ਜੈਨ ਹਾਰਾ ਸੁਨਾਮ ਨਾ ਪਾਇਆ ਤੇ ਭਾਗ ਨਿਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸੋ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਹੁਦਮ ਜਾ ਯਾਰਾ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੇ ਕਾਸ ਹਰਿਆ ਰਹਾਉ ਜਨਨ ਬਿਤਾ ਲੋ ਸੁਤ ਬੰਤਾ ਕੋਈ ਨਾ ਕਿਸਕੀ ਤਰਿਆ ਸੇ ਸੇ ਰਿਨ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਊੜੇ ਊੜਾ ਵੇ ਸੈ ਕੋਸਾ ਤੇ ਪਾਸੇ ਬਾਰੇ ਸਰਿਆ ਤਿਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਜਣਾ ਪੁਨਣ ਗਮਾ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਹਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਦੂਵ ਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਦੁਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਂਡਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਾਂ ਤੁਦ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਖਾਣਾ ਜੋ ਸੇਵੈ ਤੋ ਜੀ ਜਾਂ ਨਾਨਕ ਤਿਨ ਕਰਬਾਣਾ ਹਰ ਤਿਆਵਿਰ ਤਿਆਵੇ ਤੋ ਜੀ ਸਹਿਜਾਂ ਜੁਗ ਮੇ ਸੋਵਾਸੀ ਸੇ ਮੂਤ ਸੇ ਮੂਤ ਭੈ ਜਿਨ ਹਰ ਧਿਆਇਆ ਜੀ ਤਿੰਨ ਤੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾਂ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਸਲਾਂ ਤੋਂ ਜੀ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ ਤਾ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਸਾ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੇ ਤੂੰ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾਹਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸੇ ਸਭ ਉਪਾਈ ਜੀ ਤੁਦੇ ਆਪੇ ਸੇ ਸਭ ਗੋਈ ਜਾਂ ਨਾਨਕ ਗੁਣ ਗਾਵੈ ਕਰਤੇ ਕਹੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਹਲਾਦਾ ਮਨ ਮੋਹ ਗਵਾਇਆ ਤੁਹਾਡੇ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਏ ਤੁਝ ਬਿਨ ਦੂਜਾ ਕੋਈ ਨਾ
ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿੰਦੂ ਜਾਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਾਨਾ ਨੂੰ ਗੁਰਮਾ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵ ਲੈ ਬਹਿਲੇ ਨੂੰ ਆਸਾ ਪਾਣੀ ਪਾਵ ਤਿੰਨੇ ਕੀ ਆ ਪੰਗਜ ਮੋਹ ਪਾਗ ਨਹੀਂ ਚਾਲੇ ਹਮ ਦੇਖਾ ਤੈ ਡੂਬੇ ਆਲੇ ਮਾਰੇ ਨਾ ਚੇ ਸਮੂੜ ਮੰਗਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੋਹ ਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੈਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨ ਉਖਦੇ ਹੋਰੀ ਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਪਾਈ ਕੇਵਲ ਨਾਮ ਸਰਨ ਜਾ ਮਲਾ ਭਉ ਜਲ ਤਰਨ ਕਹਿ ਜਨ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਵਿ ਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੋਂ ਗਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਹੀ ਵਸੇ ਮੋਰੋ ਪਰਿਵਾਰਾ ਸੇਵਕ ਸੇ ਸਭੇ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੂੰ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪ ਹਾਦੇ ਮੁਝੇ ਅਬਰੀ ਐ ਮਰਨ ਕਾਲ ਕਾ ਤ੍ਰਾਸ ਨਵਰੀ ਐ ਹੋ ਜੋ ਸਦਾ ਹਮਾਰੇ ਪੱਛਾ ਸਿਰਿਆ ਤੋ ਜੋ ਕਰੀ ਹੋ ਰੱਛਾ ਰਾਹ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧੁ ਸੰਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰਮੇ ਪ੍ਰਕਾਸਾ ਸਗਲ ਕਾਲ ਕਾ ਕਿਹਾ ਤਮਾਸ਼ਾ ਜਮਨ ਕਾਲ ਜੋਗੀ ਸਿਵਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦਾ ਜਸ਼ਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਹੀ ਸਰਪਰਜਾ ਜਿਨੇ ਆਪ ਸਵਾਰੀ ਸੇਵ ਕੰਨ ਗਾਓ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੁਹਬਤ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤ ਅੰਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੇ ਜਾਣੈ ਜਾਵੁਦ ਕਰਾਂ ਕਰਤਾਰਾ ਪਰਜਾ ਤਰ ਤਵ ਦੇਹ ਅਪਾਰਾ ਜ
जाबा कर कर तो कब हूँ, तुम मिलत दे तर सब हूँ। जेते वन से सब तारे, आप अपनी बूझो चारे, तुम सब ही तेरा धनरालम, जान बेपे तेरे आलम। निरंकार निर्विकार निर्लंब, आदो नील अनादो संभ, ताका मूढ़ चात पेदा, जाको भेव न पावत बेदा। ताको गर्भान मानत, महा मूढ़ का पे न जात। महादेव को कह सदा शिव, निरंकार का चिन्हत न भेव। आप अपनी बुद्ध है जेती, वर्णत पेन पेन तोहे तेती। तुमरा लखन जाए पसारा, के बैसा प्रथम संसारा। एक रूप अनूप सरूपा, रंग प्योरा कहीं भूपा। अंड जेर से तजकीनी, उत्पर खान बहोर रच दीनी। कहूं भूरा जाहूं बैठा, कहूं सिंपो शंकर कैठा। सगरी से दिखाए चंबो, आज गास रू से अंभव। अब रक्षा मेरी तुम करो, सिख अबारे सिख संगरो। दो जिते उठो तो पाता, सगल मलेश करो रण गाता। जया तो सब सर नहीं परे, तिनके दुष्ट दो तो है मरे। पुरख जन पा परे तिहारे, तिनके तुम संकट सब टारे। जो काल को एक बार ते आए हैं, ताके काल निकट नहीं आए हैं। रक्षा होए ताए सब काला, दोष ही टरे तद काला। कृपा दर तन जाए नहर हो, ताके ताव तरंग में हर हो। रेत सिद्ध कर्मो सब होई, दो सके न कोई। एक बार जिन तुम्हें संभारा, काल वांते ते अबारा। जिन नर नाम त्यारो कहा, दारद दुष्ट दो तेरा। खड़ग के तमें शरण तिहारी, आप हा दे लो अबारी। सर्व ठोर महो सुहाई, दुष्ट दो ते लो बचाई। सवैया पाएंगे जब ते तुम रे, ताव ते को तरे नी आने। राम रहीम पुराण कुरान, ने कहे मत एक न माने। सिमरत शास्त्र बेसब, बहु पेन गया मेघ न जाने। श्री असमान कृपा तुमरी कर, मैं न कहो सब तो बखाने। दोहरा सगल द्वार को छाड़ के, गह द्वार द्वार बाहें गए की लाज। अस गोविंदास तुहार। राम कली महला तीजा, आनंद क्यों ओंकार। सतगुर प्रसाद आनंद पिया मेरी माए, सतगुरु मैं पाया। सतगुर ता पाया सह सेती, मन वजियां वादाइयां। राग रतन परवार परियां, शब्द गावने आईया। शब्दो ता गावो हरी केरा, मन जनी वसाया। कहे दान गया आनंद हुआ, सतगुरु मैं पाया। ए मन मेरिया तू सदा रहो हर नाले, हर ना रहो तू मन मेरे। तू सब सारना अंगीकारो करे तेरा, कार सब सवारना। सब ना गलां सिमरा स्वामी, सो क्यों मनो विसारे। कह नानक मन मेरे, सदा रो हर नाले। साचे साहेबा क्या नाही कर तेरे, करदा तेरे सब किछ है। जे दे सो पावे, सदा सिरसला तेरी। ना मन वसावे,
ਨਾਮ ਜਿਨ ਕੇ ਮਨ ਵਸੇ ਆ, ਵਾਜੇ ਸ਼ਬਦ ਕੇ ਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਾਹਿਬ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸੇ ਆ, ਜਿਨ ਇੱਛਾ ਸਾਹਿਬ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤੇ ਕਰ ਸੁਭਾਗੈ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋਆ ਤਿਤ ਕਾਰਿਆ ਨ ਹਦ ਵਾਜੇ, ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੂਰ ਹੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਵਰ ਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਦੋ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਿਓ, ਜਿਸ ਕਾ ਸਭ ਸਦਾਰੋ, ਜੇ ਕੋ ਖਾਵੇ ਜੇ ਕੋ ਪੁੰਛੈ ਤਿਸ ਕਾ ਹੋਇਆ ਦਾਰੋ, ਇਹ ਵਾਸਤਾ ਜੀ ਨਾ ਜਾਈ ਨਿਤ ਨੇ ਰਤ ਕਰਤਾਰੋ, ਤਮ ਸੰਸਾਰ ਚੰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ, ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ। ਵਾਰ ਸ਼੍ਰੀ ਬਹੁਤ ਹੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਡਿਠੈ ਸਾਬਤ ਹੋ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪਿਆਰਿਆਂ ਚਾਹੋ ਸਭ ਜਾਤਦੇ ਹਾਂ, ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋ ਭਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਹੋਏ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਤੁਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ। ਚੇਤਾ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਛਿਰ ਰਾਜਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ ਧਰਮ ਗਾ ਜੈਕਾਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਰ ਪਿਤਾ ਜੀ ਹੋ। ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਓਟਿਆਂ ਦੀ ਔੜ ਨੇ, ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੋਟ ਸ਼ੁਕਰ ਆਵ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿਕਾਵ ਦੇ ਹਜ਼ੂਰ ਸੋਧਰ ਦੀ ਦੀਵਾਨ ਸਜੇ ਸ਼ਬਦ ਚੌਂਕੇ ਕੀਰਤਨ ਸੋਧਰ ਰਹਿ ਸਭ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘੱਟਾ ਪੁੱਛੋ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਭ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਸੁੰਦਰ ਮਾਲੇ ਆਪਣੇ ਚਰਨਾਂ ਤੇ ਪ੍ਰਵਾਨ ਕਰਨੇ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਭਾਈ ਮਨਵੀਰ ਸਿੰਘ ਛੋਕਰ ਹੋਸਪਿਟਲ ਤੰਦਰੁਸਤੀ ਦੀ ਅਰਦਾਸ ਸਰਜਰੀ ਜਾਂ ਦਾਤਾ ਜੀ ਮਿਹਰ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਦੇ ਰੋਗਤਾ ਬਖਸ਼ਣੀ ਸਰਜਰੀ ਵਿੱਚ ਕਾਮਯਾਬੀਆਂ ਬਖਸ਼ ਕੇ ਨਿਹਾਲ ਕਰਨਾ ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਦੀਵਾਨ ਸੱਜ ਰਹੇ ਨੇ ਮਿਹਰ ਭਰਿਆ ਹੱਥ ਰੱਖਣਾ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮਿਲ ਲਓ ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਿਨ ਮਾਇਆ ਜਗ ਮੋਹਿਆ ਵਿਰਲਾ ਬੂਝੇ ਕੋਏ ਸੋ ਕਹੋ ਟਲ ਗੁਰ ਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਕ ਸੰਬੰਧੀ ਨੂਰੇ ਅਰਸੋਂ ਗੁਰਸੋਂ ਝੱਟੀ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਧੰਨ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਜਹ ਜਹ ਪੇਖੂ ਤੈ ਹਜ਼ੂਰ ਦੂਰ ਕਦੋਂ ਨਾ ਜਾਈ ਰਾਵ ਰਿਆ ਸੁਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖੂ ਤੈ ਹਜ਼ੂਰ ਦੂਰ ਕਦੋਂ ਨਾ ਜਾਈ ਰਾਵ ਰਿਆ ਸੁਰਬਤਰ ਮੈਂ ਮਨ ਸਦਾ ਧਿਆਈ ਈ ਦੂਤ ਨਹੀਂ ਵਿਛੜਾ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਭਣੀਐ ਰਹਾਉ ਪਰਦ ਪਾਲੇ ਅਪਿਆਉ ਦੇ ਕਛ ਹੁਣ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਛੇਦ ਅਪਾਰ ਪ੍ਰਭ ਊਚਾ ਜਾ ਕਰੂ ਜਬ ਜਬ ਕਰੇ ਆਨੰਦ ਜਾਨਾ ਚਰ ਜਾਨੂ ਸਾਮਾ ਦੇ ਦਿਆਲ ਪ੍ਰਜ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾਮਾ ਦੇ ਦਿਆਲ ਪ੍ਰਜ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਨਮਸਕਾਰ ਜੀ ਸਤਿ ਜੀ ਸਤਿਗੁਰ ਜੀ ਪਾਰ ਬਖਸ਼ ਰਹਿਮਤ ਹੋਈ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੌਂਕੀ ਕੀਰਤਨ ਸੁਧਰ ਐਸਾ ਦੇ ਵਾਠ ਹੋਏ ਨੇ ਉਪਰੰਤ ਸਰਬਾਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਲਾਮ ਕੀਤੇ ਨੇ ਗੁਰੂ ਕਿਰਪਾ ਕਰੇ ਸਰਬੱਤ ਨੂੰ ਚੜ੍ਹਦੀਆਂ ਕਲਾ ਬਖਸ਼ਣ ਪਰਿਵਾਰਾਂ ਵਿੱਚ ਸੁੱਖ ਵਰਤਾਉਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੋ 20 ਤਰੀਕ ਨੂੰ ਸਕੋਮਿਸ਼ ਵਿੱਚ ਨਗਰ ਕੀਰਤਨ ਹੈ ਆਪ ਸਭ ਨੂੰ ਸੱਦਾ ਪੱਤਰ ਹੈ ਕਿ ਆਪ ਜੀ ਨੇ ਉੱਥੇ ਦਰਸ਼ਨ ਦੇਣੇ ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ ਪਰਿਵਾਰਾਂ ਵੱਲੋਂ ਬੇਨਤੀ ਹੈ ਆਪ ਜੀ ਨੇ 3 ਦਿਨ ਦਰਸ਼ਨ ਦੇਣੇ ਬਾਹਰ ਕੁਛ ਜੋ ਕਾਰਪੋਰੇਟ ਨੇ ਸਾਡੇ ਉਹ ਬਾਹਰ ਰੱਖੇ ਨੇ ਅਗਰ ਕਿਸੇ ਨੂੰ ਪਰਿਵਾਰ ਨੂੰ ਘਰ ਵਿੱਚ ਚਾਹੀਦਾ ਤਾਂ ਉਹ ਲਿਜਾ ਸਕਦੇ ਨੇ ਕਿਉਂਕਿ ਜੋੜੇ ਗੁਰੂ ਮਹਾਰਾਜ ਦੇ ਅੱਗੇ ਵਿਛਾਏ ਜਾਂਦੇ ਨੇ ਉਹ ਸਪੇਅਰ ਨੇ ਸਾਡੇ ਕੋਲ ਕਾਫੀ ਪਏ ਨੇ ਅਗਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਤੁਸੀਂ ਲਿਜਾ ਸਕਦੇ ਜੇ ਆਪ ਜੀ ਅਗਰ ਚੰਦੋਵਿਆਂ ਦੀ ਵੀ ਕਿਸੇ ਨੂੰ ਜ਼ਰੂਰਤ ਹੈ ਤਾਂ ਸਾਡੇ ਪਾਸ ਚੰਦੋਵੇ ਵੀ ਹੈ ਨੇ ਘਰਾਂ ਵਿੱਚ ਜਿਨ੍ਹਾਂ ਨੇ ਮਹਾਰਾਜ ਇਸ ਉੱਪਰ ਵਿਕਾਸ ਕੀਤੇ ਨੇ ਅਗਰ ਉਹਨਾਂ ਨੂੰ ਕਿਸੇ ਚੰਦੋਵੇ ਦੀ ਜ਼ਰੂਰਤ ਹੈ ਤਾਂ ਉਹ ਵੀ ਸਾਡੇ ਪਾਸੋਂ ਲਿਜਾ ਸਕਦੇ ਨੇ ਸੋ ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਪਾਸੋਂ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਸਤਿਗੁਰੂ ਜੀ ਕਿਰਪਾ ਕਰਨ ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸਰਵਣ ਕੀਤੀ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦਾ ਗਾਇਨ ਕੀਤਾ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ ਜੀ ਆਓ। ਅਗਲੇਰਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਗਿਆਨੀ ਭਾਈ ਜਗਦੀਸ਼ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਰਾਗੀ ਜਥੇਦਾਰ ਜਿਨ੍ਹਾਂ ਨੇ ਲਾਹੇ ਬਣ ਦੇ ਮਨੋਹ ਕੀਰਤਨ ਸਰਵ ਕਰਾਇਆ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣ ਦੇ ਪਵਾਦੜਾ ਜ਼ਿਲ੍ਹਾ ਪਿੰਡ ਨਗਰ ਦੇ ਅਤੇ ਇੱਕ ਹੋਰ ਪਰਿਵਾਰ ਵੱਲੋਂ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਆਪ ਸਭ ਨੂੰ ਬੇਨਤੀ ਹੈ ਤਿੰਨ ਦਿਨ ਦਰਸ਼ਨ ਦੇਣੇ ਸ਼ਹੀਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਅੱਜ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦਾ ਪਾਵਨ ਪਿਤ ਪ੍ਰਕਾਸ਼ ਦਿਹਾੜਾ। ਬਹੁਤ ਬਹੁਤ ਵਧਾਈਆਂ ਸਭ ਨੂੰ। ਇਹ ਦਿਹਾੜੇ ਇਸ ਵੀਕਐਂਡ 'ਤੇ ਸ਼ੁਕਰ ਸ਼੍ਰੀ ਚਿੱਤ ਐਤਵਾਰ ਮਨਾਏ ਜਾ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਨੂੰ ਸਮਰਪਣ ਹੋਇਆ ਹਫ਼ਤਾ। ਸੋ ਆਪ ਜੀ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਔਰ ਨਾਲ ਨਾਲ ਬੇਨਤੀ ਸਕੈਮਿਸ਼ ਵਿੱਚ 20 ਤਰੀਕ ਨੂੰ 20 ਜੂਨ ਨੂੰ ਨਗਰ ਕੀਰਤਨ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਉੱਥੇ ਹਾਜ਼ਰੀਆਂ ਭਰਨੀਆਂ ਪਰਿਵਾਰਾਂ ਵੱਲੋਂ ਸੱਦਾ ਪੱਤਰ ਆਪ ਜੀ ਨੂੰ। ਸੋ ਆਓ ਹੁਣ ਸਰਵਣ ਕਰੀਏ ਗਿਆਨੀ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सतनाम। वाहिगुरु

जन्म मरण की टेर।

हम अज्ञान अल्प मत थोरी, तुमे अपन बिरद रखाबू।

ਵਾਹਿਗੁਰੂ ਜੀਓ।

कबीर मेरी बुद्ध को जम ना करे तिसकार, जिन एह जमुआ सिरजिया।

ਪਿਛਲੇ ਸਮੇਂ ਤੋਂ ਕਰ ਰਹੇ ਹਾਂ, ਜਿਹੜੀ ਕਿ ਸਲੋਕਾਂ ਦੇ ਰੂਪ ਵਿੱਚ ਦਰਜ ਹੈ। ਇਹਨਾਂ ਸਲੋਕਾਂ ਨੂੰ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਪੜ੍ਹਿਆ ਜਾਂਦਾ ਹੈ ਤੇ ਆਮ ਪਿੰਡਾਂ ਥਾਵਾਂ ਉੱਤੇ ਇੱਕ ਰਿਵਾਜ਼ ਹੁੰਦਾ ਸੀ ਵੀ ਜਦੋਂ ਇਹਨਾਂ ਸਲੋਕਾਂ ਦਾ ਪਾਠ ਹੋਣਾ ਹੈ ਤੇ ਕੋਈ ਚੰਗਾ ਪਾਠੀ ਜਿਹਦਾ ਕੰਠ ਸੁੰਦਰ ਹੋਵੇ ਉਹ ਇਹ ਪਾਠ ਜਿਹੜਾ ਹੈ ਉਹ ਸਪੀਕਰ ਵਿੱਚ ਕਰੇ, ਚਾਹੇ ਉਹ ਸਲੋਕ ਬਾਬਾ ਕਬੀਰ ਸਾਹਿਬ ਦੇ ਨੇ, ਫਰੀਦ ਸਾਹਿਬ ਦੇ ਨੇ, ਇੱਦਾਂ ਹੀ ਨੌਵੇਂ ਮਹੱਲੇ ਦੇ ਸਲੋਕ ਨੇ। ਤੋ ਆਓ ਯਤਨ ਕਰ ਰਹੇ ਹਾਂ ਇਹਨਾਂ ਸਲੋਕਾਂ ਦੀ ਵਿਚਾਰ ਨੂੰ ਸਮਝਣ ਦਾ ਵੀ ਬਾਬਾ ਕਬੀਰ ਸਾਹਿਬ ਨੇ ਇਹਦੇ ਵਿੱਚ ਉਪਦੇਸ਼ ਕੀ ਦਿੱਤੇ ਨੇ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਉਸ ਵਿਅਕਤੀ ਦੇ ਜੀਵਨ ਕਿਰਦਾਰ ਦੀ ਗੱਲ ਕੀਤੀ ਹੈ ਜਿਹੜਾ ਬਾਹਰੋਂ ਵੇਖਣ ਨੂੰ ਬਹੁਤ ਚਮਕਦਾਰ ਹੈ, ਸੁੰਦਰ ਹੈ, ਸੋਹਣਾ ਹੈ, ਪਰ ਉਹਦੇ ਅੰਦਰ ਅੱਤ ਦੀ ਚਤੁਰਾਈ, ਚਲਾਕੀ, ਬੇਈਮਾਨੀ, ਮਤ ਤੋਂ ਸੱਖਣਾ ਤੇ ਨਾਪਾਕ ਹੈ। ਅਮੂਮਨ ਆਮ ਸਾਡੀ ਇੱਕ ਫਿਤਰਤ ਹੈ ਵੀ ਅਸੀਂ ਬੰਦੇ ਨੂੰ ਜਦੋਂ ਜੱਜ ਕਰਦੇ ਹਾਂ ਤੇ ਉਹਨੂੰ ਬਾਹਰੋਂ ਜੱਜ ਕਰਦੇ ਹਾਂ। ਇੱਦਾਂ ਕਹਿ ਲਓ ਵੀ ਕਿਤਾਬ ਅਸੀਂ ਪੜ੍ਹੀ ਨਹੀਂ ਹੁੰਦੀ, ਜਦੋਂ ਚੁੱਕਣੀ ਹੋਵੇ ਤੇ ਬੰਦਾ ਸਭ ਤੋਂ ਪਹਿਲਾਂ ਵੇਂਹਦਾ ਏ ਵੀ ਇਹਦੇ ਪੇਜ ਕਿੱਦਾਂ ਦੇ ਨੇ, ਇਹਦੀ ਜਿਹੜੀ ਜਿਲਦ ਹੈ ਇਹ ਕਿੱਦਾਂ ਦੀ ਹੈ ਤੇ ਇਹਦਾ ਜਿਹੜਾ ਨਾਂ ਹੈ ਉਹ ਕਿੱਦਾਂ ਦਾ ਏ, ਭਾਵੇਂ ਉਸ ਕਿਤਾਬ ਦੇ ਵਿੱਚ ਕੁਝ ਨਾ ਹੋਵੇ। ਤੁਸੀਂ ਵੇਖੋ ਇਸ ਚੀਜ਼ ਦੇ ਨਾਂ ਤੇ ਅੱਜ ਏਡਾ ਵੱਡਾ ਬਿਜ਼ਨਸ ਕਾਰੋਬਾਰ ਹੈ ਕਿ ਕੋਈ ਖਬਰ ਵੀ ਸਾਨੂੰ ਆਮ ਸੁਣਾਉਣੀ ਹੋਵੇ ਤੇ ਉਹ ਵੀ ਸਨਸਨੀਖੇਜ਼ ਬਣਾ ਕੇ ਸੁਣਾਈ ਜਾਂਦੀ ਹੈ। ਕਿੰਨੇ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਤੇ ਚੈਨਲ ਐਸੇ ਚੱਲੇ ਜਿਨ੍ਹਾਂ ਨੇ ਕੇਵਲ ਆਪਣੀਆਂ ਵੀਡੀਓ ਚਲਾਉਣ ਦੇ ਲਈ ਬਹੁਤ ਸਾਰੀਆਂ ਉੱਤੇ ਜਿਹੜੀਆਂ ਟੈਗ ਲਾਈਨਾਂ ਸੀ, ਜਿਹੜੇ ਹੈਡਿੰਗ ਸਨ, ਉਹ ਵੰਨ ਸੁਵੰਨੇ ਪਾਏ ਨੇ ਤਾਂ ਕਿ ਸਾਡੀ ਇਸ ਵੀਡੀਓ ਨੂੰ ਵੇਖਿਆ ਜਾ ਸਕੇ। ਜਦੋਂ ਬੰਦਾ ਕਿਤੇ ਵੇਖਣ ਬਹਿੰਦਾ ਫਿਰ ਪਤਾ ਲੱਗਦਾ ਵੀ ਵਿੱਚ ਤੇ ਇਹਦੇ ਕੁਝ ਵੀ ਨਹੀਂ ਹੈ। ਇਹਦਾ ਅਰਥ ਇਹ ਹੈ ਵੀ ਦੁਨੀਆਂ ਦੀ ਇਸ ਕਮਜ਼ੋਰੀ ਦਾ ਸ਼ਾਤਰ ਲੋਕਾਂ ਨੇ ਫਾਇਦਾ ਚੁੱਕਿਆ ਏ ਵੀ ਇਹ ਬਾਹਰੋਂ ਹੀ ਬੰਦੇ ਨੂੰ ਜੱਜ ਕਰਦੇ ਨੇ, ਬਾਹਰੋਂ ਹੀ ਵੇਖਦੇ ਨੇ ਤੇ ਉਹਦੇ ਅਕੋਰਡਿੰਗ ਆਪਣਾ ਥੋਟ ਬਣਾਉਂਦੇ ਨੇ, ਆਪਣੀ ਵਿਚਾਰ ਬਣਾਉਂਦੇ ਨੇ। ਸੋ ਇਸ ਸਾਰੀ ਚੀਜ਼ ਉੱਤੇ ਬੜਾ ਵੱਡਾ ਕਾਰੋਬਾਰ ਅੱਜ ਵੀ ਚੱਲ ਰਿਹਾ ਹੈ। ਮੈਂ ਜੇ ਅਜੋਕੇ ਸਮੇਂ ਦੀਆਂ ਵੀ ਤੁਹਾਨੂੰ ਕੁਝ ਉਦਾਹਰਨਾਂ ਦੇ ਦੇਵਾਂ ਵੀ ਵੱਡੀਆਂ ਵੱਡੀਆਂ ਜਗ੍ਹਾ ਤੇ ਥਾਵਾਂ ਦੀ ਜਿਹੜੀ ਮਸ਼ਹੂਰੀ ਕੀਤੀ ਜਾਂਦੀ ਹੈ ਉਹ ਉਦਾਂ ਦਾ ਪ੍ਰੋਡਕਟ ਜਾਂ ਉਦਾਂ ਦੀਆਂ ਚੀਜ਼ਾਂ ਵਿਖਾ ਕੇ ਕੀਤੀ ਜਾਂਦੀ ਹੈ, ਭਾਵੇਂ ਕਿ ਵੈਸਾ ਕੁਝ ਵੀ ਨਾ ਹੋਵੇ ਉੱਥੇ, ਕਿਸੇ ਨੂੰ ਖਿੱਚਣ ਦੇ ਲਈ, ਆਕਰਸ਼ਿਤ ਕਰਨ ਦੇ ਲਈ। ਹੁਣ ਇਹ ਖਾਸ ਕਰਕੇ ਜਿਹਨੂੰ ਆਪਾਂ ਪਦਾਰਥਕ ਯੁੱਗ ਕਹਿ ਰਹੇ ਹਾਂ, ਕਾਰਪੋਰੇਟ ਘਰਾਣਿਆਂ ਦਾ ਯੁੱਗ ਕਹਿ ਰਹੇ ਹਾਂ, ਇੱਥੇ ਖੇਡ ਹੀ ਐਸੀ ਹੈ। ਇੱਥੇ ਵੇਖਿਆ ਜਾਂਦਾ ਹੈ ਵੀ ਬਾਹਰੋਂ ਚਮਕ ਦਮਕ ਕਿਹਦੀ ਹੈ, ਉਸ ਚਮਕ ਦਮਕ ਦੀ ਦੌੜ ਵਿੱਚ ਅਸੀਂ ਵੀ ਪੈਂਦੇ ਹਾਂ। ਸਤਿਗੁਰੂ ਨੇ ਬਾਣੀ ਵਿੱਚ ਉਹਦਾ ਬੜਾ ਸੁੰਦਰ ਖਿਆਲ ਜਿਹੜਾ ਹੈ ਪ੍ਰਗਟ ਕੀਤਾ ਹੈ। ਬੇਸ਼ੱਕ ਉਦਾਹਰਨਾਂ ਜਿਹੜੀਆਂ ਨੇ ਪਹਿਲਾਂ ਦੀਆਂ ਨੇ, ਪਰ ਅੱਜ ਵੀ ਸਾਡੀ ਜ਼ਿੰਦਗੀ ਦੇ ਨਾਲ ਉਹ ਸੰਬੰਧ ਰੱਖਦੀਆਂ ਨੇ। ਮਹਾਰਾਜ ਦੀ ਬਾਣੀ ਦਾ ਵਾਕ ਹੈ, ਗੁਰਦੇਵ ਨੇ ਆਖਿਆ ਇੱਥੇ ਕੋਈ ਬੰਦੇ ਨੂੰ ਜੱਜ ਕਰਦਾ ਹੈ ਵੀ ਉਹਦੀ ਜ਼ਾਤ ਕਿਹੜੀ ਹੈ, ਉਹ ਕਿਹੜੀ ਕੁੱਲ ਦਾ ਹੈ, ਬਲਕਿ ਵੇਖਣਾ ਇਹ ਚਾਹੀਦਾ ਹੈ ਵੀ ਉਹਦੇ ਅੰਦਰ ਜੋਤ ਵਾਹਿਗੁਰੂ ਦੀ ਹੈ, ਉਹਦੇ ਅੰਦਰ ਰੱਬ ਦਾ ਵਾਸਾ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਜੋਤ ਨੂੰ ਜਾਣੋ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਆਖਿਆ ਜਾਤ ਥੋੜਾ ਹੈ। ਇਸੇ ਤਰੀਕੇ ਨਾਲ ਗੁਰਦੇਵ ਕਹਿੰਦੇ ਨੇ ਜਾਤੀ ਦੇ ਕੇ ਹੱਥ ਸੱਚ ਪਰਖੀ ਹੈ,

0: ਬੰਦਾ ਸੱਚਾਈ ਉੱਤੇ ਕਿੰਨਾ ਖਲੋਤਾ ਹੈ, ਪਰਖ ਇਸ ਗੱਲ ਦੀ ਹੋਣੀ ਚਾਹੀਦੀ ਹੈ ਉਹ ਸਰੀਰਕ ਬਣਤਰ ਵਿੱਚ ਕਿੱਦਾਂ ਦਾ ਹੈ, ਉਹਦੀ ਜ਼ਾਤ ਕਿੱਦਾਂ ਦੀ ਹੈ, ਇਹ ਗੱਲ ਮੈਟਰ ਨਹੀਂ ਕਰਦੀ। ਧਾਰਮਿਕ ਦੁਨੀਆਂ ਵਿੱਚ ਵੀ ਬਹੁਤ ਸਾਰੇ ਸ਼ਾਤਰ ਲੋਕਾਂ ਨੇ ਇਹਦਾ ਫਾਇਦਾ ਚੁੱਕਿਆ, ਉਹਨਾਂ ਉਦਾਂ ਦੇ ਬਾਣੇ ਪਾ ਲਏ, ਉਦਾਂ ਦਾ ਬਾਹਰੋਂ ਵੇਸ਼ਭੂਸ਼ਾ ਉਦਾਂ ਦਾ ਸਾਰਾ ਕੁਝ ਬਣਾ ਲਿਆ ਤਾਂ ਕਿ ਲੋਕ ਸਾਡੇ ਵੱਲ ਅਟਰੈਕਟ ਹੋਣ। ਇਹਨੂੰ ਮਹਾਰਾਜ ਨੇ ਵੈਸੇ ਬਾਣੀ ਚ ਆਖਿਆ ਬਗਲ ਸਮਾਧੀ, ਬੰਗਲੇ ਦੀ ਜਿਹੜੀ ਸਮਾਧੀ ਹੁੰਦੀ ਹੈ। ਇੱਕ ਬੋਲ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਯਾਦ ਹੀ ਹੋਵੇ, ਦੋ ਵਾਰ ਇਹ ਬਚਨ ਆਪਾਂ ਪੜ੍ਹਦੇ ਹਾਂ, ਇੱਕ ਵਾਰ ਆਸਾ ਕੀ ਵਾਰ ਵਿੱਚ ਆਉਂਦਾ ਹੈ, ਦੂਜਾ ਆਪਾਂ ਸੰਸਕ੍ਰਿਤੀ ਸਲੋਕਾਂ ਵਿੱਚ ਉਹਨੂੰ ਪੜ੍ਹਦੇ ਹਾਂ। ਉੱਥੇ ਮਹਾਰਾਜ ਕਹਿੰਦੇ ਨੇ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਧੰਗ। ਆਖਿਆ ਪੁਸਤਕ ਪੜ੍ਹਦਾ ਹੈ, ਧਾਰਮਿਕ ਗ੍ਰੰਥ ਪੜ੍ਹਦਾ ਹੈ, ਬਾਦੰਗ ਦਾ ਅਰਥ ਹੁੰਦਾ ਹੈ ਵਿਚਾਰ ਕਰਦਾ ਹੈ, ਬਾਦ ਕਰਨਾ, ਵਿਚਾਰ ਕਰਨੀ। ਇੱਕ ਹੁੰਦਾ ਹੈ ਵਿਵਾਦ, ਜਿਹਨੂੰ ਆਪਾਂ ਕਹਿੰਦੇ ਵਾਦ ਤੇ ਵਿਵਾਦ, ਦੋ ਚੀਜ਼ਾਂ ਨੇ, ਵਿਚਾਰ ਕਰਨੀ ਬਾਦ ਹੁੰਦੀ ਹੈ, ਝਗੜਾ ਕਰਨਾ ਵਿਵਾਦ ਹੁੰਦਾ ਹੈ। ਬਾਬੇ ਨੇ ਆਖਿਆ ਨਹੀਂ, ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਹੁਣ ਗੁਰਦੇਵ ਨੇ ਪੰਡਿਤ ਦਾ ਉਹ ਜ਼ਿਕਰ ਕੀਤਾ ਵੀ ਪੜ੍ਹ ਪੁਸਤਕ, ਉਹਨੇ ਪੁਸਤਕ ਪੜ੍ਹ ਲਈ, ਸੰਧਿਆ ਅੰਮ੍ਰਿਤ ਵੇਲੇ ਪੜ੍ਹ ਲਈ, ਸ਼ਾਮ ਨੂੰ ਪੜ੍ਹ ਲਈ, ਸੰਧਿਆ ਬਾਦੰਗ ਸਿਲ ਪੂਜਸ। ਸਿਲ ਕਹਿੰਦੇ ਨੇ ਜੀ ਪੱਥਰ ਨੂੰ, ਪੱਥਰ ਨੂੰ ਪੂਜਦਾ ਹੈ, ਸਿਲ ਪੂਜਸ। ਬਗਲ ਸਮਾਧੰਗ, ਬਗਲੇ ਵਰਗੀ ਉਹਨੇ ਸਮਾਧੀ ਲਾ ਲਈ। ਬਗਲੇ ਦੀ ਸਮਾਧੀ ਕਿੱਦਾਂ ਦੀ ਹੁੰਦੀ ਹੈ? ਬਗਲਾ ਪਾਣੀ ਦੇ ਵਿੱਚ ਖਲੋਂਦਾ ਏ, ਇੱਕ ਲੱਤ ਉੱਤੇ ਇੱਦਾਂ ਲੱਗਦਾ ਹੈ ਵੀ ਜਿਵੇਂ ਉਹ ਭਗਤੀ ਕਰ ਰਿਹਾ ਹੈ, ਮੱਛੀਆਂ ਉਹਦੇ ਪੈਰਾਂ ਵਿੱਚ ਆਉਂਦੀਆਂ ਨੇ, ਅੱਖ ਖੋਲ੍ਹਦਾ ਏ ਅਤੇ ਮੱਛੀ ਨੂੰ ਚਪਟ ਕੇ ਖਾ ਜਾਂਦਾ ਏ। ਬਾਹਰੋਂ ਵਿਖਾਵਾ ਉਹਨੇ ਅਡੰਬਰ ਇਹੋ ਹੀ ਕੀਤਾ ਹੈ ਵੀ ਮੈਂ ਭਗਤੀ ਕਰ ਰਿਹਾ। ਉਹਨੂੰ ਮਹਾਰਾਜ ਨੇ ਆਖਿਆ ਬਗਲ ਸਮਾਧੀ ਹੈ, ਬਗਲੇ ਵਾਲੀ ਸਮਾਧੀ ਹੈ, ਜਿੱਥੇ ਅੰਦਰ ਕੂੜ ਭਰਿਆ ਪਿਆ ਏ, ਅੰਦਰ ਮਾਨਸਿਕਤਾ ਜਿਹੜੀ ਆ ਉਹ ਜ਼ਹਿਰੀਲੀ ਹੋਈ ਪਈ ਹੈ, ਅਤੇ ਬਾਹਰੋਂ ਜਿਹੜਾ ਢੋਂਗ ਕੀਤਾ ਜਾ ਰਿਹਾ ਉਹ ਕਿਹੜਾ ਕੀਤਾ ਜਾ ਰਿਹਾ ਵੀ ਮੈਂ ਭਗਤ ਹਾਂ। ਤਾਂ ਹੀ ਇਹ ਸ਼ਬਦ ਵੀ ਪ੍ਰਚਲਿਤ ਹੈ ਵੀ ਇਹ ਬਗਲਾ ਭਗਤ ਹੈ। ਮੁੱਖ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਧੰਗ, ਮੁੱਖ ਝੂਠ, ਮੁੱਖ ਦੇ ਉੱਤੇ ਕੀ ਆ, ਝੂਠ ਹੈ। ਪਰ ਝੂਠ ਵੀ ਇੱਦਾਂ ਨਹੀਂ, ਉਹਨੂੰ ਸ਼ਿੰਗਾਰ ਕੇ ਪੇਸ਼ ਕੀਤਾ ਜਾਂਦਾ। ਜਿਵੇਂ ਹੁਣ ਤੁਹਾਨੂੰ ਕੋਈ ਕਵੇ ਵੀ ਸੋਨੇ ਦੀ ਡਲੀ ਗਲ 'ਚ ਪਾ ਲਓ, ਪਾ ਲਓਗੇ? ਬੰਦਾ ਆਖੇਗਾ ਨਹੀਂ, ਗਹਿਣਾ ਤੇ ਗਲ 'ਚ ਪਾਇਆ ਜਾਂਦਾ, ਡਲੀ ਥੋੜਾ ਪਾਈ ਜਾਂਦੀ ਹੈ। ਤੇ ਡਲੀ ਦਾ ਤੇ ਗਹਿਣੇ ਦਾ ਫਰਕ ਕੀ ਹੁੰਦਾ ਹੈ? ਵੀ ਡਲੀ ਤੋਂ ਗਹਿਣਾ ਸ਼ਿੰਗਾਰ ਨੂੰ ਕਹਿੰਦੇ ਨੇ। ਸ਼ਿੰਗਾਰ ਬੰਦਾ ਗਲ 'ਚ ਪਾ ਲਵੇਗਾ, ਕੰਨ 'ਚ ਕਰ ਲਵੇਗਾ, ਸੋਨਾ ਬੰਦੇ ਕੋਲ ਹੋਵੇ, ਇੱਟਾਂ ਥੋੜਾ ਕੰਨ ਨਾਲ ਬੰਨ੍ਹੀ ਫਿਰੇਗਾ, ਕੜਾ ਬਣਾ ਕੇ ਪਾਵੇਗਾ, ਗਹਿਣਾ ਬਣਾ ਕੇ ਪਾਵੇਗਾ ਨਾ, ਉਹਨੂੰ ਥੋੜੇ ਉਹਦੀ ਦਿੱਖ ਚੰਗੀ ਹੋਵੇ। ਸਤਿਗੁਰ ਨੇ ਆਖਿਆ ਇਹਦੇ ਮੂੰਹ ਉੱਤੇ ਝੂਠ ਹੈ, ਤੇ ਝੂਠ ਇਹਨੇ ਪ੍ਰੈਜੈਂਟ ਕਿਵੇਂ ਕੀਤਾ ਹੈ? ਜਿਵੇਂ ਗਹਿਣਾ ਹੋਵੇ, ਜਿਵੇਂ ਕੋਈ ਬੰਦਾ ਸਿੱਧਾ ਸੋਨੇ ਦੀ ਡਲੀ ਗਲ ਵਿੱਚ ਨਹੀਂ ਪਾਉਂਦਾ, ਪਰ ਗਹਿਣਾ ਸੋਨੇ ਦਾ ਆਪਣੇ ਗਲ ਵਿੱਚ ਪਾ ਲੈਂਦਾ ਹੈ। ਕੋਈ ਸੋਨੇ ਦੀ ਇੱਟ ਪੈਰਾਂ ਨਾਲ ਨਹੀਂ ਬੰਨਦਾ, ਪਰ ਉਸੇ ਇੱਟ ਦਾ ਜੇ ਕੋਈ ਪੈਰਾਂ ਵਿੱਚ ਪਾਉਣ ਵਾਲੀ ਝਾਂਜਰ ਬਣਾ ਦਿੱਤੀ ਜਾਵੇ ਤੇ ਬੰਦਾ ਪੈਰ ਵਿੱਚ ਪਾ ਲਵੇਗਾ। ਕੋਈ ਸੋਨੇ ਦੀ ਇੱਟ ਸਿਰ ਉੱਤੇ ਨਹੀਂ ਰੱਖਦਾ, ਡਲੀ ਸਿਰ ਉੱਤੇ ਨਹੀਂ ਰੱਖਦਾ, ਪਰ ਉਸੇ ਸੋਨੇ ਦਾ ਕੋਈ ਸਿਰ ਦਾ ਗਹਿਣਾ ਬਣਾ ਦਿੱਤਾ ਜਾਵੇ ਤੇ ਬੰਦਾ ਪਾ ਲਵੇਗਾ। ਹੁਣ ਇਹ ਸਿੱਧਾ ਝੂਠ ਨਹੀਂ ਬੋਲਦਾ, ਝੂਠ ਨੂੰ ਇਹ ਸ਼ਿੰਗਾਰਦਾ ਹੈ। ਮੁੱਖ ਝੂਠ ਕਿਵੇਂ? ਵਿਭੂਖਣ ਸਾਰੰਗ, ਇਹਦਾ ਉਹਨੂੰ ਸਵਾਰਿਆ ਹੈ ਉਹਨੇ। ਆਖਿਆ ਤ੍ਰੈਪਾਲ, ਤ੍ਰੈਪਾਲ ਦਾ ਮਤਲਬ ਹੁੰਦਾ ਤਿੰਨਾਂ ਪਦਿਆਂ ਵਾਲਾ ਗਾਇਤਰੀ ਮੰਤਰ, ਤਿਹਾਲ ਵਿਚਾਰੰਗ। ਮੁੱਖ ਤੋਂ ਤਿੰਨਾਂ ਪਦਿਆਂ ਵਾਲਾ ਗਾਇਤਰੀ ਮੰਤਰ ਉਚਾਰਦਾ ਰਹਿੰਦਾ ਹੈ। ਆਮ ਤੁਸੀਂ ਵੇਖਿਆ ਹੋਵੇਗਾ ਕਈਆਂ ਦਾ ਸੁਭਾਅ ਹੈ, ਚਲੋ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਨੂੰ ਜੱਜ ਨਹੀਂ ਕਰ ਰਿਹਾ। ਇੱਕ ਤਾਂ ਹੁੰਦਾ ਵੀ ਚਲੋ ਬੰਦੇ ਨੇ ਕੋਈ ਸਤਨਾਮ ਵਾਹਿਗੁਰੂ ਉੱਠਦਿਆਂ ਬਹਿੰਦਿਆਂ ਕਹਿ ਦਿੱਤਾ ਤੇ ਕੋਈ ਮਾੜੀ ਗੱਲ ਨਹੀਂ ਹੈ, ਭਲਾ ਹੀ ਹੈ, ਚੰਗਾ ਹੀ ਹੈ। ਕਈਆਂ ਨੂੰ ਵੈਸੇ ਹੀ ਆਦਤ ਹੁੰਦੀ ਹੈ, ਉਹ ਜਦੋਂ ਉਹਨਾਂ ਨੇ ਆਪਣੇ ਆਪ ਵਿੱਚ ਵਿਖਾਵਾ ਕਰਨਾ ਹੋਵੇ ਤੇ ਉਹ ਫਿਰ ਜ਼ਿਆਦਾ ਹੀ ਝੁਕਦੇ ਨੇ, ਪਤਾ ਲੱਗ ਜਾਂਦਾ ਵੀ ਬੰਦਾ ਪਖੰਡੀ ਜਿਹਾ ਹੈ। ਸਮਝਦੇ ਬੇਨਤੀ ਨੂੰ, ਇਹ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਹੈ ਵੀ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਸੀਸ ਨਿਵਾਏ ਕਿਆ ਥੀ ਹੈ ਜਾਂ ਰਿਦੇ ਕੁਸ਼ੁੱਧੇ ਜਾਏ। ਕਈਆਂ ਨੂੰ ਬੜੀ ਝੁਕਣ ਦੀ ਆਦਤ ਹੁੰਦੀ ਹੈ, ਕਈਆਂ ਦੀ ਬਾਡੀ ਦੇ ਹਾਵ ਭਾਵ ਜਿਹੜੇ ਨੇ ਉਹ ਬਦਲ ਜਾਂਦੇ ਨੇ, ਚੇਂਜ ਹੋ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗੇ ਵੀ ਇੱਥੋਂ ਸਾਡਾ ਕੋਈ ਸਵਾਰਥ ਪੂਰਾ ਹੁੰਦਾ ਹੈ। ਹੁਣ ਸਤਿਗੁਰ ਨੇ ਆਖਿਆ ਇਹ ਕਰਦਾ ਕਿ ਵੀ ਤ੍ਰਿਪਾਲ ਤਿਹਾਲ ਵਿਚਾਰੰਗ ਗਲ ਮਾਲਾ, ਵਿਖਾਵੇ ਲਈ ਗਲ ਦੇ ਵਿੱਚ ਕੀ ਪਾਈ ਹੈ, ਮਾਲਾ ਵੀ ਪਾਈ ਹੈ। ਗਲ ਮਾਲਾ ਤਿਲਕ ਲਲਾਟੰਗ, ਤੇ ਮੱਥੇ ਉੱਤੇ ਕੀ ਲਾਇਆ ਹੈ, ਤਿਲਕ ਲਾਇਆ ਹੈ, ਦੋਏ ਧੋਤੀ ਬਸਤਰ, ਦੋ ਧੋਤੀਆਂ, ਇੱਕ ਸਿਰ ਉੱਤੇ ਰੱਖੀ ਹੈ, ਇੱਕ ਲੱਕ ਨਾਲ ਬੱਧੀ ਹੈ। ਦੋਏ ਧੋਤੀ ਬਸਤਰ ਕਪਾਟੰਗ, ਕਪਾਟੰਗ ਦਾ ਅਰਥ ਹੁੰਦਾ ਕਪਟੀ ਹੋਣਾ। ਦੋਏ ਧੋਤੀ ਬਸਤਰ ਕਪਾਟੰਗ, ਮਹਾਰਾਜ ਨੇ ਆਖਿਆ ਜੇ ਜਾਣਸ ਬ੍ਰਹਮੰ ਕਰਮੰ, ਜੇ ਇਹਨੂੰ ਸੱਚੀ ਬ੍ਰਹਮ ਦੇ ਅਕਾਲ ਪੁਰਖ ਵਾਹਿਗੁਰੂ ਦੇ ਕਰਮਾਂ ਦੀ ਸੋਝੀ ਹੋਵੇ ਤੇ ਸਮਝ ਹੋਵੇ ਤੇ, ਜੇ ਜਾਣਸ ਬ੍ਰਹਮ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਫਿਰ ਪਤਾ ਲੱਗ ਜਾਵੇਗਾ ਵੀ ਆ ਮੈਂ ਜੋ ਕਰ ਰਿਹਾ ਇਹ ਫੋਕਟ ਹੈ, ਇਹਦਾ ਕੋਈ ਮੀਨਿੰਗ ਨਹੀਂ ਹੈ, ਇਹ ਬੇਸਲੈਸ ਗੱਲਾਂ ਨੇ, ਇਹਦਾ ਲਾਭ ਕੋਈ ਨਹੀਂ ਹੈ। ਜੇ ਜਾਣਸ ਬ੍ਰਹਮ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਬਾਬੇ ਨੇ ਕਿਹਾ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਭਾਈ ਸਤਿਗੁਰ ਤੋਂ ਬਿਨਾਂ ਜ਼ਿੰਦਗੀ ਦੀ ਬਾਟ, ਜ਼ਿੰਦਗੀ ਦੇ ਰਾਹ ਦਾ ਬੰਦੇ ਨੂੰ ਪਤਾ ਨਹੀਂ ਲੱਗਦਾ, ਬੰਦਾ ਇੱਕ ਭੇਖੀ ਦੀ ਨਿਆਈ ਜੀਵਨ ਜਿਉਂਦਾ ਹੈ। ਬਾਹਰੋਂ ਚਮਕ ਦਮਕ ਬਹੁਤ ਹੈ, ਬਾਹਰੋਂ ਵੇਖਣ ਨੂੰ ਧਰਮੀ ਲੱਗਦਾ ਹੈ, ਸਾਲ ਗ੍ਰਾਮ ਬਿਪ ਪੂਜ ਮਨਾਮੋ ਸੁਕ੍ਰਿਤ ਤੁਲਸੀ ਮਾਲਾ, ਬਾਹਰ ਸਾਰਾ ਕੁਝ ਇੱਦਾਂ ਦਾ ਹੈ। ਕਿੰਨੇ ਐਸੇ ਸ਼ਬਦ ਨੇ, ਬਾਬੇ ਨੇ ਆਖਿਆ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ, ਪੜ ਪੜ ਕੇ ਉੱਚੀ ਉੱਚੀ ਕੂਕ ਰਿਹਾ ਹੈ ਪਰ ਸੁਰਤ ਔਗਣਾਂ ਵਿੱਚ ਗੱਡੀ ਹੋਈ ਹੈ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਾਹਮਣਾ ਚੀਨੀ, ਉਹਨੇ ਆਪਣੇ ਅੰਦਰ ਵਸਦੇ ਬ੍ਰਹਮ ਦੀ ਪਛਾਣ ਨਹੀਂ ਕੀਤੀ। ਤੇ ਕਬੀਰ ਸਾਹਿਬ ਦਾ ਇੱਕ ਹੋਰ ਵੀ ਬੜਾ ਪਿਆਰਾ ਵਾਕ ਹੈ, ਉਹ ਕਹਿੰਦੇ ਮੁੱਲਾਂ ਮੁਨਾਰੇ ਕਿਆ ਚੜ੍ਹੇ, ਮੁੱਲਾਂ ਨਮਾਜ਼ ਦੇਣ ਵਾਲੇ ਨੂੰ ਕਹਿੰਦੇ ਨੇ ਇਸਲਾਮ ਵਿੱਚ, ਮੁੱਲਾਂ ਉਹ ਹੈ ਜਿਹੜਾ ਨਮਾਜ਼ ਪੜ੍ਹਦਾ, ਤੇ ਉਹ ਕੀ ਕਰਦਾ ਵੀ ਨਮਾਜ਼ ਜਦੋਂ ਪੜ੍ਹਨੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਉਹ ਹੋਕਾ ਦਿੰਦਾ। ਤੁਸੀਂ ਆਮ ਸੁਣਿਆ ਹੋਵੇਗਾ ਜਿਹਨਾਂ ਨੇ ਕੋਈ ਪਹਿਲਾਂ ਟੀਵੀ ਚੈਨਲ ਚੱਲਦਾ ਹੁੰਦਾ ਸੀ ਪਾਕਿਸਤਾਨ ਤੋਂ, ਤੇ ਉੱਥੇ ਉਹ ਪਹਿਲਾਂ ਕਹਿੰਦੇ ਸੀ ਇਸ਼ਾ ਕੀ ਅਜ਼ਾਨ ਕਾ ਵਕਤ ਹੋ ਚੁੱਕਾ ਹੈ, ਫਿਰ ਬਾਂਗ ਦਿੱਤੀ ਜਾਂਦੀ ਸੀ, ਆਵਾਜ਼ ਦਿੱਤੀ ਜਾਂਦੀ ਸੀ। ਹੁਣ ਜੇ ਤੇ ਉਹ ਆਵਾਜ਼ ਲੋਕਾਂ ਲਈ ਹੈ ਤੇ ਫਿਰ ਤੇ ਗੱਲ ਠੀਕ ਹੈ, ਮੰਨ ਲਓ ਹੁਣ ਮਾਈਕ ਨਹੀਂ ਸੀ, ਵੈਸੇ ਉਹ ਜਿਹੜੀ ਸਾਰੀ ਬਣਤਰ ਸੀ ਉਹ ਇਸੇ ਕਰਕੇ ਇੱਦਾਂ ਦੀ ਹੁੰਦੀ ਸੀ। ਬਹੁਤ ਕੁਝ ਹੈ, ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਓ ਤੇ ਉੱਥੇ ਜਿਹੜੇ ਮੀਨਾਰ ਬਣੇ ਨੇ ਆਲੇ ਦੁਆਲੇ, ਉਹ ਇਸ ਕਰਕੇ ਨੇ ਵੀ ਦੂਰੋਂ ਆਉਂਦੀਆਂ ਫੌਜਾਂ ਨੂੰ, ਦੂਰੋਂ ਆਉਂਦੇ ਲੋਕਾਂ ਨੂੰ ਵੇਖਿਆ ਜਾ ਸਕੇ, ਉਹਦਾ ਕਾਰਨ ਇਹ ਹੈ। ਸੋ ਬਣਤਰ ਇੱਦਾਂ ਦੀ ਹੁੰਦੀ ਸੀ ਗੁਰਦੁਆਰਿਆਂ ਦੀ, ਜਿਹੜੀ ਗੁੰਮਦ ਆਪਾਂ ਕਹਿੰਦੇ ਹਾਂ ਉਹਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਂਦਾ ਸੀ ਕਿਉਂਕਿ ਮਾਈਕ ਤਾਂ ਉਦੋਂ ਹੈ ਕੋਈ ਨਹੀਂ ਸੀ, ਫਿਰ ਜੇ ਕੋਈ 100 ਬੰਦਾ ਬੈਠਾ ਤਾਂ ਦੂਰ ਤੱਕ ਆਵਾਜ਼ ਕਿਵੇਂ ਜਾਵੇਗੀ, ਸੋਚਿਆ ਆਪਾਂ ਕਦੀ? ਅੱਛਾ ਇਹਦੀ ਇੱਕ ਇਗਜ਼ਾਮਪਲ ਪ੍ਰਤੱਖ ਵੇਖੀ, ਪਹਿਲਾਂ ਮੈਨੂੰ ਯਕੀਨ ਨਹੀਂ ਸੀ ਆਉਂਦਾ। ਪਿਛਲੇ ਸਾਲ ਮੈਂ ਯੂਟਾ ਗਿਆ ਸੀ, ਅਮੈਰੀਕਾ ਦੇ ਵਿੱਚ ਜਗ੍ਹਾ ਪੈਂਦੀ ਹੈ ਸਾਲਟ ਲੇਕ, ਉੱਥੇ ਇੱਕ ਚਰਚ ਵਿੱਚ ਮੈਂ ਗਿਆ ਵੇਖਣ ਦੇ ਲਈ, ਉਹਨਾਂ ਨੇ ਜਿਵੇਂ ਉੱਥੇ ਵਿਜ਼ਿਟ ਆਪਾਂ ਕਰ ਸਕਦੇ ਹਾਂ, ਅਤੇ ਉਹਨਾਂ ਦਾ ਮੈਨੂੰ ਨਾਂ ਭੁੱਲ ਗਿਆ ਵੀ ਉਹ ਕਿਹੜੇ ਲੋਕ ਸਨ ਜਿਨ੍ਹਾਂ ਦੀ ਉਹ ਚਰਚ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਈਸਾਈਆਂ ਵਿੱਚ ਵੀ ਵੰਨ ਸੁਵੰਨੇ ਈਸਾਈ ਹੈਗੇ ਨੇ, ਮੋਰਮਨ, ਉਹ ਸੀ ਮੋਰਮਨ ਸਟੇਟ ਵਾਈ ਦੀ ਜਿੱਥੋਂ ਟਰੰਪ ਇਲੈਕਸ਼ਨ ਲੜਦਾ ਹੈ, ਉਹ ਮੋਰਮਨ ਸਟੇਟ ਹੈ, ਮੋਰਮਨ ਚਰਚ। ਤੇ ਵੈਸੇ ਚਰਚ ਵਿੱਚ ਹਰ ਕੋਈ ਨਹੀਂ ਜਾ ਸਕਦਾ। ਜਦੋਂ ਉਹ ਚਰਚ ਨੂੰ ਉਦਘਾਟਨ ਕਰ ਦਿੰਦੇ ਨੇ, ਇਹਦਾ ਕਹਿ ਲਓ ਵੀ ਜਦੋਂ ਪਵਿੱਤਰ ਕਰ ਲੈਂਦੇ ਨੇ, ਫਿਰ ਕੋਈ ਗੈਰ ਮੋਰਮਨ ਬੰਦਾ ਚਰਚ ਵਿੱਚ ਨਹੀਂ ਜਾ ਸਕਦਾ। ਇਹ ਤੇ ਗੁਰੂ ਸਾਹਿਬ ਨੇ ਸਾਰਿਆਂ ਲਈ ਦਰਵਾਜ਼ੇ ਖੋਲ੍ਹੇ ਨੇ। ਮੱਕੇ ਵਿੱਚ ਹਰ ਬੰਦਾ ਨਹੀਂ ਜਾ ਸਕਦਾ, ਇੱਦਾਂ ਹੀ ਜਿਹੜੀ ਮੋਰਮਨ ਚਰਚ ਹੈ ਉਹਦੇ ਵਿੱਚ ਹਰ ਬੰਦਾ ਨਹੀਂ ਜਾ ਸਕਦਾ। ਤੁਹਾਨੂੰ ਮੋਰਮਨ ਧਰਮ ਕਬੂਲ ਕਰਨਾ ਪਵੇਗਾ, ਫਿਰ ਤੁਸੀਂ ਉੱਥੇ ਜਾ ਸਕਦੇ ਹੋ। ਪਰ ਜਿੰਨਾ ਚਿਰ ਅਜੇ ਉਦਘਾਟਨ ਨਹੀਂ ਹੋਇਆ, ਉਨਾ ਚਿਰ ਤੁਸੀਂ ਵੇਖ ਸਕਦੇ ਉਹਨੂੰ। ਤੇ ਮੈਨੂੰ ਵੇਖਣ ਦਾ ਮੌਕਾ ਮਿਲਿਆ, ਉਹਨੇ ਇੱਕ ਮਾਡਲ ਦੇ ਰੂਪ ਵਿੱਚ ਉਹ ਬਣਾਈ ਸੀ, ਬੜੀ ਵੱਡੀ ਚਰਚ ਸੀ। ਤੁਸੀਂ ਅੰਦਾਜ਼ਾ ਲਾਓ ਵੀ ਜਿੱਡਾ ਆਪਣਾ ਆ ਪੂਰਾ ਹਾਲ ਹੈ, ਇੱਦਾਂ ਦੇ ਮਤਲਬ ਇਹ ਪੂਰਾ ਹਾਲ, ਲੰਗਰ ਹਾਲ, ਪਰਾਂ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜ਼ਾ, ਏਡੀ ਵੱਡੀ ਉਹ ਮਤਲਬ ਚਰਚ ਸੀ। ਤੇ ਉੱਥੇ ਲੋਕ ਵੇਖਣ ਆ ਰਹੇ ਸੀ, ਅਸੀਂ ਵੀ ਚਲੇ ਗਏ, ਤੇ ਸਾਨੂੰ ਜਿਹੜੀਆਂ ਉੱਥੇ ਮੋਰਮਨ ਕੁੜੀਆਂ ਸਨ ਉਹ ਜਿਹੜੀਆਂ ਚਰਚ ਦੇ ਵਿੱਚ, ਉਹਨਾਂ ਨੇ ਕਿਹਾ ਵੀ ਤੁਸੀਂ ਨਾ ਪਿੱਛੇ ਚਲੇ ਜਾਓ। ਮਤਲਬ ਇੱਦਾਂ ਸਮਝ ਲਓ ਸੌਖੇ ਤਰੀਕੇ ਨਾਲ ਵੀ ਜਿਹੜਾ ਆਪਣਾ ਗੁਰਦੁਆਰੇ ਦਾ ਮੇਨ ਗੇਟ ਹੈ, ਇੱਥੇ ਉਹਨਾਂ ਦੀ ਸਟੇਜ ਹੈ, ਤੇ ਜਿਹੜਾ ਆਪਣਾ ਲੰਗਰ ਹਾਲ ਹੈ, ਅਸੀਂ ਇੱਥੇ ਆ ਕੇ ਖਲੋਗੇ। ਉਹ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਵੀ ਜਦੋਂ ਗੁਰਦੁਆਰੇ ਦਾ ਜਿਹੜਾ ਮੇਨ ਗੇਟ ਹੈ, ਜਿਹੜੀ ਸਟੇਜ ਹੈ, ਜਦੋਂ ਉੱਥੇ ਇੱਕ ਪੇਪਰ ਵੀ ਇੱਦਾਂ ਪਾੜਿਆ ਜਾਂਦਾ ਨਾ, ਤੇ ਉੱਥੇ ਸੁਣਦਾ ਹੈ। ਤੁਸੀਂ ਅੰਦਾਜ਼ਾ ਲਾਓ ਵੀ ਉਹਨੂੰ ਕਿੱਦਾਂ ਡਿਜ਼ਾਈਨ ਕੀਤਾ ਗਿਆ ਹੋਵੇਗਾ ਵੀ ਇੱਕ ਪੇਪਰ ਨੂੰ ਪਾੜਨ ਦੀ ਆਵਾਜ਼ ਵੀ ਜਿਹੜੀ ਹੈ ਉੱਥੇ ਸੁਣਦੀ ਹੈ। ਉਹਨੇ ਸਾਨੂੰ ਕਰਕੇ ਵਿਖਾਇਆ, ਸੁਣੀ ਖੁਦ। ਇਹ ਕੋਈ ਕਰਾਮਾਤ ਨਹੀਂ ਹੈ, ਇਹਨੂੰ ਸਮਝ ਲਓ, ਇਹਨੂੰ ਇੱਦਾਂ ਨਾ ਸਮਝੋ ਵੀ ਕੋਈ ਕਰਾਮਾਤ ਹੈ। ਇੰਜੀਨੀਅਰਿੰਗ ਦਾ ਕਮਾਲ ਸੀ ਉਹ। ਫਿਰ ਉਹਨੇ ਕੀ ਕੀਤਾ ਵੀ ਇੱਕ ਸੂਈ ਇੱਦਾਂ ਥੱਲੇ ਸੁੱਟੀ, ਉਹਦੀ ਆਵਾਜ਼ ਵੀ ਉੱਥੇ ਸੁਣੀ। ਤੁਸੀਂ ਜਿਹੜੇ ਮਰਜ਼ੀ ਕੋਰਨਰ 'ਚ ਬਹਿ ਜਾਓ, ਤੁਹਾਨੂੰ ਉੱਥੇ ਆਵਾਜ਼ ਸੁਣੇਗੀ। ਤੇ ਮੇਰਾ ਉਦੋਂ ਫਿਰ ਭਰਮ ਇਹ ਨਿਕਲਿਆ ਥੋੜ੍ਹਾ ਜਿਹਾ ਵੀ ਇਹ ਲੋਕ ਪਹਿਲਾਂ ਕਿੱਦਾਂ, ਮਤਲਬ ਜਦੋਂ ਇਕੱਠ ਹੁੰਦਾ ਹੋਵੇਗਾ ਕੋਈ 200-400 ਬੰਦੇ ਦਾ, ਉਹਨਾਂ ਸਮਿਆਂ ਦੇ ਵਿੱਚ ਇਹਨਾਂ ਸਥਾਨਾਂ ਦੀ ਬਣਤਰ ਹੀ ਇੱਦਾਂ ਦੀ ਸੀ ਵੀ ਬੰਦਾ ਜੇ ਬੋਲ ਰਿਹਾ ਹੈ ਤੇ ਉੱਥੋਂ ਤੱਕ ਆਵਾਜ਼ ਜਾ ਰਹੀ ਹੈ, ਜਦੋਂ ਕੋਈ ਬਹੁਤਾ ਕੁਝ ਦੇ ਡਿਵੈਲਪ ਮਾਈਕ ਵਗੈਰਾ ਡਿਵੈਲਪ ਨਹੀਂ ਸਨ ਹੋਏ। ਹੁਣ ਉੱਚੀ ਬੋਲਣ ਦਾ ਰੱਬ ਨਾਲ ਕੋਈ ਸੰਬੰਧ ਨਹੀਂ ਹੈ। ਤੇ ਭਗਤ ਕਬੀਰ ਸਾਹਿਬ ਨੇ ਆਖਿਆ ਮੁੱਲਾਂ ਮੁਨਾਰੇ ਕਿਆ ਚੜ੍ਹੇ, ਹੇ ਮੁੱਲਾ ਮੁਨਾਰੇ ਉੱਤੇ ਚੜ੍ਹ ਕੇ ਕੀ ਰੱਬ ਨੂੰ ਆਵਾਜ਼ਾਂ ਮਾਰ ਰਹੇ ਹਾਂ ਵੀ ਅੱਲਾਹ ਹੂ ਅਕਬਰ ਕਹਿ ਰਹੇ ਹਾਂ, ਅੱਲਾਹ ਹੂ ਅਕਬਰ, ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਅੱਛਾ, ਉੱਚੀ ਆਵਾਜ਼ ਮਾਰਨ ਦੀ ਕਿਹਨੂੰ ਲੋੜ ਪੈਂਦੀ? ਜਦੋਂ ਸਾਡੇ ਬਜ਼ੁਰਗਾਂ ਦੀ ਕੰਨਾਂ ਨੂੰ ਸੁਣਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਉਦੋਂ ਬੰਦਾ ਉਹਨਾਂ ਨੂੰ ਉੱਚੀ ਆਵਾਜ਼ ਮਾਰਦਾ ਹੈ। ਅੱਛਾ, ਜਿਹੜਾ ਜਿਹਨੂੰ ਉੱਚੀ ਸੁਣਨ ਲੱਗ ਪਏ ਉਹ ਫਿਰ ਕਈ ਵਾਰ ਬੋਲਦਾ ਵੀ ਉੱਚੀ ਹੈ, ਕਿਉਂ? ਉਹਦਾ ਰੀਜ਼ਨ ਹੈ ਨਾ, ਇੱਕ ਰੀਜ਼ਨ ਇਹ ਹੈ ਵੀ ਕਿਉਂਕਿ ਉਹਨੇ ਆਪਣੀ ਆਵਾਜ਼ ਆਪਣੇ ਕੰਨਾਂ ਦੇ ਨਾਲ ਸੁਣਨੀ ਹੁੰਦੀ ਆ। ਇਸ ਕਰਕੇ ਜੇ ਉਹ ਹੌਲੀ ਬੋਲੇਗਾ ਤੇ ਫਿਰ ਉਹਦੀ ਆਵਾਜ਼ ਉਹਨੂੰ ਉਹਦੇ ਕੰਨਾਂ 'ਚ ਨਹੀਂ ਜਾਵੇਗੀ, ਤਾਂ ਇਹ ਰੀਜ਼ਨ ਹੈ ਉਹਦਾ ਉੱਚੀ ਬੋਲਣ ਦਾ। ਹੁਣ ਭਗਤ ਕਬੀਰ ਸਾਹਿਬ ਕਹਿਣ ਲੱਗੇ ਵੀ ਮੁੱਲਾਂ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਜਿਹੜਾ ਸਾਈਂ ਹੈ ਨਾ, ਜਿਹੜਾ ਰੱਬ ਹੈ, ਜਿਹੜਾ ਖੁਦਾ ਹੈ, ਉਹ ਬਹਿਰਾ ਨਹੀਂ ਹੈ ਵੀ ਉਹਨੂੰ ਬਹੁਤ ਉੱਚੀ ਆਵਾਜ਼ ਮਾਰਨੀ ਪੈਂਦੀ ਹੈ। ਆਖਿਆ ਜਾਂ ਕਾਰਨ ਤੂੰ ਬਾਂਗ ਦੇ, ਜਿਸ ਕਾਰਨ ਕਰਕੇ ਤੂੰ ਬਾਂਗ ਦੇ ਰਿਹਾ ਹੈ ਨਾ, ਦਿਲ ਹੀ ਭੀਤਰ ਜੋਏ, ਉਹ ਖੁਦਾ ਤੇ ਤੇਰੇ ਆਪਣੇ ਅੰਦਰ ਵੱਸਦਾ ਹੈ, ਇਸ ਕਰਕੇ ਉਹਨੂੰ ਉੱਚੀ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਹੈ। ਹੁਣ ਉਹ ਉੱਚੀ ਆਵਾਜ਼ ਮੁਸਲਮਾਨ ਮਾਰੇ, ਹਿੰਦੂ ਮਾਰੇ ਰਾਮ ਰਾਮ ਕਹਿ ਕੇ, ਸਿੱਖ ਮਾਰਨ ਵਾਹਿਗੁਰੂ ਵਾਹਿਗੁਰੂ ਕਹਿ ਕੇ, ਤੇ ਗੱਲਾਂ ਤੇ ਸਾਰਿਆਂ ਦੀਆਂ ਹੀ ਇੱਕੋ ਜਿਹੀਆਂ ਨੇ ਨਾ। ਤੇ ਬਾਬੇ ਰਵਿਦਾਸ ਨੂੰ ਪੁੱਛ ਕੇ ਵੇਖੋ ਵੀ ਰੱਬ ਕਿੰਨੀ ਨੇੜੇ ਹੈ। ਉਹ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇੜੇ। ਉਹਨਾਂ ਨੂੰ ਪੁੱਛੋ ਰੱਬ ਕਿੰਨੀ ਨੇੜੇ, ਇੱਕ ਆਮ ਸਵਾਲ ਹੁੰਦਾ ਸੀ, ਮੈਂ ਕਈ ਰਾਂ ਦਾ ਜ਼ਿਕਰ ਕਰ ਚੁੱਕਾ ਵੀ ਕਹਿੰਦੇ ਹੁੰਦੇ ਸੀ ਰੱਬ ਨੇੜੇ ਕਿ ਘਸੁੰਨ ਨੇੜੇ ਹੈ। ਇਹਦਾ ਜਵਾਬ ਦੇਣ ਲੱਗਾ ਮੈਂ, ਰੱਬ ਨੇੜੇ ਹੈ, ਘਸੁੰਨ ਨੇੜੇ ਨਹੀਂ ਹੈਗਾ। ਘਸੁੰਨ ਹੱਥ ਦਾ ਹੀ ਹੁੰਦਾ ਨਾ, ਬੰਦੇ ਦੀ ਬਾਡੀ ਦਾ ਸਭ ਤੋਂ ਨਜ਼ਦੀਕ ਵਾਲਾ ਪਾਰਟ ਬੰਦੇ ਦਾ ਹੱਥ ਹੈ। ਪਤਾ ਕਿਉਂ? ਤੁਸੀਂ ਕਹਿ ਸਕਦੇ ਹੋ ਅੱਖਾਂ ਨੱਕ ਨੇ, ਨਹੀਂ ਨਹੀਂ ਨਹੀਂ, ਸਭ ਤੋਂ ਨਜ਼ਦੀਕ ਵਾਲਾ ਪਾਰਟ ਬੰਦੇ ਦੀ ਬਾਡੀ ਦਾ ਉਹਦਾ ਹੱਥ ਹੁੰਦਾ। ਕਿਉਂ ਭਲਾ? ਇਹ ਜਿੱਥੇ ਮਰਜ਼ੀ ਚਲੇ ਜਾਂਦਾ, ਸਮਝ ਗਏ? ਤੇ ਬਾਬੇ ਰਵਿਦਾਸ ਨੂੰ ਕਿਸੇ ਨੇ ਪੁੱਛਿਆ ਵੀ ਰੱਬ ਕਿੰਨੀ ਨੇੜੇ ਹੈ, ਉਹ ਕਹਿੰਦੇ ਰੱਬ ਤੁਹਾਡੇ ਅੰਦਰ ਬੈਠਾ। ਆਖਿਆ ਤਾਂ ਵੀ ਕਿੰਨੀ ਕੁ ਨੇੜੇ? ਕਹਿ ਰਵਿਦਾਸ ਹਾਥ ਪੈ ਨੇੜੇ, ਹਾਥ ਪੈ ਨੇੜੇ ਦਾ ਮਤਲਬ ਹੈ ਰੱਬ ਹੱਥ ਤੋਂ ਵੀ ਨੇੜੇ ਹੈ, ਜ਼ਰੇ ਜ਼ਰੇ ਵਿੱਚ ਹੈ, ਤੇਰੇ ਅੰਦਰ ਹੈ। ਇਸ ਕਰਕੇ ਤੂੰ ਅੰਦਰ ਵੱਸਦੇ ਹੋਏ ਰੱਬ ਦੀ ਪਛਾਣ ਨਹੀਂ ਕਰਦਾ, ਬਾਹਰੋਂ ਵਿਖਾਵੇ ਕਰ ਰਿਹਾ। ਤੇ ਕਬੀਰ ਸਾਹਿਬ ਨੇ ਅੱਜ ਇੱਕ ਗੱਲ ਜਿਹੜੀ ਕੀਤੀ ਆਪਣੇ ਸਲੋਕ ਵਿੱਚ, ਉਹਦੇ ਵਿੱਚ ਵੀ ਉਹ ਇਹੋ ਜਿਹਾ ਕੁਝ ਕਹਿੰਦੇ ਨੇ, ਜਿਹੜੇ ਬਾਹਰੋਂ ਚਮਕਦੇ ਨੇ ਪੱਲੇ ਕੁਝ ਨਹੀਂ ਹੁੰਦਾ, ਬਾਹਰੋਂ ਚਮਕ ਦਮਕ ਪੂਰੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ। ਹੁਣ ਲਾਖ ਦੇ ਅਰਥ ਜਿਹੜਾ ਟੀਕਾ ਮਨਮੋਹਨ ਸਿੰਘ ਹੋਣਾ ਨੇ ਕੀਤਾ, ਉਹਨਾਂ ਅਰਥ ਕੀਤੇ ਨੇ ਜੀ ਮੋਮ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਸਿੱਧਾ ਲਾਖ ਲਿਖਿਆ। ਫਿਰ ਜਦੋਂ ਲਾਖ ਦੇ ਅਰਥ ਮੈਂ ਵੇਖ ਰਿਹਾ ਸੀ, ਤੇ ਲਾਖ ਉਹਨੂੰ ਵੀ ਕਹਿ ਦਿੰਦੇ, ਜਿਹੜੀ ਕਤੀਰਾ ਗੂੰਦ ਨਹੀਂ ਹੁੰਦੀ, ਜਿਹੜੀ ਕੀੜਿਆਂ ਦੇ ਮੂੰਹ ਚੋਂ ਨਿਕਲਦੀ ਹੈ ਰੁੱਖਾਂ ਦੇ ਉੱਤੇ, ਉਹਨੂੰ ਵੀ ਉਹ ਵੀ ਚਮਕਦੀ ਹੈ, ਉਹ ਵੀ ਚਮਕਦੀ ਹੈ। ਹੁਣ ਲਾਖ ਦਾ ਅਰਥ ਮੋਮ, ਮੋਮਬੱਤੀ, ਮੋਮ ਜਿੱਥੋਂ ਬਣਦੀ ਹੈ। ਹੁਣ ਕੁਝ ਲੋਕ ਹੁੰਦੇ ਚਮਕਦੀ ਮੋਮ ਵਰਗੇ ਨੇ, ਪਰ ਨਾਲ ਦੀ ਨਾਲ ਹੀ ਪਿਘਲ ਜਾਂਦੇ ਨੇ, ਖਤਮ ਵੀ ਹੋ ਜਾਂਦੇ ਨੇ, ਪੱਲੇ ਕੁਝ ਨਹੀਂ ਹੁੰਦਾ। ਅੱਛਾ, ਮੋਮ ਦੇ ਘਰ ਕਦੀ ਰਹਿੰਦੇ ਨੇ? ਮੋਮ ਦਾ ਘਰ ਕਿੰਨਾ ਕੁ ਚਿਰ ਰਹੇਗਾ? ਵੇਖਣ ਨੂੰ ਤਾਂ ਚੰਗਾ ਲੱਗੇਗਾ। ਉਹ ਕੌਰਵਾਂ ਪਾਂਡਵਾਂ ਦੀ ਕਹਾਣੀ ਦਾ ਆਮ ਜ਼ਿਕਰ ਆਉਂਦਾ ਹੈ ਵੀ ਉਹਨਾਂ ਨੇ ਜਦੋਂ ਇੱਕ ਦੂਜੇ ਦੇ ਵੈਰੀ ਬਣੇ ਤੇ ਉਹਨਾਂ ਨੇ ਘਰ ਬਣਾ ਦਿੱਤਾ ਮੋਮ ਦਾ। ਹੁਣ ਮੋਮ ਦਾ ਘਰ ਜਿਹੜਾ ਹੈ ਉਹ ਵੇਖਣ ਨੂੰ ਤੇ ਬਿਲਕੁਲ ਚਮਕਦਾ ਹੋਇਆ ਸੋਹਣਾ ਨਜ਼ਰ ਆਵੇਗਾ, ਪਰ ਮੈਲਟ ਵੀ ਛੇਤੀ ਹੋ ਜਾਵੇਗਾ, ਪਿਘਲ ਵੀ ਛੇਤੀ ਜਾਵੇਗਾ। ਕਈ ਮੋਮ ਵਾਂਗੂ ਚਮਕਦੇ ਨੇ ਪਰ ਪੱਲੇ ਕੁਝ ਨਹੀਂ, ਚਮਕ ਦਮਕ ਪੂਰੀ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ। ਤੇ ਬੋਲ ਰੱਖਿਆ, ਦੀਸੈ ਚੰਚਲ ਬਹੁ ਗੁਣਾ, ਮਤ ਹੀਣਾ ਨਾ ਪਾਕ। ਹੈ ਚੰਚਲ, ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਬਾਬੇ ਨੇ ਆਖਿਆ, ਮਨਮੁਖ ਦੀ ਮਤ ਚੰਚਲ ਹੁੰਦੀ ਹੈ, ਚਾਤਰ ਬਹੁਤ ਹੁੰਦਾ, ਚਤੁਰਾਈਆਂ ਬੜੀਆਂ ਆਉਂਦੀਆਂ ਨੇ। ਤੇ ਸਤਿਗੁਰੂ ਕਹਿੰਦੇ ਨੇ, ਧਰਮ ਦੀ ਦੁਨੀਆਂ ਵਿੱਚ ਚਤੁਰਾਈ ਕਦੀ ਕੰਮ ਨਹੀਂ ਆਉਂਦੀ। ਚਤੁਰਾਈ ਸਿਆਣਪੈ ਕਿਤੇ ਕਾਮ ਨਾ ਆਈ ਹੈ। ਮਹਾਰਾਜ ਨੇ ਆਖਿਆ, ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਹੇ ਮੇਰੇ ਮਨ ਸੁਣ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਕਿਸੇ ਨੇ ਚਲਾਕੀ ਨਾਲ ਚਤੁਰਾਈ ਦੇ ਨਾਲ ਪਾਇਆ ਨਹੀਂ ਹੈ। ਜੇ ਰੱਬ ਦੀ ਪ੍ਰਾਪਤੀ ਚਾਹੁਣਾ ਹੈ ਤੇ ਜੀਵਨ ਵਿੱਚੋਂ ਸਾਰੀਆਂ ਚਤੁਰਾਈਆਂ ਬਾਹਰ ਕੱਢ ਦੇ। ਚਤੁਰਾਈ ਬੜਾ ਵੱਡਾ ਐਬ ਹੈ, ਚਲਾਕੀ ਬੜਾ ਵੱਡਾ ਐਬ ਹੈ, ਕਰਨੀ ਨਹੀਂ ਚਾਹੀਦੀ। ਗੁਰਦੇਵ ਮਹਾਰਾਜ ਨੇ ਆਖਿਆ, ਮਨਮੁਖ ਹੁਕਮ ਨਾ ਬੁੱਝੇ ਬੱਪੜੀ। ਮਨਮੁਖ ਜਿਹੜਾ ਹੈ ਮੂਰਖ ਹੁਕਮ ਨੂੰ ਬੁੱਝਦਾ ਨਹੀਂ, ਹੁਕਮ ਨਾ ਜਾਣੇ, ਬਹੁਤਾ ਰੋਵੇ, ਅੰਦਰ ਧੋਖਾ, ਨੀਂਦ ਨਾ ਸੋਵੇ। ਮਨ ਪਿੱਛੇ ਚੱਲਣ ਵਾਲਾ ਗੁਰੂ ਦੇ ਹੁਕਮ ਉਪਦੇਸ਼ ਨੂੰ ਬੁੱਝਦਾ ਨਹੀਂ, ਚਲਾਕੀਆਂ ਕਰਦਾ। ਮਨਮੁਖ ਹੁਕਮ ਨਾ ਬੁੱਝੇ ਬੱਪੜੀ, ਨਿਤ ਹੋਮੈ ਕਰਮ ਕਮਾਏ। ਉਹਦੇ ਕਰਮ ਕਿਹੜੇ ਨੇ? ਹੋਮੇ ਵਾਲੇ, ਵਰਤ, ਨੇਮ, ਸੁੱਚ, ਸੰਜਮ, ਆ ਸਾਰੇ ਕੰਮ ਕਰਦਾ। ਵਰਤ ਵੀ ਰੱਖੀ ਫਿਰਦਾ, ਬੜੇ ਨੇਮ ਵੀ ਕਰਦਾ ਹੈ, ਸੁਚਮਤਾ ਬੜੀ ਰੱਖਦਾ। ਵਰਤ, ਨੇਮ, ਸੁੱਚ, ਸੰਜਮ, ਪੂਜਾ, ਪਖੰਡ, ਭਰਮ ਨਾ ਜਾਏ। ਪਖੰਡ ਵੀ ਕਰਦਾ ਏ, ਭਰਮ ਜੀਵਨ ਵਿੱਚੋਂ ਕਦੀ ਦੂਰ ਨਹੀਂ ਹੁੰਦਾ, ਇਹ ਮਨਮੁਖ ਦਾ ਆਚਾਰ ਹੁੰਦਾ। ਵਰਤ, ਨੇਮ, ਸੁੱਚ, ਸੰਜਮ, ਪੂਜਾ, ਪਖੰਡ, ਭਰਮ ਨਾ ਜਾਏ, ਅੰਤਰੋਂ ਕੁਸ਼ੁੱਧ, ਮਾਇਆ ਮੋਹ ਵੇਦੇ। ਬਾਬੇ ਨੇ ਆਖਿਆ, ਅੰਦਰੋਂ ਕੁਸ਼ੁੱਧ ਹੈ, ਭੈੜਾ ਹੈ, ਮਾਇਆ ਦੇ ਮੋਹ ਵਿੱਚ ਖਚਤ ਹੈ। ਅੰਤਰੋਂ ਕੁਸ਼ੁੱਧ, ਮਾਇਆ ਮੋਹ ਵੇਦੇ, ਜਿਉਂ ਹਸਤੀ ਛਾਰ ਉਡਾਏ। ਤੇ ਜੀਵਨ ਕਿੱਦਾਂ ਦਾ ਹੈ? ਜਿਵੇਂ ਹਾਥੀ ਨੂੰ ਨਵਾਇਆ ਜਾਵੇ ਤੇ ਉਹ ਫਿਰ ਛਾਰ ਸਵਾਹ ਉਡਾਉਂਦਾ ਹੈ ਨਾ, ਜੀਵਨ ਇੱਦਾਂ ਦਾ ਹੈ। ਹੁਣ ਕਈ ਕਰਮ ਸਾਰੇ ਕਰਦੇ ਨੇ ਧਰਮ ਦੇ, ਸਾਰੇ ਕਰ ਲੈਣੇ ਉਹਨਾਂ ਨੇ ਜਿਹੜੇ ਜਿਹੜੇ, ਪਰ ਹੁੰਦੇ ਕਾਹਦੇ ਅਰਗੇ ਨੇ? ਹਾਥੀ ਅਰਗੇ ਸਵਾਹ ਫਿਰ ਪਾ ਲਈਦੇ ਨੇ ਸਿਰ ਦੇ ਵਿੱਚ, ਗਧੇ ਵਰਗੇ, ਗਧੋਂ ਚੰਦਨ ਲਾਈਏ। ਗਧੇ ਜਿਹੜੇ ਨੇ ਉਹ ਗਰਦ ਪ੍ਰੀਤ ਭਸਮ ਸੰਗ ਹੋਏ, ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ। ਐਟੀਟਿਊਡ ਜਿਹੜਾ ਹੈ ਉਹਨਾਂ ਦਾ ਗਧਿਆਂ ਵਾਲਾ ਰਹਿੰਦਾ ਹੈ, ਭਾਵੇਂ ਕਿ ਬਾਹਰੋਂ ਸਾਰੇ ਕਰਮ ਉਹ ਕਰੀ ਜਾਂਦੇ ਨੇ। ਸਤਿਗੁਰ ਨੇ ਕਿਹਾ ਅੰਤਰੋਂ ਕਸ਼ੁੱਧ, ਅੰਦਰ ਕਸ਼ੁੱਧ ਨੇ, ਅੰਦਰ ਸ਼ੁੱਧਤਾ ਨਹੀਂ ਹੈ। ਹਾਂ, ਬਾਹਰੋਂ ਵਰਤ ਵੀ ਰੱਖਦੇ ਨੇ, ਬੜਾ ਨੇਮ ਵੀ ਨਿਭਾਉਂਦੇ ਨੇ, ਸੁੱਚ ਵੀ ਕਰਦੇ ਨੇ, ਬੜਾ ਸੰਜਮ ਰੱਖਣ ਦੀ ਕੋਸ਼ਿਸ਼ ਵੀ ਕਰਦੇ ਨੇ, ਵਰਤ ਨੇਮ ਸੁੱਚ ਸੰਜਮ ਪੂਜਾ ਪੂਜਾ ਵੀ ਕਰਦੇ ਨੇ, ਪਾਖੰਡ ਵੀ ਕਰੀ ਜਾਂਦੇ ਨੇ, ਭਰਮ ਨਹੀਂ ਜਾਂਦਾ, ਪਾਖੰਡ ਭਰਮ ਨਾ ਜਾਏ। ਅੰਤਰੋਂ ਕੁਸ਼ੁੱਧ ਮਾਇਆ ਮੋਹ ਬੇਦੇ ਜਿਉਂ ਹਸਤੀ ਸ਼ਾਰ ਉਡਾਏ। ਮਹਾਰਾਜ ਆਖਿਆ ਜਿਨ ਉਪਾਏ ਤਿਸੇ ਨਾ ਚੇਤੇ, ਜਿਹਨੇ ਪੈਦਾ ਕੀਤਾ ਉਹਨੂੰ ਕਦੀ ਚੇਤੇ ਨਹੀਂ ਕਰਦੇ। ਜਿਨ ਉਪਾਏ ਤਿਸੇ ਨਾ ਚੇਤੇ, ਬਿਨ ਚੇਤੇ ਕਿਉਂ ਸੁੱਖ ਪਾਏ। ਜੀਵਨ ਵਿੱਚ ਸੁੱਖ ਨਹੀਂ ਹੁੰਦਾ, ਇਹ ਚੇਤਾ ਰੱਖੋ। ਚਲਾਕ ਬੰਦਾ ਜ਼ਿੰਦਗੀ 'ਚ ਕਦੀ ਵੀ ਸੁਖੀ ਨਹੀਂ ਰਹਿ ਸਕਦਾ, ਉਹਨੂੰ ਕਦੀ ਸੁੱਖ ਨਹੀਂ ਮਿਲਦਾ। ਜਿੰਨੀ ਛੇਤੀ ਹੋਵੇ ਜੀਵਨ ਵਿੱਚੋਂ ਬੰਦਾ ਚਲਾਕੀਆਂ ਦੂਰ ਕਰ ਦੇਵੇ ਤੇ ਚੰਗੀ ਗੱਲ ਹੈ, ਚਤੁਰਾਈਆਂ ਦੂਰ ਕਰ ਦੇਵੇ ਤੇ ਚੰਗੀ ਗੱਲ ਹੈ। ਕਈ ਵਾਰ ਨਾ ਸਾਨੂੰ ਇਹ ਲੱਗਦਾ ਵੀ ਅਸੀਂ ਚਲਾਕ ਬਣ ਕੇ ਬੜਾ ਕੁਝ ਕਮਾ ਲਿਆ, ਨਹੀਂ, ਭਰਮ ਹੁੰਦਾ ਹੈ। ਚਲਾਕਾਂ ਨੇ ਅੱਜ ਤੱਕ ਕਮਾਇਆ ਕੁਝ ਨਹੀਂ ਤੇ ਭੋਲਿਆਂ ਦਾ ਅੱਜ ਤੱਕ ਗਵਾਚਾ ਕੁਝ ਨਹੀਂ ਕਦੇ। ਭੋਲੇ ਪਾਏ ਮਿਲੇ ਰਘੁਰਾਇਆ, ਭੋਲਿਆਂ ਦਾ ਕਦੀ ਕੁਝ ਨਹੀਂ ਗਵਾਚਾ ਤੇ ਚਲਾਕਿਆਂ ਨੇ ਕਮਾਇਆ ਕੁਝ ਨਹੀਂ। ਤੁਸੀਂ ਵੇਖੋਗੇ, ਕਦੀ ਤੁਸੀਂ ਅਨੈਲਿਸਿਸ ਕਰ ਲਿਓ, ਚਲਾਕ ਬੰਦਾ ਸਾਰੀ ਜ਼ਿੰਦਗੀ ਰੋਂਦਾ ਰਹੇਗਾ, ਉਹਦੇ ਪੱਲੇ ਰੋਣਾ ਸਦਾ ਰਹੇਗਾ। ਤੁਹਾਨੂੰ ਜੇ ਇਹ ਵੀ ਲੱਗੇਗਾ ਨਾ ਬਹੁਤ ਕੁਝ ਆ ਗਿਆ ਇਹਦੇ ਕੋਲ, ਤੁਸੀਂ ਇਹਦਾ ਬਹਿ ਜਿਓ ਉਹਦੇ ਕੋਲ, ਜੇ ਉਹਨੂੰ ਤੁਸੀਂ ਸੁਖੀ ਵਿਖਾ ਦਿਓ ਮੈਨੂੰ ਤੇ ਨੀਵੇਂ ਥਾਂ ਪਾ ਦਿਓ ਮੈਨੂੰ, ਮੈਂ ਇਹ ਓਪਨਲੀ ਗੱਲ ਕਹਿ ਰਿਹਾ, ਗੁਰੂ ਤੇ ਭਰੋਸਾ ਰੱਖ ਕੇ ਕਹਿ ਰਿਹਾ। ਇਸ ਕਰਕੇ ਜਿੰਨੀ ਛੇਤੀ ਹੋਵੇ ਜੇ ਅਸੀਂ ਇਸ ਸੁਭਾਅ ਨਾਲ ਜਿਉਂਦੇ ਹਾਂ ਨਾ ਤੇ ਛੱਡ ਦਈਏ। ਜੇ ਮੇਰੇ ਗੁਰੂ ਨੇ ਆਖਿਆ ਤਾਂ ਉਹਨੇ ਠੀਕ ਹੀ ਆਖਿਆ, ਹਾਂ ਕਿਸੇ ਹੋਰ ਨੇ ਆਖਿਆ ਹੋਵੇ ਤਾਂ ਗੱਲ ਵੱਖਰੀ ਹੈ। ਮੇਰੇ ਗੁਰੂ ਨੇ ਕਿਹਾ ਏ ਵੀ ਭਾਈ ਜਿੰਨੀ ਛੇਤੀ ਭੋਲਾ ਬਣਿਆ ਜਾਂਦਾ ਨਾ ਭੋਲਾ ਬਣ ਜਾ। ਹਾਂ, ਦੁਨੀਆਂ ਦੀ ਸਿੱਖਿਆ ਇੱਦਾਂ ਦੀ ਹੈ, ਦੁਨੀਆਂ ਕਹਿੰਦੀ ਚਲਾਕ ਬਣ ਚਲਾਕ ਬਣ, ਨਹੀਂ ਗੁਰੂ ਕਹਿੰਦਾ ਭੋਲਾ ਬਣ ਜਾ। ਇਸ ਕਰਕੇ ਜੇ ਤੁਹਾਨੂੰ ਕਦੀ ਇਹ ਲੱਗਦਾ ਹੈ ਵੀ ਨਹੀਂ ਚਲਾਕਾਂ ਨੇ ਤੇ ਬਹੁਤ ਖੱਟੀ ਕਰ ਲਈ, ਮੈਂ ਨਹੀਂ ਕੋਈ ਚਲਾਕ ਤਰੱਕੀ, ਅੱਛਾ ਤਰੱਕੀ ਇਹ ਨਾ ਸਮਝੋ ਵੀ ਚਲਾਕ ਵੀ ਕੈਨੇਡਾ ਅਮਰੀਕਾ ਆ ਗਏ, ਇਹਨੂੰ ਨਹੀਂ ਤਰੱਕੀਆਂ ਕਹੀਆਂ ਜਾਂਦੀਆਂ। ਇਹ ਛੋਟੇ ਬੜੇ ਲੋਕ ਆਉਂਦੇ ਨੇ ਜਾਂਦੇ, ਹਰ ਇੱਕ ਦੁਨੀਆਂ ਦੇ ਹਰ ਕੋਨੇ ਤੇ ਦੁਨੀਆਂ ਵਸਦੀ, ਇਹ ਨਹੀਂ ਹੁੰਦਾ। ਚਲਾਕਾਂ ਬਾਰੇ ਇਹ ਪਰਿਭਾਸ਼ਾ ਤੁਸੀਂ ਮਿਥ ਲਈ ਹੈ ਵੀ ਉਹਦਾ ਤੇ ਘਰ ਬੜਾ ਵੱਡਾ ਬਣ ਗਿਆ, ਮੈਨੂੰ ਉਹਦੀ ਜ਼ਿੰਦਗੀ 'ਚ ਖੁਸ਼ੀ ਵਿਖਾ ਦਿਓ, ਫਿਰ ਕਿਹੋ ਵੀ ਹਾਂ ਵੀ ਇਹ ਵਾਕਈ ਬੜਾ ਖੁਸ਼ ਹੈ। ਗੌਰ ਨਾਲ ਵੇਖਿਓ। ਹੁਣ ਬਾਬੇ ਨੇ ਆਖਿਆ ਚਮਕਦੀ ਹੋਈ ਲਾਖ ਵਰਗੇ ਹੁੰਦੇ ਨੇ, ਚਮਕਦੀ ਹੋਈ ਮੋਮ ਵਰਗੇ ਨੇ, ਪਰ ਅੰਦਰੋਂ ਸੁਖੀ ਨਹੀਂ ਹੈਗੇ। ਦਿਸ ਹੈ ਚੰਚਲ ਬਹੁ ਗੁਣਾ, ਚੰਚਲ ਮਤਲਬ ਜਿਨ੍ਹਾਂ 'ਚ ਟਿਕਾ ਨਹੀਂ ਹੁੰਦਾ ਉਹਨੂੰ ਕੀ ਕਹਿੰਦੇ ਨੇ, ਚੰਚਲ ਕਹਿੰਦੇ। ਦਿਸ ਹੈ ਚੰਚਲ ਬਹੁ ਗੁਣਾ, ਮਤ ਹੀਣਾ ਮਤ ਤੋਂ ਸੱਖਣੇ ਨਾਪਾਕ, ਨਾਪਾਕ ਕਹਿੰਦੇ ਨੇ ਜਿਹੜੇ ਅਪਵਿੱਤਰ ਹੋਣ। ਅਗਲਾ ਸਲੋਕ ਹੈ ਜੀ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਰੱਬਾ ਮੈਂ ਤੇਰੇ ਅੱਗੇ ਇੱਕ ਜੋਦੜੀ ਵੀ ਕਰਦਾ ਤੇ ਮੈਂ ਦੁਨੀਆਂ ਨੂੰ ਵੀ ਕਹਿੰਦਾ ਵੀ ਮੇਰੀ ਬੁੱਧੀ ਨੂੰ ਇਹ ਜਿਹੜੇ ਜਮ ਨੇ ਇਹ ਕਦੀ ਵੀ ਨੀਵਿਆਂ ਨਹੀਂ ਕਰ ਸਕਦੇ। ਕਬੀਰ ਮੇਰੀ ਬੁੱਧ ਕਹੋ, ਜਮ ਨਾ ਕਰੈ ਤਿਸਕਾਰ। ਤਿਸਕਾਰ ਦਾ ਮਤਲਬ ਹੁੰਦਾ ਨਰਾਦਰੀ, ਹੱਤਕ। ਹੁਣ ਇਹ ਨਰਾਦਰੀ ਤੇ ਹੱਤਕ ਨੂੰ ਵੀ ਥੋੜ੍ਹਾ ਜਿਹਾ ਸਮਝ ਲਈਏ ਆਪਾਂ, ਦੋ ਕੁ ਮਿੰਟ ਚਾਰ ਆਪਣੇ ਬਾਕੀ ਨੇ। ਅਸੀਂ ਨਰਾਦਰੀ ਦੇ ਅਰਥ ਕੀ ਲੈਂਦੇ ਹਾਂ, ਹੱਤਕ ਕੀ ਹੁੰਦੀ ਹੈ, ਬੇਇੱਜ਼ਤੀ ਕੀ ਹੁੰਦੀ ਹੈ, ਬੇਇੱਜ਼ਤ ਕਰਨਾ ਕਿਹਨੂੰ ਕਹਿੰਦੇ ਨੇ, ਜ਼ਲੀਲ ਕਰਨਾ ਕਿਹਨੂੰ ਕਹਿੰਦੇ ਨੇ। ਸਾਡੇ ਲਈ ਇਸ ਚੀਜ਼ ਦੀ ਡੈਫੀਨੇਸ਼ਨ ਕੀ ਹੈ ਵੀ ਆਪਾਂ ਕਹਿੰਦੇ ਵੀ ਮੈਂ ਕਿਸੇ ਬੰਦੇ ਦੀ ਕੀ ਕਰ ਦਿੱਤੀ, ਬੇਇੱਜ਼ਤੀ ਕਰ ਦਿੱਤੀ, ਜ਼ਲੀਲ ਕਰ ਦਿੱਤਾ ਉਹਨੂੰ ਚਾਰ ਬੰਦਿਆਂ ਦੇ ਵਿੱਚ, ਨਹੀਂ। ਝੂਠਾ ਬੰਦਾ ਜਿਹੜਾ ਹੁੰਦਾ ਹੈ ਨਾ, ਝੂਠਾ ਕੂੜਾ ਤੇ ਕਪਟੀ ਬੰਦਾ ਜਿਹੜਾ ਹੁੰਦਾ ਹੈ ਨਾ, ਅਸਲ ਵਿੱਚ ਉਹ ਧਰਮੀ ਬੰਦੇ ਨੂੰ ਜ਼ਲੀਲ ਨਹੀਂ ਕਰਦਾ ਬਲਕਿ ਆਪ ਜ਼ਲੀਲ ਹੋ ਰਿਹਾ ਹੁੰਦਾ। ਹੁਣ ਤੁਸੀਂ ਅਸਮਾਨ ਤੇ ਜੇ ਥੁੱਕੋ, ਕੋਈ ਬੰਦਾ ਅਸਮਾਨ ਦੇ ਉੱਤੇ ਥੁੱਕੇ, ਕੀ ਉਹ ਇਹ ਕਹਿ ਸਕਦਾ ਵੀ ਮੈਂ ਤੇ ਅਸਮਾਨ ਤੇ ਥੁੱਕ ਆਇਆ, ਨਹੀਂ। ਅਸਮਾਨ ਤੇ ਥੁੱਕਣਾ ਤੁਹਾਡੇ ਆਪਣੇ ਮੂੰਹ ਤੇ ਥੁੱਕਣਾ ਹੈ, ਇਹ ਤੁਹਾਡਾ ਭੁਲੇਖਾ ਹੋਵੇਗਾ। ਤੁਸੀਂ ਕਹਿੰਦੇ ਹੋ ਮੈਂ ਕਿਸੇ ਬੰਦੇ ਦੀ ਇਨਸਲਟ ਕਰ ਦਿੱਤੀ, ਬੇਇੱਜ਼ਤੀ ਕਰ ਦਿੱਤੀ, ਬੇਇੱਜ਼ਤੀ ਛੋਟੇ ਲੋਕਾਂ ਦੀ ਹੁੰਦੀ ਹੈ। ਅੱਛਾ ਗੁਰੂ ਅਰਜਨ ਸਾਹਿਬ ਦੀ ਜਹਾਂਗੀਰ ਕੀ ਬੇਨਤੀ ਕਰ ਲਓ, ਜਦੋਂ ਮਤਲਬ ਮਹਾਰਾਜ ਨੂੰ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਹੋਵੇਗਾ, ਸਰੀਰ ਦੇ ਕੱਪੜੇ ਪਹਿਲਾਂ ਸੜੇ ਹੋਣਗੇ, ਫਿਰ ਹੌਲੀ ਹੌਲੀ ਚੰਮ ਸੜਿਆ ਹੋਵੇਗਾ, ਕੀ ਬੇਇੱਜ਼ਤੀ ਕਰ ਲਓ ਉਹਦੀ? ਛੋਟੇ ਸਾਹਿਬਜ਼ਾਦਿਆਂ ਦੀ ਵਜ਼ੀਰ ਖਾਨ ਕੀ ਬੇਇੱਜ਼ਤੀ ਕਰ ਲਊਗਾ? ਇਸ ਕਰਕੇ ਬੇਇੱਜ਼ਤੀ ਦੀ ਡੈ, ਜੇ ਤੁਸੀਂ ਸੱਚ ਦੇ ਰਾਹ ਤੇ ਹੋ ਨਾ, ਜੇ ਤੁਹਾਡੇ ਪੈਰ ਸੱਚ ਵਿੱਚ ਨੇ, ਧਰਮ ਵਿੱਚ ਨੇ, ਤੇ ਫਿਰ ਬੇਇੱਜ਼ਤੀ ਨਹੀਂ ਹੁੰਦੀ। ਹੁਣ ਤੇ ਬੇਇੱਜ਼ਤੀ ਦੇ ਸਾਨੂੰ ਡੈਫੀਨੇਸ਼ਨਸ ਬੜੀਆਂ ਅਜੀਬ ਜਿਹੀਆਂ ਦਿੱਤੀਆਂ ਗਈਆਂ। ਅੱਜ ਕੱਲ੍ਹ ਤਾਂ ਕਿਸੇ ਦੇ ਜਵਾਕ ਨੂੰ ਉਹ ਇਹ ਕਹਿ ਦਿਓ, ਕਹਿੰਦੇ ਲੈ ਬੇਇੱਜ਼ਤੀ ਕਰਤੀ, ਤੂੰ ਕਹਿ ਕੇ ਨਹੀਂ ਬੁਲਾਉਣਾ, ਇਹ ਬੇਇੱਜ਼ਤੀ ਹੈ। ਨਵੀਆਂ ਨਵੀਆਂ ਡੈਫੀਨੇਸ਼ਨ ਸੈੱਟ ਹੋ ਰਹੀਆਂ ਨੇ। ਨਹੀਂ ਨਹੀਂ ਇੱਦਾਂ ਨਹੀਂ ਹੁੰਦਾ, ਇੱਥੇ ਤਾਂ ਜਿਹਦੇ ਨਾਲ ਪਿਆਰ ਹੋਵੇ ਨਾ, ਉਹ ਤੇ ਤੂੰ ਵੀ ਉਹਨੂੰ ਹੀ ਕਿਹਾ ਜਾਂਦਾ। ਮੇਰੇ ਗੁਰੂ ਦੀ ਰੱਬ ਨਾਲ ਇੰਨੀ ਮੁਹੱਬਤ ਹੈ, ਉਹ ਤੇ ਰੱਬ ਨੂੰ ਹੀ ਕਹਿੰਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੇ ਜੇ ਨਫ਼ਰਤ ਵੀ ਹੋਵੇ ਤੇ ਭਾਵੇਂ ਬੋਲ ਬੜੇ ਵਧੀਆ ਹੋਣ, ਲਿੰਬੇ ਪੋਚੇ ਹੋਣ, ਤੇ ਉਹ ਜਾਇਜ਼ ਨਹੀਂ ਹੁੰਦੇ। ਇਸ ਕਰਕੇ ਸ਼ਬਦਾਂ ਦੇ ਜਾਲ ਵਿੱਚੋਂ ਬਾਹਰ ਨਿਕਲੀਏ ਥੋੜ੍ਹਾ ਜਿਹਾ। ਇੱਜ਼ਤ ਬੇਇੱਜ਼ਤੀ ਕੁਝ ਨਹੀਂ ਹੁੰਦੀ ਦੁਨੀਆਂ ਦੇ ਉੱਤੇ। ਹਾਂ ਜੇ ਤੁਸੀਂ ਸੱਚ ਦੇ ਰਾਹ ਤੋਂ ਥਿੜਕੇ ਹੋ, ਤੇ ਜਿਹੜਾ ਵੀ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਆਹ ਹੈ ਬੇਇੱਜ਼ਤੀ। ਤੁਹਾਡੀ ਜ਼ਿੰਦਗੀ ਚ ਜੇ ਗੁਰੂ ਦੀ ਵਿਚਾਰ ਨਹੀਂ ਨਾ ਹੈਗੀ, ਤੁਸੀਂ ਨੱਕ ਵੱਡੇ ਵਾਲੇ ਹੀ ਹੋ ਫਿਰ। ਫਿਰ ਤੇ ਬਾਬੇ ਨੇ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸ਼ੁਆ ਕੇ ਕਰਪੂਤ ਜੰਮਤ ਹੈ। ਜਿਵੇਂ ਬੇਸ਼ੁਆ ਦੇ ਘਰੇ ਪੁੱਤ ਜੰਮਿਆ ਹੋਵੇ ਤੇ ਉਹਨੂੰ ਕੋਈ ਸਵੀਕਾਰ ਨਹੀਂ ਕਰਦਾ, ਉਹਦੇ ਲਈ ਸ਼ਬਦ ਜਿਹੜਾ ਹੈ ਉਹ ਬੜਾ ਕਠੋਰ ਵਰਤਿਆ ਜਾਂਦਾ, ਵੀ ਇਹਦੇ ਪਿਤਾ ਦਾ ਤੇ ਪਤਾ ਹੀ ਕੋਈ ਨਹੀਂ। ਤੇ ਮਹਾਰਾਜ ਨੇ ਉਸ ਬੇਸ਼ਵਾ ਨੂੰ ਨਹੀਂ ਕੁਝ ਕਿਹਾ ਇੱਥੇ, ਕਿਉਂਕਿ ਨਾ ਉਸ ਬੇਸ਼ਵਾ ਦਾ ਕਸੂਰ ਹੈ, ਨਾ ਜੰਮਣ ਵਾਲੇ ਬੱਚੇ ਦਾ ਕਸੂਰ ਹੈ। ਕਸੂਰ ਤੇ ਉਹਦਾ ਜਿਹੜਾ ਭੱਜ ਗਿਆ, ਜਿਹਨੇ ਉਸ ਉਹਨੂੰ ਅਪਣਾਉਣ ਤੋਂ ਨਾ ਕਰ ਦਿੱਤੀ, ਉਹਦਾ ਖਦਾ ਕਸੂਰ ਹੈ। ਇੱਥੇ ਗੱਲ ਬੇਸ਼ਵਾ ਦੀ ਨਹੀਂ। ਬਾਬੇ ਨੇ ਆਖਿਆ ਜਿਹਦੇ ਕੋਲ ਰੱਬ ਦਾ ਨਾਂ ਨਹੀਂ ਹੈ ਉਹ ਇੱਦਾਂ ਹੀ ਨੇ ਸਾਰੇ, ਉਹਨਾਂ ਦੀ ਸਾਰੀ ਲਾਈਫ ਇੱਦਾਂ ਹੈ। ਤੇ ਬਾਬੇ ਨੇ ਇੱਥੇ ਬਖਸ਼ਿਸ਼ ਕੀਤੀ, ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੇ ਤਿਰਸਕਾਰ। ਮੇਰਾ ਤਿਰਸਕਾਰ ਹੁੰਦਾ ਹੀ ਨਹੀਂ, ਮੇਰੀ ਬੇਇੱਜ਼ਤੀ ਹੋਵੇਗੀ। ਮੰਨ ਲਓ ਮੈਂ ਗਿਆ ਕਿਤੇ, ਆਪਾਂ ਇਗਜ਼ਾਮਪਲ ਇੱਕ ਲੈਂਦੇ, ਮੈਂ ਇਹ ਸਮਝਦਾ ਵੀ ਜੇ ਤੇ ਮੇਰੇ ਜਾਂਦਿਆਂ ਨੂੰ ਕੁਰਸੀ ਤੋਂ ਉੱਠ ਪਿਆ ਤੇ ਫਿਰ ਮੇਰੀ ਇੱਜ਼ਤ ਹੈ, ਤੇ ਜੇ ਬੈਠਾ ਰਿਹਾ ਤੇ ਫਿਰ ਮੇਰੀ ਕੀ ਹੈ? ਬੇਇੱਜ਼ਤੀ। ਇੱਦਾਂ ਹੈ ਨਾ, ਮੇਰਾ ਸਮਾਂ ਸਮਾਪਤ ਹੈ, ਇੱਦਾਂ ਹੁੰਦਾ ਨਾ। ਅੱਛਾ ਮੈਂ ਇਸ ਚੀਜ਼ ਨੂੰ ਇੱਜ਼ਤ ਬੇਇੱਜ਼ਤੀ ਸਮਝਦਾ ਹੀ ਕੋਈ ਨਹੀਂ। ਮੈਂ ਕਹਿੰਦਾ ਜੇ ਉੱਠਿਆ ਤਾਂ ਵੀ ਉਹਦੀ ਅਕਲ, ਜੇ ਨਹੀਂ ਉੱਠਿਆ ਤੇ ਤਾਂ ਵੀ ਉਹਦੀ ਅਕਲ। ਮੈਨੂੰ ਤਲਬ ਨਹੀਂ ਨਾ ਹੈਗੀ ਉਸ ਚੀਜ਼ ਦੀ, ਸਮਝ ਕੇ ਕਿ ਨਹੀਂ। ਮੈਂ ਕਹਿੰਦਾ ਜੇ ਇਹਨੇ ਮੈਨੂੰ ਸਲੂਟ ਮਾਰਦਾ ਤੇ ਇਹ ਮੇਰੀ ਇੱਜ਼ਤ ਹੋ ਗਈ, ਤੇ ਜੇ ਇਹਨੇ ਨਹੀਂ ਮਾਰਿਆ ਤੇ ਮੇਰੀ ਬੇਇੱਜ਼ਤੀ ਹੋ ਗਈ। ਮੈਨੂੰ ਤਲਬ ਹੀ ਨਹੀਂ ਹੈਗੀ ਵੀ ਕੋਈ ਮੈਨੂੰ ਸਲੂਟ ਮਾਰੇ ਜਾਂ, ਤੇ ਫਿਰ ਮੇਰੀ ਬੇਇੱਜ਼ਤੀ ਕਿਵੇਂ ਹੋ ਗਈ? ਤੁਸੀਂ ਆਖੋ ਗੁਰੂ ਗ੍ਰੰਥ ਸਾਹਿਬ ਦੇ ਦੁਆਰੇ ਤੇ ਕੋਈ ਆਇਆ, ਕਿਸੇ ਨੇ ਆਣ ਕੇ ਸਿਰ ਝੁਕਾ ਦਿੱਤਾ, ਕਿਸੇ ਨੇ ਨਹੀਂ ਝੁਕਾਇਆ, ਕਿ ਗੁਰੂ ਦੀ ਬੇਇੱਜ਼ਤੀ ਹੋ ਗਈ? ਗੁਰੂ ਨੂੰ ਭੁੱਖ ਨਹੀਂ ਹੈਗੀ, ਤੁਸੀਂ ਝੁਕਣਾ ਹੈ ਆਪਦੀ ਲੋੜ ਨੂੰ ਝੁਕਣਾ ਹੈ। ਵੱਡਾ ਨਾ ਹੋਵੇ ਘਾਟ ਨਾ ਜਾਏ, ਤੁਹਾਡੇ ਆਖਿਆ ਉਹਨੇ ਵੱਡਾ ਨਹੀਂ ਹੋਣਾ ਤੇ ਤੁਹਾਡੇ ਆਖਿਆ ਛੋਟਾ। ਉਹ ਖਾਕ ਦੀ ਇੱਜ਼ਤ ਹੈ ਜਿਹੜੀ ਕਿਸੇ ਦੇ ਕਿਉਂ ਪਲੀਤ ਹੋ ਜਾਂਦੀ ਹੈ, ਤੇ ਉਹ ਖਾਕ ਦੀ ਬੇਇੱਜ਼ਤੀ ਹੈ ਜੇ ਤੁਹਾਨੂੰ ਥੋੜੀ ਜਿਹੀ ਕੋਈ ਗੱਲ ਕਹਿ ਦੇਵੇ ਤੁਹਾਡੀ ਬੇਇੱਜ਼ਤੀ ਹੋ ਗਈ। ਇਸ ਲਈ ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੇ ਤਿਸਕਾਰ। ਆਖਿਆ ਜਿਹਨੇ ਜੰਮੂਆ ਸਿਰਜਿਆ ਸੋ ਜਪਿਆ ਪਰਵਤਗਰ। ਕੋਈ ਚੀਜ਼ ਜਿਹੜੀ ਵਕਾਰ ਔਗਣ ਨੇ ਉਹ ਮੇਰੀ ਬੁੱਧੀ ਦੇ ਹੱਦ ਤੱਕ ਨਹੀਂ ਕਰ ਸਕਦੇ, ਕਿਉਂਕਿ ਜਿੰਨੇ ਚੀਜ਼ਾਂ ਪੈਦਾ ਕੀਤੀਆਂ ਮੈਂ ਉਸ ਪਰਵਤਗਾਰ ਨੂੰ ਜਪਦਾ ਹਾਂ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ, ਖਿਮਾ ਕਲਾਂ ਜੋ ਆਪ ਜੀ ਦੇ ਨਾਲ ਜੋ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਪਿਛਲੇ ਲੰਬੇ ਦੇ ਸਮੇਂ ਤੋਂ ਸ਼ਾਮ ਦੇ ਦੀਵਾਨਾਂ ਵਿੱਚ ਚੱਲਦੀ ਆ ਰਹੀ ਹੈ, ਉਹਦੇ ਤਹਿਤ ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ, ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾ ਰਹੇ ਸਨ। ਤੋ ਗਿਆਨੀ ਜੀ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ। ਇਹ ਠੀਕ ਹੈ ਗੱਲ, ਗਿਆਨੀ ਜੀ ਬੜੀ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚੋਂ ਸੁਨੇਹਾ ਆਪ ਜੀ ਨੂੰ ਦੇ ਕੇ ਗਏ ਆ, ਇੱਜ਼ਤ ਬੇਇੱਜ਼ਤੀ ਦੀ ਗੱਲ ਕਰ ਰਹੇ ਸਨ। ਮਹਾਤਮਾ ਬੁੱਧ ਬੁੱਧ ਮੱਤ ਦੇ ਸੰਸਥਾਪਕ ਹੋਏ ਨੇ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਾਂਗੂ ਉਹਨਾਂ ਨੇ ਬੜੀਆਂ ਲੰਬੀਆਂ ਲੰਬੀਆਂ ਉਦਾਸੀਆਂ, ਪ੍ਰਚਾਰਕ ਦੌਰੇ ਉਹਨਾਂ ਨੇ ਕੀਤੇ, ਬੁੱਧ ਮੱਤ ਦਾ ਪ੍ਰਚਾਰ ਉਹਨਾਂ ਨੇ ਕੀਤਾ। ਅੱਜ ਜੋ ਬੁੱਧ ਮੱਤ ਸਾਨੂੰ ਜੋ ਅੱਜ ਦਿਸਦਾ ਹੈ, ਉਹਦੇ ਨਾਲੋਂ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਬਿਲਕੁਲ ਡਿਫਰੈਂਟ ਸਨ। ਬੁੱਤ ਪੂਜਾ ਦਾ ਬਹੁਤ ਵੱਡਾ ਵਿਰੋਧੀ ਸੀ ਮਹਾਤਮਾ ਬੁੱਧ, ਪਰ ਸਮੇਂ ਦਾ ਸਿਤਮ ਦੇਖੋ, ਸਿਤਮ ਜ਼ਰੀਫੀ ਦੇਖੋ ਵੀ ਦੁਨੀਆਂ ਵਿੱਚ ਅੱਜ ਸਭ ਤੋਂ ਵੱਧ ਬੁੱਤ ਜੇ ਕਿਸੇ ਦੇ ਮਿਲਦੇ ਆ ਤਾਂ ਮਹਾਤਮਾ ਬੁੱਧ ਦੇ ਮਿਲਦੇ ਆ। ਤਾਂ ਮੈਂ ਇੱਕ ਗੱਲ ਕਹਿ ਕੇ ਆਪ ਜੀ ਦੇ ਕੋਲੋਂ ਖਿਮਾ ਲੈ ਰਿਹਾ। ਮਹਾਤਮਾ ਬੁੱਧ ਇੱਕ ਪਿੰਡ ਵਿੱਚ ਜਾਂਦਾ, ਇੱਕ ਨਗਰ ਵਿੱਚ ਗਏ ਉਹ, ਉੱਥੇ ਉਹਨਾਂ ਨੂੰ ਉਹਨਾਂ ਦੀ ਮੁਲਾਕਾਤ ਕਿਸੇ ਐਸੇ ਵਿਅਕਤੀ ਦੇ ਨਾਲ ਹੋਈ ਜਿਹੜਾ ਬਹੁਤ ਗੁੱਸੇਖੋਰ ਸੀ। ਉਹਨੇ ਮਹਾਤਮਾ ਬੁੱਧ ਨੂੰ ਬਹੁਤ ਸਾਰੀਆਂ ਗਾਲਾਂ ਕੱਢੀਆਂ, ਬਹੁਤ ਬੁਰਾ ਭਲਾ ਬੋਲਿਆ। ਮਹਾਤਮਾ ਬੁੱਧ ਅੱਗੋਂ ਹੱਸਦੇ ਰਹੇ, ਮੁਸਕਰਾਉਂਦੇ ਰਹੇ। ਉਹ ਕਾਫੀ ਲੰਬਾ ਸਮਾਂ ਗਾਲ ਬੰਦਾ ਬਕਦਾ ਰਿਹਾ, ਬਕਵਾਦ ਕਰਦਾ ਰਿਹਾ, ਗਾਲਾਂ ਕੱਢਦਾ ਰਿਹਾ, ਉੱਚਾ ਨੀਵਾਂ ਬੋਲਦਾ ਰਿਹਾ, ਪਰ ਉਹ ਸਾਹਮਣੇ ਬੈਠੇ ਮੁਸਕਰਾਉਂਦੇ ਰਹੇ। ਉਹਨੇ ਆਖਿਆ, ਤੈਨੂੰ ਗੁੱਸਾ ਨਹੀਂ ਲੱਗਾ ਮੇਰੀ ਕਿਸੇ ਗੱਲ ਦਾ? ਉਹਨੇ ਆਖਿਆ, ਜੀ ਕਿਉਂ? ਉਹ ਕਹਿੰਦਾ, ਮੈਂ ਤੈਨੂੰ ਇੰਨੀਆਂ ਗਾਲਾਂ ਦਿੱਤੀਆਂ। ਹੱਸ ਕੇ ਮਹਾਤਮਾ ਬੁੱਧ ਇੱਕ ਗੱਲ ਆਖਦਾ, ਕਹਿੰਦਾ, ਤੂੰ ਮੈਨੂੰ ਦਿੱਤੀਆਂ ਪਰ ਮੈਂ ਲਈਆਂ ਨਹੀਂ। ਮੰਨ ਲਓ ਜਦੋਂ ਕਿਸੇ ਨੂੰ ਆਪਾਂ ਕੋਈ ਵਸਤੂ ਦੇ ਰਹੇ ਹਾਂ, ਸਾਹਮਣੇ ਵਾਲਾ ਲੈ ਨਹੀਂ ਰਿਹਾ, ਅਤੇ ਫਿਰ ਜਿਹਦੀ ਵਸਤੂ ਸੀ ਉਹਦੇ ਕੋਲ ਰਹਿ ਗਈ। ਮਹਾਤਮਾ ਬੁੱਧ ਹੱਸ ਕੇ ਗੱਲ ਆਖਣ ਲੱਗੇ, ਕਹਿੰਦੇ, ਤੂੰ ਮੈਨੂੰ ਦਿੱਤੀਆਂ, ਗਾਲਾਂ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤਾਂ ਨਹੀਂ ਲਈਆਂ, ਤੇਰੀ ਵਸਤੂ ਸੀ, ਤੇਰੇ ਕੋਲ ਹੀ ਰਹਿ ਗਈ। ਤੋ ਇਹ ਨਿਰਭਰ ਕਰਦਾ ਹੈ, ਇਹ ਜਦੋਂ ਇੱਜ਼ਤ ਬੇਇੱਜ਼ਤੀ ਦੀ ਜਦੋਂ ਗੱਲ ਚੱਲਦੀ ਹੈ ਨਾ, ਜਦੋਂ ਅਸੀਂ ਐਕਸੈਪਟ ਹੀ ਨਹੀਂ ਕਰਦੇ, ਫਿਰ ਜਿਹੜਾ ਕਰ ਰਿਹਾ ਹੁੰਦਾ ਅਸਲ ਵਿੱਚ ਉਹਦੀ ਵਸਤੂ ਉਹਦੇ ਕੋਲ ਹੀ ਰਹਿ ਜਾਂਦੀ ਹੈ। ਧੰਨਵਾਦ ਹੈ ਗਿਆਨੀ ਜੀ ਦਾ। ਤੋ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਗੁਰਬਾਣੀ ਕਥਾ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਨਾਲ ਦੀ ਨਾਲ ਬੇਨਤੀ ਕਰ ਦਈਏ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਦੀ ਮਹਾਨ ਸ਼ਹਾਦਤ ਦਾ ਦਿਹਾੜਾ ਆ ਰਿਹਾ। ਤੋ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਮੁੱਖ ਰੱਖਦਿਆਂ ਹੋਇਆਂ 20 ਜੂਨ ਨੂੰ ਸਵੇਰੇ 10 ਤੋਂ 2 ਵਜੇ ਤੱਕ ਸਕੋਮਿਸ਼ ਵਿੱਚ ਜੋ ਨਗਰ ਕੀਰਤਨ ਸਜਾਏ ਜਾਣੇ ਆ, ਸੰਗਤਾਂ ਜੋ ਵੀ ਸੰਗਤਾਂ ਦਰਸ਼ਨ ਦੀਦਾਰੀ ਕਰਨ ਦੀਆਂ ਇੱਛੁਕ ਹੋਣ, ਆਪ ਜੀ ਹਾਜ਼ਰੀਆਂ ਭਰ ਸਕਦੇ ਹੋ। ਅਤੇ ਇਹ ਜਿਹੜਾ ਹਫ਼ਤਾ ਹੈ ਇਹ ਸਮਰਪਿਤ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ, ਅਤੇ ਨਾਲ ਦੀ ਨਾਲ ਭਗਤੀ ਲਹਿਰ ਦੇ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਦਾ ਆਗਮਨ ਪੁਰਬ ਵੀ ਹੈ, ਉਹਨਾਂ ਦੇ ਆਗਮਨ ਪੁਰਬ ਨੂੰ ਵੀ ਸਮਰਪਿਤ ਹੈ। ਤੋ ਆਓ ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ, ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।

ਵਾਹਿਗੁਰੂ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਫਖਰੇ ਮਜ਼ੂਦਾਤ ਸ਼ਬਦ ਗੁਰੂ, ਮੇਰੇ ਰੂਹਾਨੀ ਅਤੇ ਜਿਸਮਾਨੀ ਰਸਤਿਆਂ ਦੇ ਪਹਿਰੇਦਾਰ ਇਲਾਹੀ ਸਾਜਨ, ਰਹਿਮਤਾਂ ਦੇ ਸਾਗਰ ਬਖਸ਼ਾਂ ਦੇ ਭੰਡਾਰ ਕਮਾਲ ਕਰੀਮ ਵਾਲੀਏ ਕੁੱਲ ਆਲਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕੁਝ ਟਾਈਮ ਕੱਢਿਆ ਕਿ ਦਾਤਾ ਜੀ ਕਿਰਪਾ ਕਰੋ ਸਾਡੇ ਉੱਤੇ, ਅਸੀਂ ਵੀ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਈਏ, ਔਰ ਹਾਜ਼ਰੀ ਲਵਾਉਣ ਵਾਸਤੇ ਆਏ ਆਪਣੀਆਂ ਭਾਵਨਾ ਨੂੰ ਲੈ ਕੇ ਆਏ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਇਹੀ ਆ ਕਿ ਗੁਰੂ ਮਹਾਰਾਜ ਸਭ ਦੀਆਂ ਭਾਵਨਾ ਸੰਪੂਰਨ ਕਰਿਓ। ਤੁਹਾਡੇ ਬੱਚੇ ਤੁਹਾਡੇ ਚਰਨਾਂ 'ਚੋਂ ਕੁਝ ਮੰਗਣ ਵਾਸਤੇ ਆਉਂਦੇ ਨੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਇਹ ਮਾਲਕ ਹੈ ਗੁਰੂ ਦਾ, ਗੁਰੂ ਸਿੱਖ ਦਾ ਗੁਰੂ ਉਹਦਾ ਮਾਲਕ ਹੈ। ਇਸੇ ਦਰ ਦੇ ਉੱਤੋਂ ਮੰਗਣਾ ਹੈ। ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਤੂੰ ਮੇਰਾ ਦਾਤਾ ਹੈ, ਅਸੀਂ ਭਿਖਾਰੀ ਹਾਂ, ਮੰਗਤੇ ਬਣ ਕੇ ਆਉਂਦੇ ਹਾਂ। ਇੱਥੇ ਕਦੀ ਕੋਈ ਬਾਦਸ਼ਾਹ ਬਣ ਕੇ ਨਹੀਂ ਆਇਆ, ਮੰਗਤੇ ਬਣ ਕੇ ਆਉਂਦੇ ਹਾਂ। ਤੇ ਸਤਸੰਗਤ ਜੀ, ਇੱਥੇ ਆ ਕੇ ਬੰਦਾ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਪੜ੍ਹਦਾ ਹੈ, ਔਰ ਨਾਲ ਇੱਕ ਸਾਨੂੰ ਇਹ ਸਿਖਾਇਆ ਜਾਂਦਾ ਕਿ ਗੁਰਬਾਣੀ ਪੜ੍ਹਿਆ ਮਨ ਨੂੰ ਸ਼ਾਂਤੀ ਆਉਂਦੀ ਹੈ। ਗੁਰਬਾਣੀ ਪੜ੍ਹਿਆ ਬੰਦੇ ਦੇ ਮਨ ਦੇ ਵਿਕਾਰ ਮਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਹੋ ਜਾਂਦਾ ਹੈ। ਜਿਹੜਾ ਗੁਰਬਾਣੀ ਪੜ੍ਹਦਾ ਉਹ ਕਿਸੇ ਨਾਲ ਬੇਈਮਾਨੀ ਨਹੀਂ ਕਰਦਾ, ਉਹ ਠੱਗੀਆਂ ਨਹੀਂ ਮਾਰਦਾ, ਉਹ ਇੱਜ਼ਤ ਦੀ ਰੋਟੀ ਘਰ ਕਮਾਉਂਦਾ ਤੇ ਦੂਜਿਆਂ ਦੀ ਉਹ ਇੱਜ਼ਤ ਕਰਦਾ। ਇੱਦਾਂ ਦੀਆਂ ਗੱਲਾਂ ਆਮ ਇਹ ਪ੍ਰਚਲਿਤ ਨੇ ਕਿ ਗੁਰਬਾਣੀ ਪੜ੍ਹਿਆ ਇਹ ਕੁਝ ਹੁੰਦਾ ਹੁੰਦਾ ਹੋਵੇਗਾ, ਕਿਸੇ ਟਾਈਮ ਹੁੰਦਾ ਹੋਵੇਗਾ। ਪਿਆਰਿਓ, ਅੱਜ ਦੇ ਜ਼ਮਾਨੇ 'ਚ ਦੇਖੀਏ, ਆਪਾਂ ਗੁਰਬਾਣੀ ਪੜ੍ਹਨ ਵਾਲੇ ਹਾਂ, ਪੰਜ ਪੰਜ ਬਾਣੀਆਂ, ਦਸ ਦਸ ਬਾਣੀਆਂ ਪੜ੍ਹਨ ਵਾਲਾ, ਅੰਦਰ ਅੱਗ ਲਈ ਬੈਠਾ ਅੱਗ, ਕਿਤੇ ਛੇੜ ਕੇ ਦੇਖ ਲਈਏ, ਅੰਦਰ ਅੱਗ ਲੱਗੀ ਹੁੰਦੀ ਆ। ਬੰਦਾ ਸੋਚਦਾ ਵੀ ਇਹ ਗੁਰਦੁਆਰੇ 'ਤੇ ਦੋ ਤਿੰਨ ਟਾਈਮ ਜਾਂਦਾ, ਉੱਥੇ ਭਾਂਡੇ ਵੀ ਬੜੇ ਮਾਂਜਦਾ, ਲੰਗਰਾਂ 'ਚ ਵੀ ਸੇਵਾ ਕਰਦਾ, ਸੋਚਿਆ ਸੀ ਇਹ ਬੜਾ ਸ਼ਾਂਤ ਹੋਣਾ, ਪਰ ਨਹੀਂ। ਇਹਦਾ ਮਤਲਬ ਗੁਰਬਾਣੀ ਪੜ੍ਹੀ ਨਹੀਂ ਗਈ। ਇੱਥੇ ਹੋਮੇ ਨੂੰ ਪੱਠੇ ਪਾਉਣ ਵਾਸਤੇ ਆਏ ਸਾਨੂੰ ਲੋਕੀ ਦੇਖਣ, ਅਸੀਂ ਸੇਵਾ ਕਰ ਰਹੇ ਹਾਂ ਇਹਨਾਂ ਕਾਰਨਾਂ ਕਰਕੇ। ਹੁਣ ਗੁਰੂ ਪਿਆਰਿਓ, ਤੁਸੀਂ ਦੇਖੋ ਬਹੁਤ ਗੁਰਦੁਆਰਿਆਂ ਦੇ ਵਿੱਚ, ਬਹੁਤ ਗਿਣਤੀ ਇਸ ਵੇਲੇ ਪੰਜਾਬ ਦੇ ਵਿੱਚ। ਹੁਣ ਮੈਂ ਬੇਨਤੀ ਕੀਤੀ ਕਿ ਗੁਰਦੁਆਰੇ ਵਿੱਚ ਆਉਣ ਦੇ ਨਾਲ ਮਨ ਨੂੰ ਸ਼ਾਂਤੀ ਆਉਂਦੀ ਹੈ, ਨਿਮਰਤਾ ਆਉਂਦੀ, ਪਿਆਰ ਵੱਧਦਾ, ਇੱਕ ਦੂਜੇ ਦੀ ਬੰਦਾ ਇੱਜ਼ਤ ਕਰਦਾ। ਤੇ ਹੁਣ ਇਹ ਜੇ ਆਪਾਂ ਇੱਜ਼ਤ ਦੀ ਗੱਲ ਗੁਰਦੁਆਰਿਆਂ 'ਚੋਂ ਸਿੱਖਦੇ ਹਾਂ, ਤੇ ਗੁਰਦੁਆਰਿਆਂ 'ਚ ਪੱਗਾਂ ਕੌਣ ਲਾ ਰਿਹਾ? ਗੁਰਦੁਆਰਿਆਂ ਦੇ ਵਿੱਚ ਇੱਕ ਦੂਜੇ ਦੇ ਲੀੜੇ ਕੌਣ ਪਾੜ ਰਿਹਾ? ਕਦੀ ਮੋਂਟਰੀਆਲ ਹੋ ਗਿਆ, ਕਦੀ ਜਰਮਨ ਦੇ ਵਿੱਚ ਹੋ ਗਿਆ, ਕਦੀ ਕਿਤੇ ਹੋ ਗਿਆ, ਕਦੀ ਕਿਤੇ ਹੋ ਗਿਆ, ਪੰਜਾਬ ਵਿੱਚ ਥਾਂ ਥਾਂ ਦੇ ਉੱਤੇ, ਹੁਣ ਤੇ ਹਰੇਕ ਪਿੰਡ ਦੇ ਵਿੱਚ ਜਿੰਨੇ ਗੁਰਦੁਆਰੇ ਸਾਰੇ ਥਾਂ ਪੱਗਾਂ ਲੈ ਰਹੀਆਂ। ਮਨ ਨੂੰ ਸ਼ਾਂਤੀ ਆਉਣੀ ਚਾਹੀਦੀ ਸੀ, ਗੁਰਬਾਣੀ ਪੜ੍ਹਦੇ ਸੀ, ਉੱਥੇ ਤਾਂ ਗੁਰਬਾਣੀ ਪੜ੍ਹਨ ਵਾਲੇ ਜਾਂਦੇ ਸੀਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਚਾਹੀਦਾ ਸੀ, ਉੱਥੇ ਲੀੜੇ ਪਾੜਨੇ ਸ਼ੁਰੂ ਕਰਤੇ। ਹੁਣ ਗੁਰੂ ਪਿਆਰਿਓ, ਜੇ ਕੋਈ ਹੋਰ ਸਾਡੀ ਪੱਗ ਨੂੰ ਹੱਥ ਲਾਉਂਦਾ, ਲਾ ਲਾ ਸਿੱਖ ਦੀ ਪੱਗ ਨੂੰ ਹੱਥ ਲਾਤਾ, ਆਇਆ ਹੋਗੀ ਜੋ ਹੋਗੀ, ਕਿੰਨਾ ਕੁਛ ਕਰਦੇ ਹਾਂ। ਤੇ ਇਹ ਸਾਨੂੰ ਕਹਿੰਦੇ ਆਗਿਆ ਦਿੱਤੀ ਵੀ ਤੂੰ ਸਿੱਖਾ ਸਿੱਖ ਦੀ ਪੱਗ ਲਾਈ ਜਾ। ਗੁਰੂ ਮਹਾਰਾਜ ਕਿਰਪਾ ਕਰੇ ਜੇ ਅਸੀਂ ਗੁਰੂ ਗੁਰਦੁਆਰਿਆਂ ਦੇ ਵਿੱਚ ਆਉਂਦੇ ਹਾਂ। ਇਹ ਚੀਜ਼ਾਂ ਇਹਨਾਂ ਜਗ੍ਹਾ ਦੇ ਉੱਤੋਂ ਗੁਰੂ ਘਰ ਦੇ ਵਿੱਚੋਂ ਸਾਨੂੰ ਜੇ ਨਿਮਰਤਾ ਮਿਲਦੀ ਹੈ, ਪਿਆਰ ਮਿਲਦਾ, ਸਾਨੂੰ ਸਾਂਝੀ ਵਾਲਤਾ ਦਾ, ਭਾਈ ਵਾਲਤਾ ਦਾ ਉਪਦੇਸ਼ ਮਿਲਦਾ, ਤੇ ਸਿੱਖਾਂ ਇਹਨੂੰ ਗ੍ਰਹਿਣ ਕਰਨਾ ਚਾਹੀਦਾ ਸੀ। ਹੁਣ ਉਹ ਵੀ ਤੇ ਜ਼ਮਾਨੇ ਸੀ ਨਾ ਜਿੱਥੇ ਸਿੱਖ ਦਾ ਪਸੀਨਾ ਡੁੱਲਦਾ ਸੀ, ਉੱਥੇ ਸਿੱਖ ਆਪਣਾ ਲੂਹ ਡੋਲ ਦਿੰਦਾ ਸੀ। ਇਹ ਕਹਾਵਤਾਂ ਹੀ ਰਹਿ ਗਈਆਂ ਨਾ। ਇਹਦਾ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਆਏ, ਆਏ ਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਆਏ, ਗੁਰਬਾਣੀ ਪੜ੍ਹੀ ਤੋ ਲੋਕ ਦਗਾਵੇ ਵੱਲੋਂ ਪੜ੍ਹੀ, ਪੜ ਪੜ ਗੱਡੀ ਬਿਮਾਰੇ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਧ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜ੍ਹੀਏ ਜੇਤੀ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਨਾਨਕ ਲੇਖੇ ਇੱਕ ਗੱਲ ਹੋਰ, ਹੋਮੇ ਝੱਕਣਾ ਝੱਕ ਹੰਕਾਰ ਨੂੰ ਝੱਕ ਮਾਰਿਆ ਸਤਿਗੁਰ ਕਹਿੰਦੇ। ਸਤਿਗੁਰ ਕਿਰਪਾ ਕਰਨ ਗੁਰੂ ਪਿਆਰਿਓ, ਇਸ
ਦੀਨ ਦੂਰੀ। ਵੇਖੋ ਇਹ ਵਿਚਾਰਾਂ, ਇਹ ਗੁਰਮਤ ਦੀਆਂ ਵਿਚਾਰਾਂ। ਹੁਣ ਸਤਸੰਗ ਜੀ ਆਪਾਂ ਕਿਸੇ ਦੇ ਇੱਕ ਦੇ ਘਰ ਜਾ ਕੇ ਤਾਂ ਨਹੀਂ ਕਰ ਸਕਦੇ ਨਾ, ਬਾਹਰ ਅਖਾੜਾ ਲੱਗਾ ਹੋਵੇ ਕਿਸੇ ਗਾਉਣ ਵਾਲੇ ਦਾ, ਉੱਥੇ ਤੁਹਾਨੂੰ ਆਪਾਂ ਨੂੰ ਆਹ ਗੱਲਾਂ ਕਿਸੇ ਨੇ ਕਰਨ ਦੇਣੀਆਂ ਕਿਹੜਾ, ਘਰੇ ਬਹਿ ਜਾ ਕੇ ਸੱਚ ਤਿਰੰਗਾ ਰੰਗ ਪ੍ਰੋਗਰਾਮ ਇੱਥੇ ਦੇਖਣਾ, ਆ ਸਬੱਬ ਬਣਦਾ ਕਿਤੇ ਤੁਹਾਡੇ ਅਰਗੇ ਆ ਰੱਬ ਦੇ ਰੂਪ ਜਿਹੜੇ ਆ ਨਾ ਉਹ ਕਿਤੇ ਇਸ ਸਮੇਂ ਸਾਡੇ ਸਾਹਮਣੇ 10-15 ਜਾਣੇ ਜੀ ਆ ਕੇ ਬੈਠ ਜਾਂਦੇ ਤੇ ਅਸੀਂ ਵੀ ਆਪਣੇ ਦਿਲ ਦਾ ਗੁਬਾਰ ਕੱਢ ਲਈਦਾ, ਦਿਲ ਦਲੇ ਵਲਵਲੇ ਤੁਹਾਡੇ ਨਾਲ ਸਾਂਝੇ ਕਰ ਲਈਦੇ ਆ। ਕਿਉਂ ਕਰੀਦੇ ਆ ਗੁਰੂ ਪਿਆਰਿਓ? ਸਤਿਗੁਰਾਂ ਦੇ ਜਦੋਂ ਚਰਨਾਂ ਚ ਆਈਦਾ ਨਾ, ਦਰਅਸਲ ਜਦੋਂ ਇਹ ਕੰਮ ਪ੍ਰਚਾਰ ਦਾ ਕੀਤਾ ਉਦੋਂ ਇੱਕ ਅਰਦਾਸ ਕੀਤੀ, ਗੁਰੂ ਤੇਰਾ ਖਾਣੇ ਆ, ਤੇਰਾ ਨਮਕ ਖਾਣੇ ਆ, ਅਸੀਂ ਤੇਰਾ ਨਮਕ ਖਾਣੇ ਆ, ਤੁਹਾਡੇ ਦਿੱਤੇ ਹੋਏ ਨਮਕ ਤੋਂ, ਤੁਹਾਡੇ ਦਿੱਤੇ ਹੋਏ ਚੜਾਵੇ ਤੋਂ ਸਾਡੇ ਨਿਆਣੇ ਪੜਦੇ ਆ ਨਾ। ਤੇ ਗੁਰੂ ਪਿਆਰਿਓ ਨਮਕ ਖਾ ਕੇ ਜੇ ਬੰਦਾ ਗੁਰੂ ਦੀ ਗੱਲ ਨਾ ਕਰੇ ਤੇ ਤੁਸੀਂ ਕੀ ਕਹਿਣਾ? ਉਹ ਜਾਂਦਾ ਨਮਕ ਹਰਾਮੀ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ ਤੇ ਗੁਰੂ ਦੀ ਕੋਈ ਗੱਲ ਨਹੀਂ ਕਰਦੇ। ਸਾਡਾ ਫਰਜ਼ ਬਣਦਾ ਹੁੰਦਾ ਅਸੀਂ ਗੁਰੂ ਦੇਵ ਪਾਤਸ਼ਾਹ ਦੀ ਗੱਲ ਕਰੀਏ। ਪਰ ਸਤਸੰਗਤ ਜੀ ਇਹਦਾ ਬਹੁਤਾ ਚਿਰ ਗੱਲਾਂ ਨਹੀਂ ਕਰਨ ਦਿੱਤੀਆਂ ਜਾਂਦੀਆਂ। ਮੁਬਾਰਕ ਮੈਨੂੰ ਇੱਥੋਂ ਕਦੀ ਟੋਕਿਆ ਨਹੀਂ ਗਿਆ, ਮੈਨੂੰ ਖੁੱਲ੍ਹ ਕੇ ਬੋਲਣ ਦਾ ਇਹਨਾਂ ਅਧਿਕਾਰ ਦਿੱਤਾ ਮੇਰੇ ਭਰਾਵਾਂ ਨੇ। ਸੋ ਏਦਾਂ ਕਰਕੇ ਨਹੀਂ ਤਾਂ ਪਿਆਰਿਓ ਆਮ ਗੁਰਦੁਆਰਿਆਂ 'ਚ ਦੂਏ ਦਿਨ ਕਹਿੰਦੇ ਹੁੰਦੇ ਵੀ ਭਾਈ ਜਰਾ ਸਾਹਿਬ ਦੇ ਨਾਲ ਮੈਂ ਤਰੀਫ਼ ਕਰਦਾ, ਮੈਂ ਪਿਛਲੇ ਸਾਲ ਵੀ 1-2 ਮਹੀਨੇ ਲਾ ਕੇ ਗਿਆ ਸਾਂ, ਤਰੀਫ਼ ਕਰਦਾ ਇੱਥੇ ਦੀ ਪ੍ਰਬੰਧਕ ਕਮੇਟੀ ਦੇ, ਬਹੁਤ ਪਿਆਰ ਵਾਲੇ ਸੱਜਣ ਨੇ ਔਰ ਪੜ੍ਹੇ ਲਿਖੇ ਸੱਜਣ ਨੇ, ਗੁਰਮਤ ਨੂੰ ਸਮਝਣ ਵਾਲੇ ਨੇ। ਮੈਂ ਉਹਨਾਂ ਦੀ ਵਡਿਆਈ ਕਰਦਾ ਕਿ ਉਹ ਇਸ ਗੱਲ ਦੀਆਂ ਸਲਾਹੁੰਦੇ ਨੇ ਕਿ ਗਿਆਨੀ ਜੀ ਜਿੱਥੇ ਸੱਚ ਬੋਲੋਗੇ ਉੱਥੇ ਅਸੀਂ ਤੁਹਾਡੇ ਨਾਲ। ਤੁਸੀਂ ਵੀ ਸੰਗਤ ਦਾ ਜਿਹੜਾ ਆਪਣਾ ਗੁਰੂ ਪਿਆਰੇ ਹੁੰਗਾਰਾ ਵੀ ਨਾਲ ਹੋਣਾ ਚਾਹੀਦਾ। ਔਰ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਸੰਗ ਇਤਿਹਾਸ ਸ਼ਾਮ ਦੇ ਵੇਲੇ ਔਰ ਦੁਪਹਿਰ ਦੇ ਵੇਲੇ ਸਾਡਾ ਜਿਹੜਾ ਦੀਵਾਨ ਹੁੰਦਾ ਉਹਦੇ ਵਿੱਚ ਸਿੱਖ ਰਾਜ ਕਿਵੇਂ ਬਣਿਆ ਸੀ ਉਹ ਚੱਲਦਾ ਹੈ, ਵੱਖੋ ਵੱਖ ਆਪਣੇ ਮਜ਼ਬੂਨ ਛੇੜੇ ਹੋਏ ਨੇ ਗੁਰੂ ਦਸ ਸਾਡੇ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਰੀ ਵਾਰੀ ਰੂਟੀਨ ਦੇ ਨਾਲ। ਪਰ ਹਲੇ ਲੜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚੱਲਦੀ ਆ, ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਆ ਕੇ ਜਿੱਥੇ ਵੀ ਕੋਈ ਵਿਗੜਿਆ ਹੋਇਆ ਸੀ ਗੁਰੂ ਮਹਾਰਾਜ ਉੱਥੇ ਪਹੁੰਚ ਜਾਂਦੇ ਨੇ ਲੱਭ ਲੱਭ

ਤੇ ਗੁਰੂ ਮਹਾਰਾਜ ਭਾ ਲੈਂਦੇ, ਕਹਿੰਦੇ ਬਸ ਆਹੀ ਤੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। ਗੁਰੂ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ, ਲੜਦੇ ਥੋੜੋ ਸੀ ਕਿਸੇ ਨਾਲ, ਗੱਲ ਥੋੜੋ ਪੈਂਦੇ ਸੀ, ਗੱਲ ਨਹੀਂ ਸੀ ਪੈਂਦੇ। ਜਿੱਦਾਂ ਅੱਜ ਅਸੀਂ ਸਿੱਖ ਨਾ ਇੱਕ ਦੂਜੇ ਨੂੰ ਸਮਝਾਉਣ ਦਾ ਕਰਕੇ ਗੱਲ ਪੈਂਦੇ, ਏਦਾਂ ਨਹੀਂ ਸੀ ਪਾਤਸ਼ਾਹ ਗੱਲ ਨਹੀਂ ਸੀ ਪੈਂਦੇ ਕਿਸੇ ਦੇ ਸਮਝਾਉਣ ਦਾ ਤਰੀਕਾ। ਕਹਿੰਦੇ ਬਸ ਆਹੀ ਤੇ ਗੱਲ ਸੱਜਣੋ ਮੈਂ ਤੁਹਾਡੇ ਨਾਲ ਕਰਨੀ ਸੀ। ਜੇਰਾ ਇਸੇ ਧਰਤੀ ਤੋਂ ਪਾਣੀ ਸਿੱਟਿਆ ਹੋਇਆ ਧਰਤੀ ਤੇ 350 ਮੀਲਾਂ ਤੱਕ ਨਹੀਂ ਪਹੁੰਚ ਸਕਦਾ, ਤੇ ਤੁਹਾਡਾ ਪਿੱਤਰਾਂ ਤੱਕ ਤੇ ਸੂਰਜ ਤੱਕ ਕਿਵੇਂ ਪਹੁੰਚੂ? ਮੈਂ ਤੁਹਾਡੇ ਤੋਂ ਪੁੱਛਦਾ। ਮੈਂ ਕਹਿੰਦਾ ਉਹ ਫੇਰ ਚੰਗੇ ਸੀ, ਉਹ ਹੰਕਾਰੀ ਸਾਡੇ ਵਰਗੇ ਨਹੀਂ ਸੀ। ਉਹ ਬ੍ਰਾਹਮਣ ਸਤਿਗੁਰਾਂ ਦੀ ਸ਼ਰਨ ਲੱਗਦੇ ਆ ਤੇ ਅੱਗੇ ਤੋਂ ਤੋਬਾ ਕਰਦੇ। ਕਹਿੰਦੇ ਬਾਬਾ ਇਹ ਗੱਲ ਬਾਰੇ ਤੇ ਸੋਚਿਆ ਹੀ ਨਹੀਂ ਸੀ। ਕਹਿੰਦੇ ਬਸ ਸੋਚੋ ਸੋਚੋ ਨਾ, ਲੋਕਾਂ ਨੂੰ ਭਰਮ ਭੂਸਿਆਂ ਦੇ ਵਿੱਚ ਪਾ ਕੇ ਤੇ ਲੋਕਾਂ ਨੂੰ ਠੱਗਣ ਦਾ ਯਤਨ ਨਾ ਕਰੋ। ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਇਸ ਸੱਚ ਦੇ ਉਪਦੇਸ਼ ਨੂੰ ਆਪਾਂ ਵੀ ਗ੍ਰਹਿਣ ਕਰੀਏ, ਆਪਾਂ ਵੀ ਦ੍ਰਿੜ ਕਰੀਏ ਕਿ ਦਾਤਾ ਜੀ ਤੁਹਾਡੇ ਕਿੱਦਾਂ ਦੇ ਵਧੀਆ ਸਮਝਾਉਣ ਦੇ ਤਰੀਕੇ ਸੀ। ਦੂਜੇ ਧਰਮਾਂ ਵਾਲੇ ਸਮਝ ਗਏ ਪਰ ਅਸੀਂ ਸਿੱਖ ਅਜੇ ਤੱਕ ਨਹੀਂ ਸਮਝੇ। ਤੇ ਫਿਰ ਉਸੇ ਗੱਲ ਤੇ ਆਉਣਾ ਪੈਣਾ ਨਾ ਵੀ ਗੁਰਬਾਣੀ ਪੜ੍ਹੀ ਨਹੀਂ, ਮੱਥੇ ਟੇਕੇ ਆ ਹਜੇ ਤੱਕ। ਜਿੱਦਣ ਆਪਾਂ ਗੁਰਬਾਣੀ ਪੜ੍ਹਨ ਲੱਗੇ ਸੋਹਣਿਆ ਸੋਹਣਿਆ ਰੁਮਾਲਿਆਂ ਚੋਂ ਕੱਢ ਕੇ ਕਿਤੇ ਗੁਰਬਾਣੀ ਆਪਣੇ ਹਿਰਦੇ ਦੇ ਵਿੱਚ ਵਸਾਉਣ ਲੱਗ ਪਏ ਤੇ ਗੁਰੂ ਮਹਾਰਾਜ ਸਾਡੇ ਉੱਤੇ ਕਿਰਪਾ ਜ਼ਰੂਰ ਕਰ ਦੇਣਗੇ। ਆਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇੱਦਾਂ ਹੀ ਇੱਦਾਂ ਦੇ ਤੀਰਥ ਯਾਤਰਾ ਦੀ, ਇੱਕ ਤੁਹਾਨੂੰ ਸਤਿਗੁਰਾਂ ਦੇ ਸਮੇਂ ਦੀ ਯਾਤਰਾ ਜਿਹੜੀ ਕਰਦੇ ਨੇ ਨਾ, ਇੱਕ ਧਾਰਮਿਕ ਅਸਥਾਨ ਦੀ ਗੁਰੂ ਮਹਾਰਾਜ, ਇੱਕ ਨਵੇਕਲਾ ਜਿਹਾ ਧਾਰਮਿਕ ਅਸਥਾਨ, ਉਹ ਭਾਰਤ ਵਿੱਚ ਨਹੀਂ ਭਾਰਤ ਤੋਂ ਬਹੁਤ ਦੂਰ, ਔਰ ਉਸ ਜਗ੍ਹਾ ਦੇ ਉੱਤੇ ਸਿਰਫ ਉਹਨਾਂ ਦੇ ਧਰਮ ਵਾਲਿਆਂ ਤੋਂ ਬਗੈਰ ਦੂਜੇ ਧਰਮ ਵਾਲਾ ਜਾ ਨਹੀਂ ਸੀ ਸਕਦਾ, ਤੇ ਜੇ ਗਿਆ ਵੀ ਤੇ ਹਲਾਲ ਕਰ ਦਿੰਦੇ ਸੀ, ਮਾਰਨ ਲੱਗੇ ਇੱਕ ਮਿੰਟ ਨਹੀਂ ਸੀ ਲਾਉਂਦੇ। ਪਰ ਧੰਨ ਗੁਰੂ ਨਾਨਕ ਮਹਾਰਾਜ ਉੱਥੇ ਵੀ ਪਹੁੰਚਦੇ ਨੇ। ਕਿਵੇਂ ਪਹੁੰਚਦੇ ਨੇ? ਹੁਣ ਇੱਥੇ ਸਤਿਗੁਰੂ ਪੰਜਾਬ ਦੀ ਧਰਤੀ ਦੇ ਉੱਤੇ ਥਾਂ ਥਾਂ ਦੇ ਉੱਤੇ ਧਰਮ ਪ੍ਰਚਾਰ ਕਰ ਰਹੇ ਨੇ ਤੇ ਸਤਸੰਗ ਜੀ, ਫਿਰ ਭਾਈ ਮਰਦਾਨਾ ਜੀ ਨੇ ਤੱਕਿਆ ਕਿ ਕੁਝ ਹਾਜੀ ਲੋਕ ਹੱਜ ਕਰਨ ਵਾਸਤੇ ਜਾ ਰਹੇ ਨੇ, ਭਾਵ ਮੁਸਲਮਾਨ ਲੋਕ ਹਾਜੀ ਲੋਕ ਮੱਕੇ ਕਾਬੇ ਵੱਲ ਜਾ ਰਹੇ ਨੇ, ਤੇ ਕਿੱਡੇ ਭਾਗਾਂ ਵਾਲੇ ਨੇ, ਕਿਉਂਕਿ ਮੁਸਲਮਾਨ ਸੀ ਵਿਚਾਰਾ, ਉਹਦਾ ਵੀ ਚਿੱਤ ਕਰਿਆ ਆ, ਬੜੇ ਭਾਗਾਂ ਵਾਲੇ ਨੇ ਇਹ ਹਜ਼ਰਤ ਸਾਹਿਬ ਦੇ ਦਰਸ਼ਨ ਦਾਰੇ ਕਰਨ ਵਾਸਤੇ ਜਾ ਰਹੇ। ਤੇ ਉਸੇ ਵੇਲੇ ਇੱਕ ਤਰਲਾ ਕਰਤਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ ਮੈਨੂੰ ਵੀ ਮੱਕੇ ਦਾ ਹੱਜ ਕਰਾ ਲਿਆਓ। ਕੀ ਕਹਿੰਦਾ ਭਾਈ ਮਰਦਾਨਾ ਜੀ, ਸੁਣੋ ਪਿਆਰ।

ਬਹੁਤ ਬਹੁਤ ਧੰਨਵਾਦ ਸਿੱਖ ਸੰਗਤਾਂ ਦਾ, ਬੜਾ ਪਿਆਰ ਦਾ ਸਬੂਤ ਦਿੰਦੇ ਹੋ। ਗੁਰੂ ਪਿਆਰਿਓ, ਆਹ ਜਿਹੜਾ ਮਹੀਨਾ, ਇਹ ਜੇਠ ਦਾ ਮਹੀਨਾ, ਜੂਨ ਦਾ ਮਹੀਨਾ, ਗੁਰੂ ਪਿਆਰਿਓ ਜੇਠ ਤੋਂ ਬਾਅਦ ਹਾੜ੍ਹ, ਬੜਾ ਤਪਦਾ, ਅੱਗ ਛੱਡਦਾ ਇਸ ਵੇਲੇ ਜੋ ਪੰਜਾਬ ਦੇ ਵਿੱਚ ਗਰਮੀ ਦੇ ਹਾਲਾਤ ਸਾਰੇ ਜਾਣਦੇ ਹੋ। ਔਰ ਇਹਨਾਂ ਸਮਿਆਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਇੱਕ ਰੱਬੀ ਜੋਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਲ ਕੇ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ। ਆ ਸਾਰਾ ਹਫ਼ਤਾ ਐਤਵਾਰ ਨੂੰ ਹੁਕਮ ਹੈ ਕਿ ਉਸ ਨੂੰ ਉਹ ਦਿਨ ਇਸ ਟੌਪਿਕ ਦੇ ਉੱਤੇ ਆਪਾਂ ਬੋਲਾਂਗੇ। ਸੋ ਆਪਾਂ ਉਸ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿੱਖ ਕੌਮ ਸਦਾ ਰਿਣੀ ਰਹੇਗੀ, ਸਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਕਰਕੇ ਉਹਨਾਂ ਨੂੰ ਮਹਾਨ ਨਹੀਂ ਆਪਾਂ ਕਹਿੰਦੇ। ਜੇ ਕਹੀਏ ਵੀ ਸਤਿਗੁਰਾਂ ਦੀ ਸ਼ਹਾਦਤ ਹੋਈ, ਉਹ ਤੱਤੀਆਂ ਤਵੀਆਂ ਦੇ ਉੱਤੇ ਸੜੇ, ਉਹ ਇਸ ਕਰਕੇ ਮਹਾਨ ਸਨ? ਨਹੀਂ ਪਿਆਰੋ, ਇਸ ਕਰਕੇ ਮਹਾਨ ਨਹੀਂ। ਜੇ ਸਤਿਗੁਰੂ ਸ਼ਹਾਦਤ ਨਾ ਵੀ ਦਿੰਦੇ, ਕਿਤੇ ਆਪਾਂ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਦੇਖੀਏ, ਜੇ ਸਤਿਗੁਰੂ ਸ਼ਹਾਦਤ ਨਾ ਵੀ ਦਿੰਦੇ ਨਾ, ਤੇ ਉਹਨਾਂ ਦੀ ਮਹਾਨਤਾ ਦੇ ਵਿੱਚ ਭੋਰਾ ਵੀ ਫਰਕ ਨਹੀਂ ਸੀ ਪੈਣਾ। ਕਿਉਂ? ਕਿਉਂਕਿ ਉਹਨਾਂ ਦੁਨੀਆਂ ਦੀ ਝੋਲੀ ਦੇ ਵਿੱਚ ਇਹ ਮਨੁੱਖਤਾ ਦੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਪ੍ਰਕਾਸ਼ਿਤ ਕਰਕੇ ਇਹ ਖਜ਼ਾਨਾ ਮਨੁੱਖਤਾ ਦੀ ਝੋਲੀ ਦੇ ਵਿੱਚ ਪਾ ਦਿੱਤਾ ਸੀ। ਦੁਨੀਆਂ ਦਾ ਕੋਈ ਹੋਰ ਰਹਿਬਰ ਉਸ ਵੇਲੇ ਆਪਣੇ ਜ਼ਮਾਨੇ ਦੇ ਵਿੱਚ ਜਿਹੜੀ ਕੋਈ ਰੱਬੀ ਆਵਾਜ਼ ਹੋਵੇ ਨਾ, ਉਹਨੂੰ ਸਾਂਭ ਨਹੀਂ ਸੀ ਸਕਿਆ। ਸਿਰਫ ਤੁਹਾਡੇ ਗੁਰਦੇਵ ਪਾਤਸ਼ਾਹ ਨੇ, ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਸਾਡੇ 10 ਗੁਰੂ ਸਹਿਬਾਨਾਂ ਤੱਕ ਜੋ ਉਹਨਾਂ ਨੇ ਰਚਨਾ ਲਿਖੀਆਂ, ਜੋ ਉਹਨਾਂ ਨੇ ਰੱਬ ਦੇ ਨਾਲ ਜੁੜ ਕੇ ਉਹਨਾਂ ਨੂੰ ਕਲਾਮ ਆਇਆ, ਉਹ ਉਹਨਾਂ ਨੇ ਕਲਮ ਬੰਦ ਕੀਤਾ ਤੇ ਉਹਨੂੰ ਆਪਾਂ ਗੁਰਬਾਣੀ ਆਖਿਆ। ਗੁਰਬਾਣੀ ਜੇ ਅੱਜ ਸਿੱਖ ਕੌਮ ਦੇ ਨਕੋਲ, ਗੁਰੂ ਪਿਆਰਿਓ, ਇਹ ਗੁਰਬਾਣੀ ਨਾ ਹੁੰਦੀ, ਪਤਾ ਨਹੀਂ ਕਿੱਥੇ ਥਾਂ ਥਾਂ ਦੇ ਉੱਤੇ ਟੱਕਰਾਂ ਮਾਰਦੇ ਫਿਰਨਾ ਸੀ। ਵੈਸੇ ਤੇ ਦੇਖਿਆ ਜਾਵੇ ਕਿ ਇੱਦਾਂ ਦਾ ਖਜ਼ਾਨਾ ਹੁੰਦਿਆਂ ਵੀ ਸਿੱਖ ਕੌਮ ਥਾਂ ਥਾਂ 'ਤੇ ਟੱਕਰਾਂ ਮਾਰਦੀ ਫਿਰਦੀ, ਜੇ ਕਿਤੇ ਇਹ ਖਜ਼ਾਨਾ ਨਾ ਹੁੰਦਾ ਤਾਂ ਫੇਰ ਸਾਡਾ ਭਲਾ ਕੀ ਹਾਲ ਹੁੰਦਾ? ਕਿਤੇ ਸੋਚ ਕੇ ਦੇਖੀਏ। ਉਸ ਮਨੁੱਖਤਾ ਦੇ ਰਹਿਬਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਕਰੋੜ ਕਰੋੜ ਨਮਸਕਾਰ। ਮੈਨੂੰ ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਯਾਦ ਆ ਜਾਂਦੀ ਗੁਰੂ ਪਿਆਰਿਓ, ਭਾਵੇਂ ਮੈਂ ਉਸ ਦਿਨ ਵੀ ਮੈਨੂੰ ਇੱਕ ਘੰਟਾ ਸਵਾ ਘੰਟਾ ਟਾਈਮ ਮਿਲ ਜਾਏਗਾ, ਪਰ ਮੇਰੇ ਕੋਲ ਉਹਨਾਂ ਦੀਆਂ ਸਾਰੀਆਂ ਕਿਤੇ ਗੱਲਾਂ ਥੋੜ੍ਹੋ ਕੀਤੀਆਂ ਜਾਣੀਆਂ। ਮੇਰਾ ਚਿੱਤ ਕਰਦਾ ਹੁੰਦਾ ਮੈਂ ਰਸਤੇ ਰਸਤੇ ਜਿੱਤੇ ਕਸੂਤ ਲੱਗੇ ਨਾ, ਮੈਂ ਸਤਿਗੁਰਾਂ ਦੇ ਜੀਵਨ ਦਾ ਕੋਈ ਨਾ ਕੋਈ ਤੁਹਾਡੇ ਸਾਹਮਣੇ ਅੰਸ਼ ਪੇਸ਼ ਕਰਨ ਦਾ ਯਤਨ ਕਰਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਬੇਟੇ ਸਨ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ। 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪ੍ਰਕਾਸ਼ ਹੁੰਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਨਾਨਾ ਜੀ ਧੰਨ ਗੁਰੂ ਅਮਰਦਾਸ ਕਹਿੰਦੇ, ਆਪਣੇ ਦੋਹਤੇ ਨਾਲ ਬਹੁਤ ਪਿਆਰ ਕਰਦੇ ਸੀ, ਬਾਕੀਆਂ ਦਾ ਵੀ ਕਰਦੇ ਸੀ, ਪਰ ਇਹਨਾਂ ਦੇ ਨਾਲ ਅਰਜਨ ਜੀ ਦੇ ਨਾਲ ਕੁਛ ਵੱਖਰਾ ਹੀ ਪ੍ਰੇਮ ਸੀ ਨਾਨੇ ਦੋਹਤੇ ਦਾ। ਜਿੱਧਰ ਨੂੰ ਜਾਣਾ ਧੰਨ ਗੁਰੂ ਮਹਾਰਾਜ ਜੀ ਨੇ ਆਪਣੇ ਨਾਲ ਰੱਖਣਾ ਅਰਜਨ ਜੀ ਨੂੰ। ਤੇ ਬੇਬੇ ਭਾਨੀ ਵੀ ਬੜੇ ਖੁਸ਼ ਰਹਿੰਦੇ ਸਨ ਨਾਨੇ ਦੋਹਤੇ ਦਾ ਪਿਆਰ ਦੇਖ ਕੇ। ਜਿੱਧਰ ਜਿੱਧਰ ਗੁਰਦੇਵ ਪਾਤਸ਼ਾਹ ਨੇ ਜਾਣਾ, ਮਗਰ ਮਗਰ ਤੁਰਿਆ ਫਿਰਨੇ ਅਰਜਨ ਜੀ ਨੇ, ਬੇਬੇ ਭਾਨੀ ਨੇ ਬੜੇ ਖੁਸ਼ ਹੋਣਾ। ਹਲੇ ਛੋਟੇ ਅਵਸਥਾ ਦੇ ਵਿੱਚ ਸਨ ਤੇ ਗੁਰੂ ਪਿਆਰਿਓ, ਗੁਰਦੇਵ ਪਾਤਸ਼ਾਹ ਆਰਾਮ ਕਰ ਰਹੇ ਨੇ ਆਪਣੇ ਕਮਰੇ ਦੇ ਵਿੱਚ, ਤੇ ਵੱਡੇ ਦਰਵਾਜ਼ੇ ਹੁੰਦੇ ਸੀ। ਹੁਣ ਛੋਟਾ ਬੱਚਾ ਖੜਾ ਨਹੀਂ ਹੋ ਸਕਦਾ ਹਜੇ, ਪਰ ਤੁਸੀਂ ਦੇਖਿਓ ਛੋਟੇ ਬੱਚੇ ਬੜੀ ਯੁਗਤੀ ਲਾ ਲੈਂਦੇ ਆ, ਉਹ ਚੀਜ਼ ਚੱਕਣ ਲਈ ਨਾ ਕੋਈ ਯੁਗਤੀ ਲਾ ਲੈਂਦੇ ਆ। ਔਰ ਦਰਵਾਜ਼ਾ ਵੱਡਾ, ਅੰਦਰ ਜਾਣਾ ਚਾਹੁੰਦੇ ਨੇ ਅਰਜਨ ਦੇਵ ਜੀ ਮਹਾਰਾਜ, ਪਰ ਅੰਦਰ ਜਾ ਨਹੀਂ ਸਕਦੇ, ਦਰਵਾਜ਼ਾ ਖੋਲ ਨਹੀਂ ਸਕਦੇ, ਭਾਰਾ ਹੈ। ਬੈਠਿਆਂ ਬੈਠਿਆਂ ਨੇ ਮੋਢਾ ਲਾ ਕੇ ਹੌਲੀ ਹੌਲੀ ਨਾ ਗੋਟਣੀ ਭਾਰ ਹੋ ਕੇ ਮੋਢਾ ਲਾ ਕੇ ਦਰਵਾਜ਼ਾ ਖੋਲ ਲਿਆ ਤੇ ਸਹੀਜੇ ਦਿਨੇ ਅੰਦਰ ਲੰਘ ਗਏ। ਔਰ ਅੰਦਰ ਲੰਘ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਗਾ ਰਹੇ ਨੇ, ਉੱਠੋ ਮੇਰੇ ਨਾਲ ਗੱਲਾਂ ਕਰੋ, ਜਿੱਦਾਂ ਬੱਚੇ ਕਰਦੇ ਹੁੰਦੇ ਆ ਨਾ, ਉੱਠੋ ਆਪਾਂ ਗੱਲਾਂ ਕਰੀਏ। ਗੁਰਦੇਵ ਪਾਤਸ਼ਾਹ ਉਹਨਾਂ ਦੀ ਸਿਮਰਨ ਸਮਾਧੀ ਲੱਗੀ ਹੋਈ ਆ, ਸਿਮਰਨ ਦੇ ਵਿੱਚ ਨੇ, ਤੇ ਉਹਨਾਂ ਦਾ ਜ਼ੋਰ ਨਾਲ ਕਹਿੰਦੇ ਪਣਗ ਹਿਲਾਇਆ ਤੇ ਮਹਾਰਾਜ ਜੀ ਦੀ ਸੁਰਤੀ ਟੁੱਟੀ ਹੈ, ਇੱਕਦਮ ਅੱਖਾਂ ਖੁੱਲੀਆਂ
ਤੇ ਉੱਚੀ ਦੇਣੀ ਆਖਿਆ, ਕਹਿੰਦਾ ਕੌਣ ਹੈ ਜਿਨ੍ਹਾਂ ਨੇ ਮੇਰਾ ਪਣ ਗਲਾਇਆ, ਇਹ ਏਡਾ ਭਾਰੀ ਯੋਧਾ ਕੌਣ ਹੈ? ਤੇ ਅਚਾਨਕ ਬੇਬੀ ਭਾਨੀ ਜੀ ਵੀ ਘੁੰਮਦੇ ਘੁੰਮਦੇ ਉੱਥੇ ਆ ਗਏ, ਅਰਜਨ ਜੀ ਨੂੰ ਲੱਭਦੇ ਉੱਥੇ ਉੱਥੇ ਆ ਗਏ। ਤੇ ਗੁਰਦੇਵ ਪਿਤਾ ਜੀ ਦੇ ਰਸਨਾ ਦੇ ਵਿੱਚੋਂ ਇਹ ਬਚਨ ਸੁਣਿਆ ਨਾ, ਵੀ ਕੌਣ ਹੈ ਜਿਹਨੇ ਮੇਰਾ ਭਾਰੀ ਪਣਗ, ਇਹ ਭਾਰੀ ਪੁਰਸ਼ ਕੌਣ ਹੈ ਜਿਹਨਾਂ ਨੇ ਪਣਗ ਹਿਲਾ ਦਿੱਤਾ? ਤੇ ਉਸੇ ਵੇਲੇ ਬੇਬੇ ਭਾਨੀ ਜੀ ਜਿੱਥੇ ਛੇਤੀ ਬੋਲ ਪਏ ਕਿ ਗੁਰਦੇਵ ਪਾਤਸ਼ਾਹ ਦੇ ਅਲਾਹੀ ਰਸਨਾ ਦੇ ਵਿੱਚੋਂ ਕੋਈ ਉਦਾਂ ਦਾ ਬਚਨ ਨਾ ਨਿਕਲ ਜਾਵੇ ਜਿਹੜੇ ਮੇਰੇ ਪੁੱਤ ਨੂੰ ਕੋਈ ਨੁਕਸਾਨ ਕਰ ਦੇਵੇ। ਜਲਦੀ ਜਲਦੀ ਬੀਬੀ ਭਾਨੀ ਨੇ ਆਖਤਾ, ਸਤਿਗੁਰੂ ਜੀ ਪਿਤਾ ਜੀ ਇਹ ਦੋਤਾ, ਇਹ ਦੋਤਾ ਭਾਵ ਇਹ ਤੁਹਾਡਾ ਦੋਤਾ। ਤੇ ਉਸ ਵੇਲੇ ਰਹਿਮਤਾਂ ਦੇ ਘਰ ਆ ਕੇ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਾਨੀਏ ਇਹ ਦੋਹਤਾ ਨਹੀਂ, ਇਹ ਬਾਣੀ ਕਾ ਬੋਇਥਾ, ਇਹ ਬਾਣੀ ਦਾ ਬੋਇਥਾ ਹੈ। ਗੁਰੂ ਪਿਆਰਿਓ ਸੱਚ ਜਾਣਿਓ, ਏਡੇ ਵੱਡੇ ਪਾਵਨ ਸਰੂਪ ਦੇ ਵਿੱਚ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਸਿੱਖਾਂ ਭਗਤਾਂ ਭੱਟਾਂ ਦੀ ਬਾਣੀ ਹੈ ਨਾ, ਤਕਰੀਬਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੱਲਿਆਂ ਦੀ ਬਾਣੀ ਉਹਨਾਂ ਦੇ ਸਾਰਿਆਂ ਦੇ ਬਰਾਬਰ ਹੈ, ਇਹ ਬਾਣੀ ਦਾ ਬੋਇਥਾ ਸੀ। ਇੱਕ ਬਚਪਨ ਦੀ ਹੋਰ ਮੈਨੂੰ ਘਟਨਾ ਯਾਦ ਆ ਗਈ। ਬੀਬੀ ਭਾਨੀ ਜੀ ਪ੍ਰਸ਼ਾਦਾ ਪਕਾ ਰਹੇ ਨੇ, ਤੇ ਬੱਚਿਆਂ ਦੀ ਆਦਤ ਹੁੰਦੀ ਹੈ ਮਾਂ ਦੇ ਮਗਰ ਮਗਰ ਰਹਿਣਾ। ਇੱਕ ਲੋਹ ਦੇ ਉੱਤੇ ਤਵੀ ਦੇ ਉੱਤੇ ਰੋਟੀਆਂ ਪਕਾ ਰਹੇ, ਦੂਜਾ ਚੁੱਲ੍ਹਾ ਉਹਦੇ ਤੇ ਪਾਣੀ ਰੱਖਿਆ। ਇੱਦਾਂ ਬੀਬੀਆਂ ਕਰਦੀਆਂ ਹੁੰਦੀਆਂ ਸੀ, ਚੁੱਲ੍ਹੇ ਹੁਣ ਤੇ ਗੈਸ ਆ ਗਏ, ਚੁੱਲ੍ਹੇ ਹੁੰਦੇ ਸੀ, ਲੱਕੜਾਂ ਬਾਲ ਦੇਣੀਆਂ, ਪਾਥੀਆਂ ਲਾ ਦੇਣੀਆਂ, ਅੱਗ ਬਾਲੀ ਜਾਂਦੀ ਸੀ। ਹੁਣ ਖੇਡਦੇ ਖੇਡਦੇ ਅਰਜਨ ਦੇਵ ਜੀ ਤਵੀ ਦੇ ਉੱਤੇ ਹੱਥ ਰੱਖ ਦੇਣ ਲੱਗੇ ਸੀ, ਹੱਥ ਰੱਖ ਦੇਣ ਲੱਗੇ, ਬਿਲਕੁਲ ਬੀਬੀ ਭਾਨੀ ਦੀ ਨਜ਼ਰ ਪਈ, ਦਵਾ ਦਵ ਹੱਥ ਫੜਿਆ, ਇੱਕਦਮ ਪਿੱਛੇ ਕੀਤੇ, ਕਹਿੰਦੇ ਅਰਜਨ ਪੁੱਤ ਤੂੰ ਹੱਥ ਛਡਾ ਲੈਣ ਲੱਗਾ ਸੀ, ਤੈਨੂੰ ਪਤਾ ਨੀ ਲੋਹ ਤੱਤੀ ਆ, ਤੇਰਾ ਹੱਥ ਸੜ ਜਾਣਾ ਸੀ। ਫੇਰ ਖੇਡਣ ਵਾਸਤੇ ਪਿੱਛੇ ਨੂੰ ਛੱਡ ਦਿੱਤਾ। ਖੇਡਦਿਆਂ ਖੇਡਦਿਆਂ ਫੇਰ ਅਰਜਨ ਦੇਵ ਜੀ ਘੁੰਮ ਕੇ ਮਹਾਰਾਜ ਫੇਰ ਆਪਣੀ ਮਾਤਾ ਦੇ ਕੋਲ ਆ ਜਾਂਦੇ, ਮਾਤਾ ਫੇਰ ਧਿਆਨ ਹੋ ਕੇ ਪ੍ਰਸ਼ਾਦੇ ਪਕਾ ਰਹੇ, ਹੁਣ ਜਿਹੜਾ ਲਾਗੇ ਪਾਣੀ ਉੱਪੜਦਾ ਸੀ ਨਾ ਉਹਦੇ ਵਿੱਚ ਹੱਥ ਪਾ ਦੇਣ ਲੱਗੇ। ਤੇ ਸਤਸੰਗ ਜੀ ਫਿਰ ਬੀਬੀ ਭਾਨੀ ਜੀ ਨੇ ਫੜ ਲਿਆ, ਕਹਿੰਦੀ ਅਰਜਨ ਪੁੱਤ ਤੈਨੂੰ ਪਤਾ ਨਹੀਂ ਲੱਗਦਾ ਕਿੱਦਾਂ ਦਾ ਸੜਦਾ ਹੋਇਆ ਪਾਣੀ, ਤੇਰਾ ਹੱਥ ਸੜ ਜਾਣਾ ਸੀ। ਤੇ ਉਸ ਵੇਲੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਮਰਦਾਸ ਮਹਾਰਾਜ ਪਿੱਛੇ ਖੜੇ ਸਾਰਾ ਕੁਝ ਦੇਖ ਰਹੇ ਸਨ। ਅਰਜਨ ਦੇਵ ਜੀ ਤਵੀ ਦੇ ਉੱਤੇ ਹੱਥ ਰੱਖਣ ਲੱਗੇ, ਮਾਂ ਨੇ ਫੜ ਲਿਆ, ਪਾਣੀ ਦੇ ਵਿੱਚ ਹੱਥ ਪਾਉਣ ਲੱਗੇ, ਮਾਂ ਨੇ ਬੀਬੀ ਭਾਨੀ ਨੇ ਫੜ ਲਿਆ। ਤੇ ਹੁਣ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਕੋ ਰਿਹਾ ਨਾ ਗਿਆ, ਕਹਿੰਦੇ ਭਾਨੀਏ ਮੇਰੀ ਏ ਧੀਏ ਅੱਜ ਤੇਰਾ ਅਰਜਨ ਤੱਤੀ ਤਵੀ ਦੇ ਉੱਤੇ ਹੱਥ ਰੱਖਣ ਲੱਗਾ ਤੇ ਤੂੰ ਫੜ ਲਿਆ, ਮੇਰੀ ਏ ਧੀਏ ਜਿੱਦਣ ਇਹ ਆਪ ਚੌਂਕੜਾ ਮਾਰ ਕੇ ਇਸ ਤੱਤੀ ਤਵੀ ਦੇ ਉੱਤੇ ਬੈਠ ਜਾਵੇਗਾ ਉਦੋਂ ਕੌਣ ਫੜੇਗਾ ਇਹਨੂੰ, ਮੇਰੀ ਏ ਧੀਏ ਅੱਜ ਪਾਣੀ ਦੇ ਵਿੱਚ ਹੱਥ ਡੋਬਣ ਲੱਗਾ ਸੀ ਤੂੰ ਫੜ ਲਿਆ, ਜਿਸ ਦਿਨ ਇਹਨੇ ਉੱਬਲਦੇ ਪਾਣੀ ਦੇ ਵਿੱਚ ਦੇਗ ਦੇ ਵਿੱਚ ਸਮਾਧੀ ਲਾ ਕੇ ਬਹਿ ਜਾਣਾ ਉਦਣ ਇਹਨੂੰ ਕੌਣ ਰੋਕੇਗਾ, ਇਹਨੂੰ ਕਰਨ ਦੇ, ਇਹਨੂੰ ਇਹਨੂੰ ਸਿੱਖਣ ਦੇ। ਗੁਰੂ ਪਿਆਰਿਓ ਇਹ ਸਤਿਗੁਰਾਂ ਦੀਆਂ ਰਹਿਮਤਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੁਰਬਾਨੀ ਦੇ ਜਿਹੜੇ ਆਪਣੇ ਜਲਵੇ ਸੀ ਨਾ ਉਹਨਾਂ ਦੀ ਛੋਟੀ ਉਮਰ ਚੋਂ ਝਲਕਣ ਲੱਗ ਪਏ ਸਨ, ਤੇ ਐਵੇਂ ਥੋੜੋ ਕਿਤੇ ਸ਼ਹੀਦਾਂ ਦੇ ਸਰਤਾਜ ਬਣ ਜਾਂਦੇ ਨੇ। ਸਤਿਗੁਰ ਰਹਿਮਤ ਕਾਰਨ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਜੀਵਨ ਦੇ ਉੱਤੇ ਵਿਚਾਰਾਂ ਕਰਨ ਦਾ ਯਤਨ ਕਰਾਂਗੇ, ਉਹਨਾਂ ਦੀ ਕੁਰਬਾਨੀ ਭੁੱਲਣ ਵਾਲੀ ਨਹੀਂ ਸਿੱਖ ਕੌਮ। ਸੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਾਂ ਆਪਾਂ ਇਤਿਹਾਸ ਪੜ੍ਹ ਰਹੇ ਹਾਂ, ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ ਕਿ ਭਾਈ ਮਰਦਾਨਾ ਜੀ ਜਦੋਂ ਉਹਨਾਂ ਨੀਲੇ ਬਾਣਿਆਂ ਵਾਲੇ ਲੋਕਾਂ ਨੂੰ ਹਾਜ਼ੀਆਂ ਨੂੰ ਦੇਖਿਆ ਤੇ ਮਰਦਾਨਾ ਜੀ ਕੋ ਰਿਹਾ ਨਾ ਗਿਆ, ਕਹਿੰਦੇ ਸਤਿਗੁਰੂ ਮਹਾਰਾਜ ਤੇਰਾ ਸੰਗ ਹੋ ਰਿਹਾ, ਬਾਬਾ ਪਤਾ ਨਹੀਂ ਮੈਂ ਦੁਬਾਰਾ ਜ਼ਿੰਦਗੀ ਵਿੱਚ ਇਸ ਦੁਨੀਆਂ ਦੇ ਉੱਤੇ ਜਨਮ ਲੈਣਾ ਕਿ ਨਹੀਂ ਲੈਣਾ, ਤੇ ਨਾਲੇ ਇਹ ਨਹੀਂ ਪਤਾ ਤੇਰਾ ਸੰਗ ਹੋਣਾ ਕਿ ਨਹੀਂ ਹੋਣਾ, ਔਰ ਘਰ ਦੇ ਹਾਲਾਤ ਇਦਾਂ ਦੇ ਨੇ ਮੈਂ ਘਰੋਂ ਬਾਹਰ ਨਹੀਂ ਨਿਕਲ ਸਕਦਾ, ਬਾਬਾ ਇਹ ਤਾਂ ਤੇਰੀ ਕਿਰਪਾ ਤੂੰ ਨਾਲ ਲਈ ਫਿਰਦਾ, ਨਹੀਂ ਤੇ ਮੇਰੇ ਘਰ ਦੇ ਹਾਲਾਤਾਂ ਦਾ ਤੈਨੂੰ ਪਤਾ ਹੀ ਹੈ, ਤੇ ਮੈਂ ਏਡੀ ਦੂਰ ਜਾ ਕੇ ਅਰਬ ਦੇਸ਼ਾਂ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਪਾਵਨ ਅਸਥਾਨਾਂ ਦੇ ਕਿੱਥੋਂ ਦਰਸ਼ਨ ਦਾਰੇ ਕਰ ਸਕਦਾ, ਤੁਸੀਂ ਕਿਰਪਾ ਕਰੋ ਬਾਬਾ ਤੁਸੀਂ ਮੈਨੂੰ ਹੱਜ ਕਰਾ ਕੇ ਲੈ ਕੇ ਆਓ, ਚੱਲੀਏ ਉੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਉਸ ਅਸਥਾਨ ਦੇ ਦਰਸ਼ਨ ਕਰਕੇ ਆਈਏ। ਤੇ ਸਤਿਗੁਰ ਕਹਿੰਦੇ ਬੜੀ ਦੂਰ ਹੈ ਜਾਇਆ ਨਹੀਂ ਜਾਣਾ, ਬੜੇ ਵਿਖੜੇ ਪੈਂਡੇ ਆ ਮਹਾਰਾਜ, ਇੱਥੇ ਹਜ਼ਾਰਾਂ ਮੀਲ ਤੁਸੀਂ ਬਰਫਾਂ ਲੱਦੇ ਪਹਾੜਾਂ ਦੇ ਉੱਤੇ ਜਾ ਚੜ੍ਹਦੇ ਹੋ, ਉਹ ਪਤਾ ਨਹੀਂ ਹਜ਼ਾਰਾਂ ਮੀਲ ਇੱਧਰ ਦੱਖਣ ਵੱਲ ਨੂੰ ਚਲੇ ਗਏ, ਤੇ ਸਤਿਗੁਰੂ ਮੇਰੀ ਵਾਰੀ ਤੁਸੀਂ ਦੂਰ ਕਹੀ ਜਾਂਦੇ ਹੋ।
ਗੁਰੂ ਪਿਆਰਿਓ ਇੱਦਾਂ ਦੀਆਂ ਪਿਆਰ ਭਿੱਜੀਆਂ ਗੱਲਾਂ ਦੇ ਵਿੱਚ ਆ ਕੇ ਗੁਰੂ ਮਹਾਰਾਜ ਕਹਿੰਦੇ ਠੀਕ ਹੈ ਮਰਦਾਨਿਆਂ ਪੇ ਤਿਆਰੀ ਕਰਦੇ ਹਾਂ। ਹੁਣ ਗੁਰੂ ਮਹਾਰਾਜ ਜੀ ਨੇ ਤੇ ਭਾਈ ਮਰਦਾਨਾ ਜੀ ਨੇ ਨੀਲੇ ਰੰਗ ਦੇ ਬਸਤਰ ਸਮਾਏ ਨੇ। ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਾ ਛਕੂੰਜਾ ਬਾਗ ਮੁਸੱਲਾ ਧਾਰੀ। ਔਰ ਇਸ ਤਰ੍ਹਾਂ ਦਾ ਪਹਿਰਾਵਾ ਬਣਾ ਕੇ ਧੰਨ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੇ ਇੱਥੋਂ ਚੱਲਣ ਦਾ ਯਤਨ ਕਰਦੇ ਨੇ। ਹੁਣ ਕਿਹੜੇ ਕਿਹੜੇ ਰਸਤਿਆਂ ਦੇ ਵਿੱਚ ਗਏ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂ। ਲਾਹੌਰ, ਲਾਹੌਰ ਤੋਂ ਮੁਲਤਾਨ ਦੇ ਰਸਤੇ, ਔਰ ਜਦੋਂ ਮੁਲਤਾਨ ਨੂੰ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇੱਕ ਆਉਂਦਾ ਸੀ ਨਗਰ ਤਲੰਬਾ, ਤੇ ਤਲੰਬੇ ਤੋਂ 9 ਕਮੀਲਾਂ ਦੀ ਦੂਰੀ ਤੇ ਇੱਕ ਪਿੰਡ ਸੀ ਮਖਦੂਮਪੁਰਾ। ਹੁਣ ਜਿੱਦਾਂ ਗੁਰਦੇਵ ਪਾਤਸ਼ਾਹ ਕੌਡੇ ਨੂੰ ਲੱਭ ਲੈਂਦੇ ਸੀ, ਭੂਮੀਏ ਚੋਰ ਨੂੰ ਲੱਭ ਲੈਂਦੇ ਸੀ, ਮਲਕ ਭਾਗੋ ਨੂੰ ਲੱਭ ਲੈਂਦੇ ਸੀ, ਤੇ ਸੱਚੇ ਸਤਿਗੁਰਾਂ ਨੇ ਇਹ ਬਹਾਨਾ ਸੀ ਮੱਕੇ ਵੱਲ ਨੂੰ ਜਾਣ ਦਾ ਵੀ, ਤੇ ਸੱਚੇ ਸਤਿਗੁਰਾਂ ਨੇ ਇੱਥੇ ਇੱਕ ਪਾਪੀ ਦਾ ਉਧਾਰ ਵੀ ਕਰਨਾ ਸੀ। ਤਲੰਬੇ ਨਗਰ ਦੇ ਵਿੱਚ ਗੁਰਦੇਵ ਪਾਤਸ਼ਾਹ ਸੁਣ ਚੁੱਕੇ ਸਨ ਕਿ ਤਲੰਬੇ ਦੇ ਲਾਗੇ ਇੱਕ ਸੱਜਣ ਰਹਿੰਦਾ, ਠੱਗ, ਲੋਕ ਉਹਨੂੰ ਠੱਗ ਦੇ ਨਾਂ ਨਾਲ ਵੀ ਪੁਕਾਰਦੇ ਨੇ ਪਰ ਕਹਿੰਦੇ ਨੇ ਉੱਥੋਂ ਚੋਰੀ, ਉਹਦੇ ਸਾਹਮਣੇ ਕੋਈ ਉਹਨੂੰ ਠੱਗ ਨਹੀਂ ਕਹਿੰਦਾ, ਉਹ ਸੱਜਣ ਠੱਗ। ਪਰ ਮੈਂ ਕਹਿੰਦਾ ਗੁਰੂ ਪਿਆਰੇ ਉਹ ਫੇਰ ਕਰਮਾਂ ਵਾਲਾ ਸੀ, ਸਤਿਗੁਰਾਂ ਦੇ ਆਖੇ ਲੱਗ ਜਾਂਦਾ, ਉਹ ਆਪਣੇ ਸਾਰੇ ਪਾਪ ਕਰਨੇ ਛੱਡ ਦਿੰਦਾ, ਉਹ ਇਨਸਾਨ ਬਣ ਜਾਂਦਾ। ਪਰ ਆਪਾਂ ਬਾਬੇ ਦੀਆਂ ਬਾਤਾਂ ਪਾਉਣ ਵਾਲੇ ਸਤਸੰਗ ਜੀ ਜਿੱਥੇ ਸੂਤ ਆਉਂਦਾ ਉੱਥੇ ਪਾਪ ਕਰਨ ਲਈ ਤਿਆਰ ਹੀ ਰਹਿੰਦੇ ਹਾਂ, ਔਰ ਗੁਰੂ ਮਹਾਰਾਜ ਕਿਰਪਾ ਕਰੇ ਉਸ ਸੱਜਣ ਠੱਗ ਵਰਗਾ ਸਾਡਾ ਵੀ ਜੀਵਨ ਬਣ ਜਾਵੇ। ਹੁਣ ਗੁਰੂ ਮਹਾਰਾਜ ਇਸ ਤਲੰਬੇ ਤੋਂ ਮਖਦੂਮਪੁਰੇ ਵੱਲ ਨੂੰ ਜਾਂਦੇ ਨੇ ਤੇ ਸਤਸੰਗ ਜੀ ਉੱਥੇ ਮਖਦੂਮਪੁਰੇ ਦੇ ਵਿੱਚ ਇਸ ਸੱਜਣ ਠੱਗ ਦਾ ਇੱਕ ਡੇਰਾ ਸੀ। ਇਹਨੇ ਲੋਕਾਂ ਨੂੰ ਭਰਾਉਣ ਭਰਮਾਉਣ ਵਾਸਤੇ, ਲੋਕਾਂ ਦੇ ਦਿਲ ਜਿੱਤਣ ਵਾਸਤੇ ਇੱਕ ਮੰਦਿਰ ਵੀ ਬਣਾਇਆ, ਦੋਹਰਾ ਵੀ ਬਣਾਇਆ, ਮਸੀਤ ਵੀ ਬਣਾਈ ਆ ਆਪਣੇ ਡੇਰੇ ਦੇ ਵਿੱਚ। ਲਿਬਾਸ ਚਿੱਟਾ ਰੱਖਦਾ, ਚਿੱਟਾ ਲਿਬਾਸ ਹੈ ਇਹਦਾ, ਚਿੱਟਾ ਦਾੜਾ ਹੈ, ਔਰ ਬਹੁਤ ਸਾਰੇ ਚੇਲੇ ਰੱਖੇ ਹੋਏ ਆ, ਰਾਜ ਦਰਬਾਰ ਦੇ ਵਿੱਚ ਇਹਦੀ ਬੜੀ ਪਹੁੰਚ ਹੈ, ਔਰ ਵੱਡੇ ਵੱਡੇ ਮੰਤਰੀਆਂ ਸੰਤਰੀਆਂ ਤੱਕ ਇਹਦੀ ਪਹੁੰਚ ਹੈ, ਔਰ ਛੇਤੀ ਕਰਕੇ ਇਹਦੇ ਵੱਲ ਨੂੰ ਕੋਈ ਉਂਗਲ ਨਹੀਂ ਸੀ ਕਰ ਸਕਦਾ, ਇਹਦੇ ਤੋਂ ਕੋਈ ਇਲਜ਼ਾਮ ਨਹੀਂ ਸੀ ਲਾ ਸਕਦਾ। ਭਾਵੇਂ ਕਈਆਂ ਨੂੰ ਪਤਾ ਵੀ ਸੀ ਵੀ ਸੱਜਣ ਸੱਜਣ ਆਹ ਕੰਮ ਕਰ ਰਿਹਾ, ਪਰ ਕਿਸੇ ਵਿੱਚ ਜ਼ਰੂਰਤ ਨਹੀਂ ਸੀ ਉਹ ਇਹਦੇ ਉੱਤੇ ਇਲਜ਼ਾਮ ਲਾ ਦੇਵੇ। ਹੁਣ ਗੁਰੂ ਮਹਾਰਾਜ ਇਹਦੇ ਡੇਰੇ ਦੇ ਵਿੱਚ ਕਰਦਾ ਕੀ ਸੀ ਇਹ? ਜਿਹੜਾ ਤੇ ਆਮ ਬੰਦਾ ਜਾਂਦਾ ਸੀ ਜਿਹਦੇ ਕੋਲ ਵਿਚਾਰੇ ਕੋਲ ਮੇਰੇ ਵਰ ਕੋ ਕੁਛ ਨਹੀਂ ਨਾ, ਉਹ ਤੇ ਰਾਤ ਕੱਟ ਕੇ ਰੋਟੀ ਖਾ ਕੇ ਜੀਂਦਾ ਉੱਥੋਂ ਨਿਕਲ ਸਕਦਾ ਸੀ, ਪਰ ਜਿਹਦੇ ਉੱਤੇ ਸ਼ੱਕ ਪੈ ਜਾਂਦੀ ਸੀ ਸੱਜਣ ਠੱਗ ਨੂੰ ਵੀ ਇਹਦੇ ਕੋਲ ਕੋਈ ਮਾਇਆ, ਇਹਦੇ ਕੋਲ ਕੋਈ ਧਨ ਆ, ਇਹ ਕੋਈ ਸੌਦਾਗਰ, ਇਹ ਕੋਈ ਵਪਾਰੀ ਲੱਗਦਾ, ਤੇ ਗੁਰੂ ਪਿਆਰੇ ਉਹਨਾਂ ਨੂੰ VIP ਟ੍ਰੀਟਮੈਂਟ ਦਿੱਤਾ ਜਾਂਦਾ ਸੀ, ਕੁਝ ਕਮਰੇ VIP ਬਣਾਏ ਹੋਏ ਸੀ, ਔਰ ਉਹਨਾਂ ਦਾ ਉਤਾਰਾ ਉਹਨਾਂ ਕਮਰਿਆਂ ਦੇ ਵਿੱਚ ਕਰ ਦਿੱਤਾ ਜਾਂਦਾ ਸੀ, ਭਾਈ ਨਹੀਂ ਤੁਸੀਂ ਇੱਧਰ ਆਵੋ, ਇਹ ਆਮ ਲੋਕਾਂ ਵਾਸਤੇ ਆ। ਹੁਣ ਉਸ VIP ਕਮਰਿਆਂ ਦੇ ਵਿੱਚ ਇਹਨਾਂ ਲਈ ਸਪੈਸ਼ਲ ਖਾਣਾ ਜਾਣਾ, ਸਪੈਸ਼ਲ ਰੋਟੀ ਜਾਣੀ, ਤੇ ਰੋਟੀ ਦੇ ਵਿੱਚ ਜ਼ਹਿਰ ਪਾਈ ਹੋਣੀ, ਮਾਰ ਦਿੱਤਾ ਜਾਂਦਾ ਸੀ, ਕਿਸੇ ਨੂੰ ਉਗ ਸੁੱਗ ਨਹੀਂ ਸੀ ਨਿਕਲਣ ਦਿੱਤੀ ਜਾਂਦੀ, ਤੇ ਰਾਤੋ ਰਾਤ ਲਾਸ਼ਾਂ ਜਿਹੜੀਆਂ ਉਹ ਗਬਨ ਕਰ ਦਿੱਤੀਆਂ ਜਾਂਦੀਆਂ ਸੀ। ਪਤਾ ਨਹੀਂ ਕਿੰਨੇ ਕੁ ਬੇਗੁਨਾਹਾਂ ਦਾ ਇਹ ਕਾਤਲ ਬਣ ਚੁੱਕਾ ਸੀ, ਤੇ ਧੰਨ ਗੁਰੂ ਮਹਾਰਾਜ ਇਸ ਪਾਪੀ ਦਾ ਉਧਾਰ ਕਰਨ ਵਾਸਤੇ ਇਹਦੇ ਕੋਲ ਜਾਂਦੇ ਨੇ। ਹੁਣ ਇਹਨੇ ਆਪਣੇ ਰਿਵਾਜ ਮੁਤਾਬਕ ਦੇਖਿਆ, ਜਦੋਂ ਸਤਿਗੁਰਾਂ ਦੇ ਚਿਹਰੇ ਵੱਲ ਦੇਖਿਆ, ਹਾਵ ਭਾਵ ਦੇਖਿਆ, ਚਿਹਰੇ ਦਾ ਸਰੂਰ ਦੇਖਿਆ, ਤੇ ਇਹਦੇ ਮਨ ਨੇ ਆਖਿਆ ਸੱਜਣਾ ਅੱਜ ਵੱਡਾ ਸੌਦਾਗਰ ਹੈ, ਇਹਦੇ ਕੋਲ ਮਾਲ ਚੰਗਾ ਲੱਗਦਾ, ਉਹ ਅੱਜ ਚੰਗਾ ਆਪਾਂ ਨੂੰ ਮਾਲ ਸੁਭਾਅ ਮਿਲੇਗਾ। ਤੇ ਸੱਚੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਹਿ ਦਿੱਤਾ, ਮਰਦਾਨਿਆਂ ਥੋੜਾ ਜਿਹਾ ਖਿਆਲ ਨਾ ਰਹੀ, ਆਓ ਭਗਤ ਬੜੀ ਕੀਤੀ, ਟ੍ਰੀਟਮੈਂਟ ਦਿੱਤਾ ਵਧੀਆ VIP ਕਮਰੇ ਦਾ, ਔਰ ਗੁਰੂ ਮਹਾਰਾਜ ਜੀ ਵਾਸਤੇ ਜਦੋਂ ਪ੍ਰਸ਼ਾਦਾ ਬਣ ਕੇ ਆਇਆ ਨਾ, ਤੇ ਹੁਣ ਮਰਦਾਨਾ ਜੀ ਛੇਤੀ ਛੇਤੀ ਖਾਣ ਨੂੰ ਜੀ ਕਰਦਾ, ਭੁੱਖੇ ਆਏ ਸੀ ਨਾ, ਥਕੇਵੇਂ ਦੇ ਮਾਰੇ ਹੋਏ, ਥੱਕਿਆ ਬੰਦਾ ਆਵੇ ਤੇ ਬੰਦਾ ਕੁਝ ਨਾ ਕੁਝ ਖਾਣ ਨੂੰ ਚਿੱਤ ਕਰਦਾ ਹੀ ਹੁੰਦਾ, ਤੇ ਬਈ ਏਦਾਂ ਦਾ ਵਧੀਆ ਪ੍ਰਸ਼ਾਦਾ ਆਇਆ ਹੋਵੇ ਤੇ ਬਦੋ ਬਦੀ ਚਿੱਤ ਕਰਦਾ, ਪਰ ਸੱਚੇ ਸਤਿਗੁਰਾਂ ਨੇ ਬਾਂਹ ਫੜ ਲਈ, ਕਹਿੰਦੇ ਮਰਦਾਨਿਆਂ ਹਟ ਜਾ, ਐਡਾ ਕਾਲਾ ਨਾ ਪੈ। ਕਹਿੰਦਾ ਮਹਾਰਾਜ ਕਿਉਂ? ਕਹਿੰਦੇ ਚ ਜ਼ਹਿਰ ਪਾਇਆ। ਕਹਿੰਦਾ ਹੱਸ ਪਿਆ, ਕਹਿੰਦਾ ਮਹਾਰਾਜ ਕਿਉਂ ਟਿੱਚਰਾਂ ਕਰਦੇ ਹੋ, ਤੁਹਾਡਾ ਖਿਆਲ ਹੋਣਾ ਵੀ ਮਰਦਾਨਾ ਕਿਤੇ ਛੇਤੀ ਛੇਤੀ ਖਾ ਨਾ ਲਵੇ। ਨਹੀਂ ਮਹਾਰਾਜ, ਮੈਂ ਆਪਦਾ ਹੀ ਹਿੱਸਾ ਖਾਊਂਗਾ, ਤੁਹਾਡੀ ਨਹੀਂ ਖਾਂਦਾ। ਉਹ ਨਹੀਂ ਮਰਦਾਨਿਆਂ, ਅਸੀਂ ਤੇਰੇ ਨਾਲ ਮਜ਼ਾਕ ਨਹੀਂ ਕਰਦੇ, ਇਹਦੇ ਵਿੱਚ ਜ਼ਹਿਰ ਪਾਇਆ, ਸੱਚੀ ਜ਼ਹਿਰ ਪਾਇਆ। ਤੇ ਮਹਾਰਾਜ ਇਹਨਾਂ ਕਾਹਦੇ ਵਾਸਤੇ, ਆਪਾਂ ਆਪਣੀ ਇਹਨਾਂ ਨਾਲ ਕਾਹਦੀ ਦੁਸ਼ਮਣੀਆਂ, ਇਹਨਾਂ ਜ਼ਹਿਰ ਕਾਹਦੇ ਵਾਸਤੇ ਪਾਇਆ? ਮਰਦਾਨਿਆਂ ਇਹਨਾਂ ਦੇ ਮਨ ਦੇ ਵਿੱਚ ਹੈ ਕਿ ਆਪਣੇ ਕੋਲ ਬਹੁਤ ਸਾਰਾ ਮਾਲ ਅਸਬਾਬ ਹੈ,
और ਆਪਾਂ ਨੂੰ ਮਾਰ ਕੇ ਇਹਨਾਂ ਨੇ ਮਾਲ ਲੁੱਟਣ ਦੀ ਵਜ੍ਹਾ ਦਾ ਕਰਕੇ ਇਹਨਾਂ ਨੇ ਯਹਿਰ ਪਾ ਕੇ ਆਪਾਂ ਨੂੰ ਰਾਤ ਨੂੰ ਖਤਮ ਕਰਨਾ ਤੇ ਮਰਦਾਨਾ ਵਿਚਾਰਾ ਕੰਬ ਜਾਂਦਾ ਹੈ ਬਾਬਾ ਜੇ ਤੈਨੂੰ ਪਤਾ ਸੀ ਤੇ ਫਿਰ ਇੱਥੇ ਲੈ ਕੇ ਕਾਹਦੇ ਵਾਸਤੇ ਆਇਆ ਬਾਬਾ ਕਾਹਦੇ ਵਾਸਤੇ ਇਹੋ ਜਿਹੀਆਂ ਜਗ੍ਹਾ ਦੇ ਉੱਤੇ ਫਿਰ ਲੈ ਕੇ ਆ ਜਾਂਦਾ ਨਹੀਂ ਮਰਦਾਨਿਆ ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਹੁਣ ਗੁਰੂ ਪਿਆਰਿਓ ਤਦ ਤੱਕ ਸੱਜਣ ਆ ਜਾਂਦਾ ਹੱਥ ਜੋੜ ਕੇ ਸਵਾਮੀ ਜੀ ਸੰਤ ਜੀ ਛਕੋ ਪ੍ਰਸ਼ਾਦਾ ਤੇ ਧੰਨ ਗੁਰੂ ਮਹਾਰਾਜ ਕਹਿੰਦੇ ਨੇ ਸੱਜਣਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਸਾਨੂੰ ਭੁੱਖ ਨਹੀਂ ਲੱਗੀ ਨਹੀਂ ਮਹਾਰਾਜ ਕਿੱਦਾਂ ਦਾ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਮੈਂ ਸਤਿਗੁਰੂ ਕਹਿੰਦੇ ਨਹੀਂ ਸੱਜਣਾ ਦੇਖ ਗੱਲ ਸੁਣ ਅਸੀਂ ਤੇਰੇ ਅੰਦਰ ਨੂੰ ਜਾਣਦੇ ਹਾਂ ਤੇਰੇ ਅੰਦਰ ਜਿਹੜਾ ਪਾਪ ਲੁਕਿਆ ਤੂੰ ਇਹਨਾਂ ਪ੍ਰਸ਼ਾਦੇ ਵਿੱਚ ਰੋਟੀ ਵਿੱਚ ਯਹਿਰ ਪਾਈ ਆ ਅਸੀਂ ਇਹ ਖਾਣ ਵਾਸਤੇ ਤਿਆਰ ਨਹੀਂ ਅਸੀਂ ਇਹ ਤੇਰੀ ਯਹਿਰ ਖਾਣ ਵਾਸਤੇ ਤਿਆਰ ਨਹੀਂ ਹੱਕਾ ਬੱਕਾ ਰਹਿ ਜਾਂਦਾ ਬਾਬਾ ਤੁਹਾਨੂੰ ਕਿਹਨੇ ਕਹਿਤਾ ਮਹਾਰਾਜ ਮੈਂ ਇੱਕ ਸਾਧੂ ਸਭਾ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਤੇ ਸਤਸੰਗ ਜੀ ਫਿਰ ਕੁਝ ਮਿੰਟਾਂ ਬਾਅਦ ਆਪਣੇ ਸਾਥੀਆਂ ਨੂੰ ਲੈ ਕੇ ਆ ਜਾਂਦਾ ਕਹਿੰਦਾ ਬਾਬਾ ਜੇ ਤੈਨੂੰ ਹੁਣ ਪਤਾ ਲੱਗ ਹੀ ਗਿਆ ਨਾ ਵੀ ਅਸੀਂ ਤੁਹਾਨੂੰ ਮਾਰਨਾ ਤੇ ਫਿਰ ਸੱਚੀ ਮਰਨ ਵਾਸਤੇ ਤਿਆਰ ਹੋ ਜਾਓ ਅਸੀਂ ਸੱਚੀ ਤੁਹਾਨੂੰ ਮਾਰ ਕੇ ਤੁਹਾਨੂੰ ਕੁਛ ਲੁੱਟਣਾ ਸੀ ਤੇ ਸਤਿਗੁਰ ਭਾਉਂਦੇ ਨੇ ਮਰਦਾਨ ਆਪਣੇ ਸੱਜਣਾ ਤੂੰ ਸਾਨੂੰ ਮਾਰ ਲਈ ਸਾਡੇ ਨਾਲ ਦੋ ਮਿੰਟ ਗੱਲਾਂ ਤੇ ਕਰ ਮਰਨ ਵਾਸਤੇ ਤਿਆਰ ਆ ਦਸ ਮਿੰਟ ਪਹਿਲਾਂ ਕੀਤੇ ਮਗਰੋਂ ਕੀ ਮਾਰ ਲਈ ਬੇਸ਼ੱਕ ਸਾਨੂੰ ਕੋਈ ਪਰਵਾਹ ਨਹੀਂ ਪਰ ਕੋਈ ਗੱਲ ਕਰਨੀ ਆ ਤੇਰੇ ਨਾਲ ਕਹਿੰਦੇ ਸੁਣ ਲੈਂਦੇ ਆ ਤੇ ਸਤਿਗੁਰ ਫਿਰ ਉੱਥੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਹੁਣ ਰਬਾਬ ਕੱਢ ਆਪਾਂ ਇਹਨਾਂ ਕੋਈ ਗੱਲ ਕਰੀਏ ਭਾਈ ਮਰਦਾਨਾ ਜੀ ਡਰਿਆ ਡਰਿਆ ਰਬਾਬ ਕੱਢਦਾ ਹੈ ਤੇ ਸਤਿਗੁਰੂ ਜਦੋਂ ਅਲਾਪਦੇ ਨੇ ਨਾ ਸੂਹੀ ਰਾਗ ਦੇ ਵਿੱਚ ਅਲਾਪ ਦਿੰਦੇ ਨੇ ਤੇ ਗੁਰੂ ਜਦੋਂ ਰਬਾਬ ਮਰਦਾਨੇ ਦੇ ਰਬਾਬ ਦੀਆਂ ਤਾਰਾਂ ਨੂੰ ਛੋਇਆ ਤੇ ਗੁਰਦੇਵ ਪਾਤਸ਼ਾਹ ਦੇ ਅਲਾਹੀ ਗਲੇ ਦੇ ਵਿੱਚੋਂ ਗੁਰਬਾਣੀ ਉਚਰੀ ਗਈ ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਗੁਰੂ ਪਿਆਰਿਓ ਉਹ ਗੁਰਬਾਣੀ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਰ ਬਾਬੇ ਕਦੋਂ ਪੜ੍ਹ ਜਾਂਦੇ ਆ ਗ੍ਰੰਥੀ ਬਾਬੇ ਪਾਟੀ ਕਦੋਂ ਪੜ੍ਹ ਜਾਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਖੰਡ ਪਾਠ ਰਖਾ ਦਿੱਤਾ ਹੁੰਦਾ ਵਿਚਾਲਲਾ ਦਿਨ ਹੁੰਦਾ ਤੇ ਜਦੋਂ ਸਾਡੇ ਪਰਿਵਾਰ ਸਾਰੇ ਜਾਂ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ ਹੁੰਦੇ ਆ ਜਾਂ ਧੁੱਪੇ ਮੰਜੇ ਡਾਹ ਕੇ ਬੈਠੇ ਹੁੰਦੇ ਬਾਬੇ ਕੋਲ ਜਦੋਂ ਕੋਈ ਵੀ ਨਹੀਂ ਹੁੰਦਾ ਉਦੋਂ ਬਾਬਾ ਜੀ ਇਹ ਸ਼ਬਦ ਪੜ੍ਹ ਜਾਂਦੇ ਆ ਜੇ ਕਿਤੇ ਇਸ ਗੁਰਬਾਣੀ ਨੂੰ ਇਹਨਾਂ ਸ਼ਬਦਾਂ ਨੂੰ ਅਸੀਂ ਦਿਲੋਂ ਸੁਣਿਆ ਹੁੰਦਾ ਜੇ ਮਰਦਾਨੇ ਵਾਂਗ ਸੁਣਿਆ ਹੁੰਦਾ ਗੁਰੂ ਮਹਾਰਾਜ ਮਰਦਾਨੇ ਨੂੰ ਇੱਕੋ ਹੀ ਸ਼ਬਦ ਇਹ ਇਸ ਸੱਜਣ ਠੱਗ ਨੂੰ ਇੱਕੋ ਹੀ ਸ਼ਬਦ ਸੁਣਾਉਂਦੇ ਨੇ ਤੇ ਆਪਣੇ ਹਥਿਆਰ ਰੱਖ ਦਿੰਦਾ ਕਹਿੰਦਾ ਬਾਬਾ ਬਸ ਮੈਂ ਹੋਰ ਨਹੀਂ ਬਾਣੀ ਸੁਣਨੀ ਸਤਿਗੁਰ ਕਹਿੰਦੇ ਕਿਉਂ ਕਹਿੰਦੇ ਤੇਰੇ ਇੱਕੋ ਹੀ ਸ਼ਬਦ ਨੇ ਮੇਰੀ ਜ਼ਿੰਦਗੀ ਦਾ ਪਾਰ ਉਤਾਰਾ ਕਰਤਾ ਮੈਂ ਅੱਜ ਤੋਂ ਗੁਨਾਹ ਨਹੀਂ ਕਰਾਂਗਾ ਮੈਂ ਅੱਜ ਤੋਂ ਪਾਪ ਨਹੀਂ ਕਰਾਂਗਾ ਕਾਸ਼ ਕਾਸ਼ ਗੁਰੂ ਕੇ ਸਿੱਖ ਅਖਵਾਉਣ ਵਾਲੇ ਆਪਾਂ ਵੀ ਸਤਿਗੁਰਾਂ ਦੇ ਉਸ ਸ਼ਬਦ ਨੂੰ ਪੜ੍ਹ ਕੇ ਤੇ ਸੁਣ ਕੇ ਆਪਾਂ ਵੀ ਕਿਤੇ ਗੁਨਾਹਾਂ ਤੋਂ ਤੋਬਾ ਕਰ ਜਾਈਏ ਤੇ ਗੁਰੂ ਪਿਆਰੇ ਹੋ ਸਕਦਾ ਗੁਰੂ ਬਾਬਾ ਆਪਣੇ ਚਰਨਾਂ ਨਾਲ ਸਾਨੂੰ ਵੀ ਲਾ ਲਵੇ ਤੇ ਧੰਨ ਗੁਰੂ ਨਾਨਕ ਮਹਾਰਾਜ ਇਹਦਾ ਪਾਰ ਉਤਾਰਾ ਕਰਕੇ ਇਸ ਸੱਜਣ ਠੱਗ ਨੂੰ ਇਲਾਕੇ ਦਾ ਪ੍ਰਚਾਰਕ ਬਣਾ ਕੇ ਗਏ ਕਹਿੰਦੇ ਹੁਣ ਤੂੰ ਸਿੱਖੀ ਦਾ ਪ੍ਰਚਾਰ ਕਰਨਾ ਹੁਣ ਤੂੰ ਆਪ ਪਾਪ ਨਹੀਂ ਕਰਨੇ ਤੇ ਗੁਰੂ ਪਿਆਰੇ ਉਹਨੇ ਸਿੱਖੀ ਦਾ ਪ੍ਰਚਾਰ ਕੀਤਾ ਪ੍ਰਚਾਰਕ ਬਣ ਕੇ ਵਿਜਰਿਆ ਸਿੱਖ ਬਣ ਗਿਆ ਸੱਚਾ ਸਿੱਖ ਬਣ ਗਿਆ ਤੇ ਗੁਰੂ ਮਹਾਰਾਜ ਲੈ ਕੇ ਭਾਈ ਮਰਦਾਨਾ ਜੀ ਨਾਲ ਅੱਗੇ ਤਲੰਬੇ ਤੋਂ ਅੱਗੇ ਮਖਦੂਮਪੁਰਾ ਤੋਂ ਅੱਗੇ ਮੇਕਰਾਨ ਗਾਜੀ ਖਾਂ ਇਹਨਾਂ ਇਲਾਕਿਆਂ ਥਾਣੀ ਦੀ ਸ਼ੱਕਰ ਸ਼ਿਕਾਰਪੁਰ ਇਹਨਾਂ ਇਲਾਕਿਆਂ ਥਾਣੀ ਦੀ ਹੁੰਦੇ ਹੋਏ ਬਲੋਚਿਸਤਾਨ ਦੇ ਵਿੱਚ ਦੀ ਈਰਾਨ ਵੱਲ ਨੂੰ ਈਰਾਨ ਦੀ ਬੰਦਰਗਾਹ ਵੱਲ ਨੂੰ ਮੇਰੇ ਪ੍ਰਤੇ ਗੁਰਦੇਵ ਪਾਤਸ਼ਾਹ ਜਿਵੇਂ ਵੱਧ ਰਹੇ ਨੇ ਸੋ ਢਾਡੀ ਜਥਾ ਉਹ ਉਸ ਮਾਰਗ ਦਾ ਦਰਸ਼ਨ ਕਰਦਾ ਹੋਇਆ ਤੁਹਾਡੇ ਨਾਲ ਇਉਂ ਗੱਲਾਂ ਕਰਦਾ।

0: ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾ ਇਨਸਾਨ ਨਾਲ ਨਫ਼ਰਤ ਕਰਦੇ ਸੀ ਤੇ ਨਾ ਕਿਸੇ ਦੇ ਧਾਰਮਿਕ ਅਸਥਾਨਾਂ ਦੇ ਨਾਲ ਉਹਨਾਂ ਦੀ ਕੋਈ ਨਫ਼ਰਤ ਸੀ। ਸਿਰਫ ਕਰਮ ਕਾਂਡਾਂ ਨੂੰ ਵੰਗਾਰਦੇ ਸੀ ਗੁਰੂ ਮਹਾਰਾਜ, ਜਿਹੜੇ ਲੋਕ ਕਰਮ ਕਾਂਡ ਕਰਦੇ ਸੀ। ਸੋ ਗੁਰੂ ਪਿਆਰਿਓ, ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਮਹਾਰਾਜ ਕਿਸ ਤਰ੍ਹਾਂ ਮੱਕੇ ਜਾਂਦੇ ਨੇ, ਕਿਹੜਿਆਂ ਰਸਤਿਆਂ ਦੀ ਵਿੱਚ ਦੀ ਲੰਘ ਕੇ ਜਾਂਦੇ, ਉੱਥੇ ਮੱਕੇ ਹੈ ਕੀ ਆ, ਉਹ ਕਿੱਦਾਂ ਦੀ ਜਗ੍ਹਾ, ਉਹਦੇ ਤੇ ਕਿਹੜੀ ਪੂਜਣ ਵਾਲੀ ਜਗ੍ਹਾ, ਉੱਥੇ ਮੁਸਲਮਾਨ ਕਿਹਨੂੰ ਸਜਦਾ ਕਰਦੇ ਨੇ, ਉਹ ਸਾਰਾ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਥਾਰ ਦੇ ਨਾਲ ਇਸੇ ਤਰ੍ਹਾਂ ਪਿਆਰ ਦੇ ਨਾਲ ਤੁਸੀਂ ਪਿਆਰ ਬਣਾਈ ਰੱਖਿਓ, ਇੱਦਾਂ ਪਿਆਰ ਦਾ ਸਬੂਤ ਦਿੰਦੇ ਰਹੋ। ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਜਿਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਉਚੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਏ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ, ਕਾਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ, ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ ਸਿੱਖ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਜ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੁੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨੇ ਉਲਟਿਆਂ ਦੀ ਉਹਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਦੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦੇ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ। ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ। ਸੇਵਾਦਾਰਾਂ ਦੇ ਸਿਰ ਤੇ ਮੇਹਰ ਪ੍ਰਿਆ ਹਥਕਰਾਂ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ। ਦਾਤਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦ ਕਰਿਆ ਆਪ ਨੇ ਕਿਰਪਾ ਕੀਤੀ। ਭਾਈ ਬਿਕਰਮ ਅਤੇ ਬੀਬੀ ਗੁਰਪ੍ਰੀਤ ਕੌਰ ਗ੍ਰਹਿ ਪਰਿਵਾਰ ਨੂੰ ਦਾਤਾ ਜੀ ਆਪ ਜੀ ਨੇ ਨਵੇਂ ਘਰ ਨਵੇਂ ਗ੍ਰਹਿ ਬਖਸ਼ਿਸ਼ ਕੀਤੇ ਨੇ ਸ਼ੁਕਰਾਨੇ ਵਜੋਂ ਤੇ ਆਉਣ ਵਾਲੇ ਸਮੇਂ ਪਰਿਵਾਰ ਵੱਲੋਂ ਗ੍ਰਹਿ ਵਿਖੇ ਨਿਵਾਸ ਕੀਤਾ ਜਾ ਰਿਹਾ। ਦਾਤਾ ਜੀ ਆਓ ਆਪ ਦਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਹਾਂ ਬੇਅੰਤ ਮਾਇਆ ਲੈ ਕੇ ਹਾਜ਼ਰ ਹੋਏ। ਦਾਤਾ ਜੀ ਮਿਹਰ ਕਰਨੀ ਰਹਿਮਤ ਕਰਨੀ ਭਾਈ ਬਿਕਰਮ ਸਿੰਘ ਅਤੇ ਬੱਚੀ ਗੁਰਪ੍ਰੀਤ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਜੋ ਆਪ ਜੀ ਨੇ ਨਵੇਂ ਗ੍ਰਹਿ ਬਖਸ਼ਿਸ਼ ਕੀਤੇ ਨੇ ਪਰਿਵਾਰ ਨੂੰ ਸੰਭੰਡਣੇ ਕਰਾਉਣੇ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ ਆਦੀਆਂ ਵਿਆਦੀਆਂ ਦੁੱਖਾਂ ਕਲੇਸ਼ਾਂ ਦਾ ਸੁੱਖਾਂ ਦਾ ਪ੍ਰਵੇਸ਼ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਿਸ਼ ਘਰ ਬਾਰ ਪਰਿਵਾਰ ਸਿਰ ਅੰਦਰ ਰੱਖਣਾ। ਸਵਾਸ ਸਵਾਸ ਆਪਣਾ ਨਾਮ ਜਪਾਉਣਾ ਜਹਾਂ ਜਾਈਏ ਤਾਂ ਸੇਹ ਲਿਆਉਣਾ। ਹਰ ਮੈਦਾਨ ਫਤਿਹ ਬਹਿਣੀ ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਇਸ ਗ੍ਰਹਿ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ ਸੇਵਾ ਥਾਂ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਦਾਤਾ ਜੀ ਅੱਜ ਆਪ ਦੇ ਦਾਤਾ ਜੀ 2 ਨੰਬਰ ਹਾਲ ਦੇ ਵਿੱਚ ਸੇਵਾਦਾਰਾਂ ਵੱਲੋਂ ਚੰਦੋਵਾ ਸਾਹਿਬ ਦੀ ਸੇਵਾ ਹੋਈ। ਮਿਹਰ ਕਰਨੀ ਦਾਤਾ ਜੀ ਸਮੂਹ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਾਦਾਰਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਬੱਚਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਾਦਾਰਾਂ ਦੀਆਂ ਕਿਰਤ ਕਮਾਈ ਬਰਕਤਾਂ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਇਸੇ ਤਰ੍ਹਾਂ ਆਪ ਦੇ ਦਰ ਘਰ ਦੀ ਹਰ ਹਫ਼ਤੇ ਸੇਵਾ ਕਰ ਰਹੇ ਨੇ ਦਾਤਾ ਜੀ ਮਿਹਰ ਭਰਿਆ ਹੱਥ ਰੱਖ ਕੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ ਕੇ ਇਸੇ ਤਰ੍ਹਾਂ ਆਪਦੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ। ਬੀਬੀ ਕੁਲਵਿੰਦਰ ਕੌਰ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ। ਮਿਹਰ ਕਰੋ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਦਾਤਾ ਜੀ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀਆਂ ਕਲਾ ਬਣੀਆਂ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁੱਖ ਭਜੀ ਪਾਜ ਆਪ ਦਰ ਘਰ ਦੇ ਸੇਵਾਦਾਰ ਭਾਈ ਨਿਰਮਲਜੀਤ ਸਿੰਘ ਪਰਿਵਾਰ ਵੱਲੋਂ PR ਵਾਸਤੇ ਬੇਨਤੀ ਆ। ਮਿਹਰ ਕਰੋ ਆਗਿਆ ਬਖਸ਼ੋ ਬੜੀਆਂ ਮੁਸ਼ਕਲਾਂ ਦੂਰ ਕਰਨੀਆਂ। ਆਉਣ ਵਾਲੇ ਸਮੇਂ ਦਾਤਾ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰ ਨੂੰ ਦਾਤਾ ਜੀ ਆਓ ਇੱਥੋਂ ਦਾ ਕੇਰਨ ਦਾ PR ਬਖਸ਼ ਕੇ ਨਿਹਾਲ ਕਰਨਾ। ਪਰਿਵਾਰ ਸ਼ਰਧਾ ਭਾਵਨਾ ਦੇ ਪਿਆਰ ਦੇ ਨਾਲ ਆਪਦੇ ਦਰ ਘਰ ਦੀ ਸੇਵਾ ਨਿਭਾ ਰਿਹਾ। ਮਿਹਰ ਕਰਨੀ ਦਾਤਾ ਜੀ ਆਪਣੇ ਸੇਵਕਾਂ ਦੀ ਲਾਜ ਰੱਖਣੀ ਅਤੇ ਆਉਣ ਵਾਲੇ ਸਮੇਂ PR ਦੇ ਕਾਰਜ ਦਾਤਾ ਸੰਪੂਰਨ ਕਰਨੇ। ਦਾਤਾ ਜੀ ਸਨਵੀਰ ਸਿੰਘ ਸ਼ੋਕਰ ਕੱਲ ਨੂੰ ਉਹਨਾਂ ਦੀ ਸਰਜਰੀ ਹੈ। ਸ਼ੁਕਰਾਨੇ ਵਜੋਂ ਤੇ ਦਾਤਾ ਜੀ ਸਰਜਰੀ ਦੀ ਕਾਮਯਾਬੀ ਲਈ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਬਖਸ਼ ਕੇ ਸਰਜਰੀ ਵਿੱਚ ਕਾਮਯਾਬੀ ਬਖਸ਼ ਕੇ ਨਿਹਾਲ ਕਰਨਾ। ਇੱਥੇ ਦਾਤਾ ਜੀ ਦੀਵਾਨ ਦੀ ਸਮਾਪਤੀ ਹੈ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਸਭ ਪਰਿਵਾਰਾਂ ਨੂੰ ਤੇ ਸੰਗਤਾਂ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆ ਰੋਏ ਸਭ ਮਿਲੇਂਗੇ।

ਵਾਹਿਗੁਰੂ ਸਾਹਿਬ ਜੀ, ਸਭ ਕੁਛ ਤੇਰਾ ਤੋਂ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰਨ ਕੋਈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੋ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਸੋ ਕਹੋ ਟਲ ਗੁਰਸੇਵੀ ਹੈ। ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ ਸਤਨਾਮ। ਧੰਨ ਵਾਹਿਗੁਰੂ ਜੀ, ਧੰਨ ਆਸਰੀ ਮਹਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ। ਤਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਦੀਨ ਦਰਨ ਮਾਰ ਠਾਕੁਰ, ਰਾਖੇ ਜਨ ਕੀ ਆਪ। ਤਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ਼ਨਾ ਸੂਝੈ, ਇਹ ਜਤਨ ਕਾਟ ਕਲ ਕਾਲ ਰਹਾਉ। ਆਦੰਤ ਦਿਆਲ ਪੂਰਨ, ਤਿਸ ਬਿਨਾਨੇ ਕੋਏ। ਜਨਮ ਮਰਨ ਵਾਰ ਹਰ ਜਪ ਸਿਮਰ ਸਵਾਮੀ ਸੋਏ। ਵੇਦ ਸਿਮਰਤ ਕਥੇ ਸਾਸਤ, ਭਗਤ ਕਰੇ ਵਿਚਾਰ। ਮੁਗਤ ਪਾਈਐ ਸਾਧ ਸੰਗਤ, ਬਿੰਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੀਕ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਨ ਤਾਂ ਯੋਗ ਹੋ, ਸਤਿਗੁਰ ਨੇ ਕਿਰਪਾ ਕੀਤੀ ਹੈ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਪਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗਨ ਲੱਭੇ, ਬਿਨ ਸੰਗਤ ਮੈਲ ਪ੍ਰੀਜੇ ਜੀਓ। ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ। ਆਪ ਜੀ ਨੇ ਕੀਰਤਨ ਕਥਾ ਅਤੇ ਭਾਈ ਸਾਹਿਬ ਦੇ ਜਥੇ ਪਾਸੋਂ ਢਾਡੀ ਵਾਰਾਂ ਅਤੇ ਆਸ਼ਰਮ ਕੀਤੇ ਨੇ, ਜਥੇ ਦਾ ਧੰਨਵਾਦ, ਆਪ ਸਭ ਦਾ ਵੀ ਧੰਨਵਾਦ। ਉਪਰੰਤ ਸਰਬੱਧੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਅਤੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਲਈ, ਅਤੇ ਬਾਕੀ ਭਾਈ ਨਿਰਮਲਜੀਤ ਸਿੰਘ ਵੱਲੋਂ ਪੀ ਆਰ ਦੀ ਯਾਚਨਾ ਕੀਤੀ ਗਈ ਹੈ, ਅਤੇ ਭਾਈ ਬਿਕਰਮ ਸਿੰਘ ਉਹਨਾਂ ਨੂੰ ਸਤਿਗੁਰ ਨੇ ਨਵੇਂ ਘਰ ਬਖਸ਼ ਕੀਤੇ ਨੇ। ਸੁਗਰਾਨੇ ਵਜੋਂ ਅਰਦਾਸ ਬੇਨਤੀ ਹੋਈ, ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ ਗਾਵਿਆ ਥਾ ਸੁਣਿਆ ਥਾਏ ਪਵੇ, ਔਰ ਆਪ ਜੀ ਨੂੰ ਇਸੇ ਤਰ੍ਹਾਂ ਦਰ ਕਰਦੀ ਹਾਜ਼ਰੀ ਭਰਨ ਦਾ ਉਦਮ ਬਲ ਸਤਿਗੁਰ ਬਖਸ਼ਿਸ਼ ਕਰਦੇ ਰਹਿਣ। ਸੋ ਬਿਕਰਮ ਜੀ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਜੋ ਗ੍ਰਹਿ ਬਖਸ਼ਿਸ਼ ਕੀਤੇ ਨੇ ਸਵਰਣੇ ਹੋਣ, ਔਰ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨ, ਇਸ ਗ੍ਰਹਿ ਵਿਖੇ ਚੜ੍ਹਦੀਆਂ ਕਲਾ ਬਖਸ਼ਣ ਸੁਭਾਓ। ਗੁਰੂ ਚਰਨਾਂ ਵਿੱਚ ਜੁੜੀਏ, ਸਤਿਗੁਰ ਨੇ ਬਖਸ਼ ਕੀਤੀ ਹੈ। ਸਾਧੂ ਸੰਗ ਭਜੋ ਗੋਪਾਲ, ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਵਾਹਿਗੁਰੂ ਦੀ ਸੰਗਤ ਕਰ, ਅਤੇ ਸੰਗਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਕੇ ਉਹਦਾ ਭਜਨ ਕਰ, ਬੰਦਗੀ ਕਰ, ਗੁਰੂ ਚਰਨਾਂ ਨਾਲ ਜੁੜ। ਆਨ ਸੰਜਮ ਇੱਕ ਕਿਸ਼ਨਾ ਸੂਝੇ, ਇਹ ਜਤਨ ਇੱਕੋ ਇੱਕ ਗੁਰਮੁਖ ਪਿਆਰੇ ਉਸ ਸਮੇਂ ਤੋਂ ਸਾਡਾ ਬਚਾਅ ਕਰ ਸਕਦਾ, ਇਸ ਸਮੇਂ ਤੋਂ ਸਾਨੂੰ ਜੀਵਨ ਵਿੱਚ ਬਖਸ਼ਿਸ਼ਾਂ ਕਰ ਸਕਦਾ, ਰਹਿਮਤ ਕਰ ਸਕਦਾ, ਇਸ ਸਮੇਂ ਤੋਂ ਸਾਨੂੰ ਬਚਾ ਸਕਦਾ, ਉਹ ਕੀ ਹੈ? ਇੱਕੋ ਹੀ ਹੈ ਸੰਜਮ, ਉਹ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨਾ। ਜਿਹੜਾ ਜੁੜ ਜਾਂਦਾ, ਉਹਦੇ 'ਤੇ ਸਮੇਂ ਦੀ ਕੋਈ ਵੀ ਗੁਰਮੁਖ ਪਿਆਰਿਓ ਕਿਸੇ ਕਿਸਮ ਦਾ ਅਸਰ ਨਹੀਂ ਹੁੰਦਾ, ਭਾਵੇਂ ਕਿਹੋ ਜਿਹਾ ਵੀ ਸਮਾਂ ਹੋਵੇ। ਔਰ ਸਮਾਂ ਭਿਆਨਕ ਹੈ,

ਵੀ ਹੈ ਤੇ ਸਤਿਗੁਰ ਕਹੇ ਮੇਰੇ ਵਾਸਤੇ ਤਾਣ ਵੀ ਹੈ ਬਾਣ ਵੀ ਦਾਤਾ, ਮੈਨੂੰ ਸਿਰਫ ਸਿਰਫ ਆਪਦੇ ਚਰਨਾਂ ਦਾ ਹੀ ਆਸਰਾ, ਗੁਰੂ ਕਿਰਪਾ ਕਰੇ ਰਹਿਮਤ ਕਰੇ ਸਭ ਨੂੰ ਚੜ੍ਹਦੀਆਂ ਕਲਾਵਾਂ, ਜਿਹੜਾ ਉਹਦੇ ਚਰਨਾਂ ਦਾ ਉਸ ਆਸਰਾ ਲੈਂਦਾ ਉਹ ਗੁਰਮੁਖ ਪਿਆਰੋ ਆਪਣੇ ਜੀਵਨ ਵਿੱਚ ਹਮੇਸ਼ਾ ਹੀ ਬਖਸ਼ਾਂ ਅਤੇ ਖੁਸ਼ੀਆਂ ਦਾ ਪਾਤਰ ਬਣਦਾ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਲੰਗਰ ਤਿਆਰ ਨੇ ਛੱਕ ਜਾਣਾ, ਦੀਵਾਨ ਦੀ ਸਮਾਪਤੀ ਹੈ ਔਰ ਕੱਲ੍ਹ ਨੂੰ ਦੋ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ। ਪਰਿਵਾਰ ਵੱਲੋਂ ਬੇਨਤੀ ਹੈ ਦਰਸ਼ਨ ਦੇਣੇ, ਸੇਵਾਦਾਰ ਹਰ ਹਫ਼ਤੇ ਸੇਵਾ ਕਰਦੇ ਨੇ ਔਰ ਦੋ ਹਾਲ ਨੰਬਰ ਦੇ ਵਿੱਚ ਦੋਵਾ ਸਾਹਿਬ ਦੀ ਸੇਵਾ ਔਰ ਹੋਰ ਸੇਵਾਵਾਂ ਜਿਹੜੀਆਂ ਨੇ। ਗੁਰੂ ਕਿਰਪਾ ਕਰੇ ਇਹਨਾਂ ਸੇਵਾਦਾਰਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਣੇ, ਤੁਸੀਂ ਵੀ ਸਹਿਯੋਗ ਬਖਸ਼ਿਆ ਕਰੋ। ਅਗਰ ਕੋਈ ਵੀ ਦਰਬਾਰ ਵਿੱਚ ਸੇਵਾ ਹੋਵੇ ਤਾਂ ਜ਼ਰੂਰ ਸੇਵਾ ਕਰਨ ਦਾ ਯਤਨ ਕਰਿਆ ਕਰੋ। ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਆਓ ਬੜੇ ਪਿਆਰ ਨਾਲ ਸੁਖਾਸਨ ਦੀਆਂ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੜੀ ਦੀ ਕੀ ਮੱਲਾ ਪਹਿਲਾ ਕਿਉ ਓੰਕਾਰ, ਸਤਿਗੁਰ ਪ੍ਰਸਾਦ ਸਾਰੇ ਪੜੋ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹਉ ਵਾਰੀ ਜੈ ਸੋਹਿਲੇ ਸਦਾ ਸੁਖ ਹੋਏ ਰਹਾਉ, ਨਿਤਨ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਵਣ ਸੰਭਾਰ, ਸੰਮਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨੇ ਤਪਵੰਨ, ਸਦਣ ਹਾਰਾ ਸਿਮਰਿਆ ਨਾਨ ਸੇ ਦਵਾਸਾ ਮੱਲਾ ਪਹਿਲਾ, ਛੇ ਗਾਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇ ਸਨੇ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਉ, ਵਿਸਿਆ ਸਿਆ ਕੜੀਆ ਪੈਰਾ ਤਿੱਥੀ ਵਾਰੀ ਮਾਉ ਹੁਆ, ਸੂਰਜੇ ਕੋ ਰੋਤਾ ਨੇਗ ਨਾਨਕ ਕਰਤੇ ਕੇ ਤੇਵੇ ਰਾਤ ਨਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨੋ ਪਵਨ ਚਵਰੋ ਕਰੇ, ਸਰਬਣਾਇ ਫਲਾਂ ਜੋਤੀ ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜਨ ਭੇਰੀ ਰਹਾਓ, ਸੈਸ ਤਵ ਨੈਨਨਾ ਨੈਨ ਤੋਹੇ ਕੋ ਸੈਸ ਮੂਰਤ ਨੰਨਾ ਇੱਕ ਤੋਹੀ, ਸਹਿਸ ਪਦ ਬਿਨਾਂ ਨੇ ਪਾਦ ਗੰਧ ਬਿਨ ਸਹਿਸ ਤਵ ਗੰਧ ਵਿੱਚ ਚਲਤ ਮੋਈ, ਸਾਮੈ ਜੋ ਜੋ ਤੈ ਸੋਏ ਤੇਜੈ ਚੰਨ ਸਾਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮ ਮਗਰਾਂ ਲੋਤ ਮਨੰਦ ਨੂੰ ਮੋਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋ ਜਾ ਤੇ ਤੇਰੇ ਨਾਂ ਵਾ ਸਾਰਾ, ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਾਹੇ, ਪੂਰਬ ਲਿਤਲੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ, ਕਰ ਸਾਧੂ ਲਈ ਪੁਨ ਵੱਡਾ ਹੈ ਕੱਢ ਨੋਧ ਪੁਨ ਵੱਡਾ ਹੈ ਰਹਾਓ, ਸਾਗਰ ਤਾਰਾ ਸਾਧ ਨਾ ਜਾਣੇ ਆ ਤੇਨੇ ਅੰਤਰ ਹੋ ਮੈਂ ਕੰਡਾਹੇ, ਜਿਉਂ ਜਿਉਂ ਚਲਾ ਚੁਵੈ ਦੋ ਪਾਵੈ ਜਮਕਾਲ ਸਹਿ ਸਿਰ ਡੰਡਾਏ, ਹਰ ਜਨ ਹਰ ਨਾਮ ਸਮਾਣੇ ਦੋ ਜਨ ਮਨ ਪਖੰਡਾ ਹੈ, ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਗਣ ਬ੍ਰਹਮੰਡਾ ਹੈ, ਹਮ ਗ੍ਰਹੀ ਮਸਕੀਨ ਪ੍ਰਭ ਤੇਰੇ ਹਰ ਰਾਵੜ ਵੱਡਾ ਹੈ, ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਸੋ ਮੰਡਾਰਾ, ਗੌੜੀ ਪੂਰਵੀ ਮਹੱਲਾ।

ਗੁਪਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਆਂ ਡਾਲ। ਮਹਲਾ ਦੂਜਾ। ਨਾਨਕ ਤਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ ਸੇ ਐਨਸ ਫਿਰੈ ਜਲੰਤ ਪੌੜੀ। ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ, ਅਨ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ। ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ, ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ। ਜੋ ਇੱਛੈ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ। ਸਲੋਕ ਮਹਿਲਾ ਪਹਿਲਾ। ਪਹਿਲ ਬਸੰਤੈ ਆਗਮਨ, ਪਹਿਲਾਂ ਮੌਲਿਓ ਸੋਏ, ਜਿਤ ਮੌਲਿਆ ਸਭ ਮੌਲੀਐ ਤਿਸੈ ਨਾ ਮੌਲਿਓ ਕੋਏ। ਮਹਿਲਾ ਦੂਜਾ। ਮਿਲਿਆ ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲਿਆ, ਮਿਲਿਆ ਕਹਿਐ ਸੋਏ ਪੌੜੀ। ਹਰ ਹਰ ਨਾਮ ਸਲਾਹੀਐ ਸੱਚਕਾਰ ਕੁਮਾਵੈ, ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ। ਨਾਮ ਰਤਿਆਂ ਨਾਮ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ। ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ। ਸਲੋਕ ਮਹਲਾ ਦੂਜਾ। ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਆਵਹੀ। ਮਹਿਲਾ ਦੂਜਾ। ਜਾਂ ਸੁਖ ਤਾਂ ਸ਼ਹਿਰਾਵਿਓ, ਦੁੱਖ ਭੀ ਸੰਭਾਲੇ ਓਏ। ਨਾਨਕ ਕਹੈ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ। ਹੋ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗੰਮ ਦਇਆਲ ਅਗੰਮ ਹੈ ਆਪ ਲੈ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸ਼ਰਨਾਗਤੀ ਤਿਨ ਲੈ ਛਡਾਈ। ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤੁਮਾਈ। ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ, ਤਥਾ ਸਭਨਾ ਭਗਤਾਂ ਕੀ ਕਬੀਰ ਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਮਹੂ ਲੀਨਾ। ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕੋ ਕਿਆ ਕਰੋ ਅਭਾਗੇ ਰਹਾਓ। ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ। ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੰਹਾਰਾ। ਸੋਹੀ ਕਬੀਰ ਜੀ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੂ ਕਿਆ ਕਰਸੀ ਪੀਓ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਪਏ ਪਵਰ ਗਏ ਬਗ ਬੈਠੇ ਆਏ ਰਹਾਉ। ਕਾਚੈ ਕਰਵੈ ਰਹਿ ਨਾ ਪਾਨੀ, ਹੰਸ ਚੱਲਿਆ ਕਾਇਆ ਕੁਮਲਾਨੀ। ਕੁਵਾਰ ਕੰਨਿਆ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਨੈ ਬਾਜ ਪੁਤਾਰਾ। ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰ ਕਥਾ ਸਿਰਾਨੀ। ਸੋਹੀ ਕਬੀਰ ਜੀਓ।
ਅਮਲ ਸਿਰਾਨੂ ਲਿਖਾ ਦੇਣਾ, ਆਏ ਕਠਣ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ, ਰਹਾਉ ਕਰੋ ਅਰਦਾਸ ਗਾਂਵ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਛ ਪੀ ਖਰਚ ਤੁਮਾਰਾ ਸਾਨੂ, ਸੁਬਾ ਨਿਵਾਜ ਸਰਾਏ ਗੁਜਾਰੂ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸਾਂ ਗੁਰੂਲੇ, ਸੂਹੀ ਕਬੀਰ ਜੀਓ ਲਲਿਤ, ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜ਼ਰਾ ਹਾਕਦੀ ਸਭ ਮਤ ਥਾਕੀ, ਏਕ ਨ ਥਾ ਕਸਮਾਇਆ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਰਹਾਓ ਤਬ ਲੱਗ ਪ੍ਰਾਣੀ ਤਿਸੈ ਸਰੇਵੋ, ਜਬ ਲੱਗ ਘਟ ਮੈਂ ਸਾਸਾ, ਜੇ ਘਟ ਜਾਏ ਤਾਂ ਪਉ ਨਾ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਬਸਾਵੈ ਅੰਤਰ, ਚੂਕੈ ਤਿਸੈ ਪਿਆਸਾ, ਹੁਕਮੈ ਬੂਝੈ ਚੌਪੜ ਖੇਲੈ, ਮਨ ਜਿਣ ਟਾਲੇ ਪਾਸਾ, ਜੋ ਜਨ ਜਾਨ ਭਜੈ ਅਭਿਗਤ ਕੋ, ਤਿਨਕਾ ਕਛੂ ਨਾ ਨਾਸਾ, ਕਹੋ ਕਬੀਰ ਤੇ ਜਨ ਕਬੂ ਨਾ ਹਾਰੈ, ਢਾਲ ਜੋ ਜਾਨੈ ਪਾਸਾ, ਸੋਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹੋਂ ਲੀਆ ਉਹ ਭਾਰੀ, ਰਹਾਓ ਨੌ ਡਾਢੀ ਦਸ ਮੁਨਸਬ ਧਾਵੈ, ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਣਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨ ਕਾਈ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਬੇਕੋ, ਰਾਗ ਸੋਹੀ ਬਾਣੀ ਸ਼੍ਰੀ ਰਵਿਦਾਸ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ਼ੈ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ, ਤਨ ਮਨ ਦੇ ਨਾ ਅੰਤਰ ਰਾਖੈ, ਅਵਰਾਂ ਦੇਖ ਨਾ ਸੁਣੈ ਅਪਾਖੈ, ਸੋ ਕਤ ਜਾਣੈ ਪੀਰ ਪਰਾਈ, ਜਾਂ ਕੈ ਅੰਤਰ ਦਰਦ ਨਾ ਪਾਈ, ਰਹਾਓ ਦੁਖੀ ਦੁਹਾਗਣ ਦੋਏ ਪੱਖਹੀਣੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ, ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ, ਰਹਾਓ
ਜਿਨ ਜੀਉ ਦੀਆ ਸੂਰਜ ਅੰਬਰਾਵੈ, ਸਭ ਘਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੁਮਾਰ ਸਵੇਰਾ। ਜਨਮ ਸਿਰਾਨੂ ਪੰਥ ਨਾ ਸਵਾਰਾ, ਸਾਂਝ ਪਰੀ ਦਾ ਦਿਸ਼ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਸੂਹੀ ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਰਹਾਉ ਭਾਈ ਬੰਧ ਕੁਟੰਬ ਸਹੇਰਾ, ਓਏ ਪੀਲਾ ਗੇ ਕਾੜ ਸਵੇਰਾ। ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ। ਕਹਿ ਰਵਿਦਾਸ ਮੈਂ ਜਗ ਲੂਟਿਆ, ਹਮ ਤੋਂ ਏਕ ਰਾਮ ਕਹਿ ਛੂਟਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਤਪ ਤਪ ਲੋਹ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸ਼ੈ ਲੋਰੋਂ। ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ੈ ਨਾਹੀ ਦੋਸ। ਤੈ ਸਾਹਿਬ ਕੀ ਸਾਰ ਨਾ ਜਾਣੀ, ਜੋ ਮਨ ਖੋਏ ਪਾਛੈ ਪਛੁਤਾਨੀ। ਰਹਾਉ ਕਾਲੀ ਕੋਇਲ ਤੂੰ ਕੇਤ ਗੁਣ ਕਾਲੀ, ਆਪਣੇ ਪ੍ਰੀਤਮ ਕੈ ਹੋ ਬਿਰਹੈ ਜਾਲੀ। ਪਿਰੈ ਬਿਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲਾ ਬੇਲੀ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਉਸ ਉਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਸੂਹੀ ਲਲਿਤ ਬੇੜਾ ਬੰਦ ਨ ਸਕਿਓ, ਬੰਧਨ ਕੀ ਵੇਲਾ। ਭਰ ਸਰਵਰ ਜਬ ਉਛਲੈ, ਤਬ ਤਰਨ ਦੁਹੇਲਾ। ਹਾਥ ਨ ਲਾਏ ਕੁਸੰਬੜੈ, ਜਲ ਜਾਸੀ ਢੋਲਾ। ਰਹਾਉ ਇੱਕ ਆਪੀ ਨੈ ਪਤਲੀ, ਸ਼ਹਿ ਕੇਰੇ ਬੋਲਾ। ਦੁੱਧਾ ਥਣੀ ਨ ਆਵਈ, ਫਿਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀਓ, ਸ਼ਹਿ ਅਲਾਏ ਸੀ, ਹੰਸ ਚਲ ਸੀ ਡੁੰਮਣਾ, ਐ ਤਨ ਢੇਰੀ ਥੀਸੀ।

ਜਾਈ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੋ ਰਜ਼ਾਈ ਰਹਾਉ। ਜੋ ਕਿਛ ਹੁਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਏਤੇ ਕੂਕਰ ਹੋ ਬੇਗਾਨਾ, ਭੌਂਕਾਂ ਇਸ ਤਨ ਤਾਈ। ਭਗਤਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਬਿਲਾਵਲ ਮਹਿਲਾ ਪਹਿਲਾ। ਮਨ ਮੰਦਰ ਤਨ ਵੇ ਸਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਯਾਵਾਂ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ ਰਹਾਉ, ਅਗੰਮ ਅਗੋਚਰ ਅਲੱਖ ਅਪਾਰਾ, ਚਿੰਤਾ ਕਰੋ ਹਮਾਰੀ। ਜਲ ਥਲ ਮਹੀਲ ਪਰਪੁਰ ਲੀਣਾ, ਘਟ ਘਟ ਜੋ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਵਾਂ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕੀ ਅਰਦਾਸੇ। ਬਿਲਾਵਲ ਮਹਿਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪ੍ਰਵਾਨ। ਐਸਾ ਨਾਮ ਨਿਰੰਜਨ ਦੇਓ, ਹੋ ਜਾਚਕ ਤੂੰ ਅਲੱਖ ਭੇਓ ਰਹਾਓ। ਮਾਇਆ ਮੋਹ ਤਰਕਟੀ ਨਾਰ, ਭੁੰਡੀ ਕਾਮਣ ਕਾਮਣ ਯਾਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਅੰਧਿਆਰ। ਚੱਕ ਛੋਡੀ ਸਹਿਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ।

ਥਾਕ ਰਹੇ ਮਨ ਸਾਚੈ ਧਾਰਿਆ, ਅਵਰ ਨ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਬਿਲਾਵਲ ਮਹਿਲਾ ਪਹਿਲਾ। ਗੁਰਬਚਨੀ ਮਨ ਸਹਿਜ ਧਿਆਨੇ, ਹਰ ਕੈ ਰੰਗ ਰਤਾ ਮਨ ਮਾਨੇ, ਮਨ ਮੁਖ ਭਰਮ ਭੁੱਲੇ ਬੋਰਾਨੇ, ਹਰ ਬਿਨ ਕਿਉ ਰਹੀਐ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਅਰਾ ਰਹਿ ਨਾ ਸਕੈ, ਸਤਿਗੁਰ ਬੂਝ ਬੁਝਾਈ ਰਹਾਉ। ਮੇਰਾ ਪ੍ਰਭ ਵਿਸਰੈ ਹੋ ਮਰੋ ਦੁਖਾਲੀ, ਸਾਸ ਗ੍ਰਾਸ ਜਪੂ ਆਪਣੇ ਹਰ ਭਾਲੀ, ਸਦ ਬੈਰਾਗਣ ਹਰ ਨਾਮ ਨਿਹਾਲੀ, ਅਬ ਜਾਨੇ ਗੁਰਮੁਖ ਹਰ ਨਾਲੀ। ਅਕਥ ਕਥਾ ਕਹੀਐ ਗੁਰ ਭਾਏ, ਪ੍ਰਭ ਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹੋ ਮੈਂ ਮੇਟ ਚਲੈ ਗੁਰ ਸ਼ਬਦ ਸਮਾਏ। ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸ਼ਾਬਾਸ, ਹਰ ਕਿਰਪਾ ਧਾਰੀ ਦਾਸਨ ਦਾਸ, ਜਨ ਨਾਨਕ ਹਰ ਨਾਮ ਤਨ ਰਾਸ। ਬਿਲਾਵਲ ਮਹਿਲਾ ਤੀਜਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ,

ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕਹਿ ਅੰਚਲ ਲਾਵੋ ਕਿਉਂ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਭਾਰ ਰਹਾਓ ਭਵਨ ਚੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰਸੇ ਹਰਕ ਸੋਗ ਤੇ ਰਹਿ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਹੋਮੈ ਪਚੇ ਦੀਪਕ ਦੇਖ ਪਤੰਗਾ ਸਗਲ ਸ਼ਿੰਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹੋਂ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਝਾਖਿਆ ਤਿਸ ਆਇਆ ਸਾਧ ਜਿਉ ਗੂੰਗਾ ਮਨ ਮਹਿ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨਾ ਲਾਗੈ ਜਪ ਲਖ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੀ ਥਾਈ ਰਵਿਆ ਆਪ ਆ ਜੁਗਾ ਜਾਂ ਕਾਵੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰੂ ਤੂਠੇ ਪਾਰ ਬ੍ਰਹਮ ਪ੍ਰਭੇ ਰਖਵਾਲੇ ਜਿਥੈ ਕਿਥੈ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹਿਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਇਨਾ ਤੁਮਰੀ ਸ਼ਰਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲਈ ਜੈ ਲੜ ਲਾਏ ਰਹਾਉ ਪ੍ਰਭ ਚਿਤਾਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜੰਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੈ ਸਦ ਸੰਗ ਸਦਾ ਪ੍ਰਭ ਵਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵ ਤਨ ਸਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਿਲਾਵਲ ਮਹਲਾ ਪੰਜਵਾਂ ਘਰ ਦੂਜਾ ਯਾਨੜੀਐ ਕਹਿ ਕਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਨ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੀ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੈ ਨਾਮ ਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੈ ਕਰਮ ਕਮਾਵਾਂ ਨਾਨਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਂਡੀਐ ਪਿਆਰੇ ਸੰਤ ਸੰਗਤ ਜਿਨਾਂ ਵਾਸੋ ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੈ ਪ੍ਰਗਾਸ਼ੋ ਜਨਮ ਮਰਨ ਦੁੱਖ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਧਰੇ ਸੁਣ ਤੇ ਉਧਰੈ ਬਿਨਸੈ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੈ
ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰ ਹੈ। ਬਿਲਾਵਲ ਮਹਲਾ ਪੰਜਵਾਂ। ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ। ਮਾਨ ਮਹਿਤ ਨਾ ਸਖਤ ਹਿਕਾਈ ਸਾਦਾ ਦਾਸੀ ਥੀਓ ਨਾਨਕ ਸੇ ਦਰ ਸ਼ੋਭਾਵੰਤੇ ਜੋ ਪ੍ਰਭ ਆਪਣੇ ਕੀਓ। ਹਰ ਚੰਦੌਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦੁਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ। ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨ ਪਾਇਆ। ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਇਆ। ਜਾਏ ਵਸੋ ਵਡ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤਾਂ ਦੁੱਖ ਨ ਭੂਖ ਨ ਰੋਗ ਵਿਆਪੈ ਚਰਨ ਕਮਲ ਲਿਵ ਲਾਈਐ ਤਹ ਜਨਮ ਨਾ ਮਰਨ ਨਾ ਆਵਣ ਜਾਣਾ ਨਿਹਚਲ ਸ਼ਰਣੀ ਪਾਈਐ। ਪ੍ਰੇਮ ਵਿਸ਼ੋ ਨਾ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ। ਦ੍ਰਿਸ਼ਟ ਧਾਰ ਮਨ ਬੇਦਿਆਂ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ। ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਛ ਪੁਜਾਏ ਨਾਨਕ ਅਚਰਜ ਅਚਰਜ ਕੋ ਮਿਲਿਆ ਕਹਿਣਾ ਕਛੂ ਨ ਜਾਏ। ਰਾਗ ਬਿਲਾਵਲ ਮਹਿਲਾ ਪੰਜਵਾਂ ਘਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬਨਜ ਆਪ ਵਿਵਹਾਰਾ ਐਸੋ ਗਿਆਨ ਬਿਰਲੋ ਹੀ ਪਾਏ ਜਤ ਕਤ ਜਾਈਐ ਤਤ ਦ੍ਰਿਸ਼ਟਾਏ ਰਹਾਓ। ਅਨਕ ਰੰਗ ਨਿਰਗੁਣੇ ਕਰੰਗਾ ਆਪੇ ਜਾਣ ਆਪ ਹੀ ਤਰੰਗਾ ਆਪ ਹੀ ਮੰਦਿਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪੇ ਹੀ ਜੁਗਤਾ ਨਾਨਕੇ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹਲਾ ਪੰਜਵਾਂ। ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ਼ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਪੋ ਆਪ ਹੀ ਜਰਨਾ ਰਹਾਉ ਆਪ ਹੀ ਮਸ਼ਟ ਆਪ ਹੀ ਬੁਲਨਾ ਆਪ ਹੀ ਅਸ਼ਲ ਨ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗਰਚਨਾ ਕਹੁ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹਿਲਾ ਪੰਜਵਾਂ। ਭੁੱਲੇ ਮਾਰਗ ਜਿਨੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਂ ਪਕਰ ਸਤਿਗੁਰ ਨਿਸਤਾਰਾ। ਬਿਲਾਵਲ ਮਹਲਾ ਪੰਜਵਾਂ। ਧਨ ਮਨ ਧਨ ਅਰਪੂ ਸਭ ਅਪਨਾ ਕਵਨ ਸੋ ਮਤ ਜਿਤ ਹਰ ਹਰ ਜਪਨਾ। ਕਰ ਆਸਾ ਆਇਓ ਪ੍ਰਭ ਮਾਂਗਣ ਤੂੰ ਪੇਖਤ ਸ਼ੁਭਾ ਮੇਰੇ ਆਂਗਣ ਰਹਾਉ। ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਧਾਰੋ। ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲੀਐ ਜਾਂ ਲਏ ਮਿਲਾਈ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੁ ਨਾਨਕ ਸਫਲ ਸੋ ਆਇਆ। ਬਿਲਾਵਲ ਮਹਿਲਾ ਪੰਜਵਾਂ।
मात पिता सुत साथ न माया साध संग सब दुख मिटाया रब रहया प्रभ सब मैं आपे हर जप रसना दुख ना व्यापे रहाऊ तिखा भूख बहु तपत व्यापिया शीतल भये हर हर जस जापिया कोट जतन संतोख न पाया मन त्रिवताना हर गुण गाया दे भगत प्रभ अंतर जामी नानकी बेनंती स्वामी बिलावल महला पंजवा गुरपुरा वड भागी पाई है मिल साधु हर नाम त्याई है पार ब्रह्म प्रभ तेरी शरणा किलवी काटे भज गुर की चरना रहाऊ अवर कर्म सब लोका चार मिल साधु संग हुए उदार सिमरत सास्त बेद बिचारे जपिए नाम जित पार उतारी जन नानक प्रभु कृपा करिए साधु धूर मिले निस्तरिए बिलावल महला पंजवा गुर का शब्द दे मैं चीना सगल मनोरथ पूर्ण आसीना संत जना का मुख उजल कीना कर कृपा अपना नाम दीना रहाओ अंध कूबते कर गै लीना जय जय कर जगत प्रगटीना नीचा ते ऊच ऊंट परीना अमृत नाम महारस लीना मन तन निर्मल पाप जल खीना कहो नानक प्रपये प्रसीना बिलावल महला पंजवा सगल मनोरथ पाईए मीता चरण कमल स्यों लाईए चीता हों बलिहारी जो प्रभु ते आवत जलन बूझे हर हर गुण गावत रहाओ सफल जन्म होवत वडभागी साध संग रामै लिवलागी मत पत तन सुख सहज आनंदा एक निमख न विसरो परमानंदा हर दर्शन की मन प्यास कनेरी भणत नानक शरण प्रभ तेरी बिलावल महला पंजवा मोहि निर्गुण सब गुणा बिहूणा दया धार अपना कर लीना मेरा मन तन हर गोपाल सुहाया कर कृपा प्रभ घर मैं आया रहाओ भगत वशल पै काटन हारे संसार सागर अभि उतरे पारे पदत पावन प्रबिरद बेद लेखिया पार ब्रह्म सो नैनो पेखिया साध संग प्रगटे नारायण नानक दास सब दुख पलायन बिलावल महला पंजवा कवन जाने प्रभ तुमरी सेवा प्रभ बनाशी लख भेवा गुण बेअंत प्रभ गैर गंभीरे ऊच महल स्वामी प्रभ मेरे तू परंपर ठाकुर मेरे रहाओ एक सबिन ना ही को दूजा तुम ही जानो अपनी पूजा आपो कशु न होवत पाई जिस प्रभ दे वैसो नाम पाई कहो नानक सो जन प्रभ पाया गुण निदान प्रभ ते नहीं पाया बिलावल महला पंजवा मात गर्भ मैं हाथ दे राखिया हरस छोड़िया हरस छोड़ बिखिया फल चाखिया भज गोबिंद सब छोड़ जंजाल जब जम आए संगारे मुड़े तब तन बिनस जाए बेहार रहाओ तन मन धन अपना कर थापिया करन हार एक निमख न जापिया महामोह अंत कूप परिया पार ब्रह्म माया पटल बिसरिया वडे भराग प्रभ कीर्तन गाया संत संग नानक प्रभ पाया बिलावल महला पंजवा मात पिता सुत बंधव पाई नानक हुआ पार ब्रह्म सहाई सुख सहज आनंद घने गुरपुरा पूरी जा की बाणी अनक गुणा जाके जाहे ना गणे रहाओ सगल सरंजाम करे प्रभ आपे पय मनोरथ सो प्रभ जापे अर्थ धर्म काम मोह का दाता पूरी पई सिमर सिमर बिदाता साध संग नानक रंग माणिया घर आया पूरे गुरे आणिया बिलावल महला पंजवा श्रव निधान पूर्ण गुरुदेव रहाओ हर हर नाम जपत नर जीवे मर खुआर साकत नर थीवे राम नाम हुआ रखवारा चख मारो साकत विचारा निंदा कर कर पचे कनेरे मृतक फास गले सिर पैरे
कहु नानक जपै जन नाम ताके निकट न आवे जाम। राग बिलावल महला पंजवां घर चौथा दो पदे एक ओंकार सतगुरु प्रसाद कवन संजोग मिलो प्रभ अपने पल पल निमख सदा हर जपने चरण कमल प्रभ के नित्यावो कवन सुमत जित प्रीतम पावो रहाओ ऐसी कृपा करो प्रभ मेरे हर नानक बिसरना काहू बेरे। बिलावल महला पंजवां चरण कमल प्रभ हिरदय त्याए रोग गए सगले सुख पाए गुर दुख काटिया दीनो दान सफल जन्म जीवन परवान रहाओ। अकथ कथा अमृत प्रभानी कहो नानक जब जीवे ज्ञानी। बिलावल महला पंजवां शांत पाई गुर सतगुर पूरे सुख उपजे बाजी अनहत तूरे रहाओ। ताप पाप संताप बिनासे हर सिमरत किलविक सब नासे आनंद करो मिल सुंदर नारी गुरु नानक मेरी पै सवारी। बिलावल महला पंजवां ममता मोहत रो मदमाता बंधन बांधिया अत विकराल दिन दिन शिजत बिकार करत औद फाही फाथा जम कै जाल। तेरी शरण प्रभ दीन दयाला महा विकम सागरत भारी उदरो साधु सागर वाला रहाओ। प्रभ सुखदाते समरथ स्वामी जियो पिंड सब तुमरा माल भ्रम के बंधन सतगुर काटो परमेश्वर नानक प्रभ सदा कृपाल। वाहिगुरु जी का खालसा वाहिगुरु जी की फतेह। वडभागी हो अमृत वेले सतगुरां ने सिंघासना ते विराजमान हो करके खुले दर्शन दारे बख्श के निहाल कीता सतगुर दी अमृतमई बाणी दे श्री सहज पाठ होए। समा है रब्बी बाणी दे कीर्तन दा। सो आओ भाई दिलबाग सिंह होणा दे जत्थे पासों सतगुरां दी अमृतमई बाणी दे कीर्तन सरवण करो जी। वाहिगुरु जी का खालसा वाहिगुरु जी की फतेह।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬ ਅੰਗੁਰ ਪ੍ਰਸਾਦ ਆਦਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਤੁਨੀ।

ਕੌੜੀ ਨਾਨਕ ਜੀ ਪੈ ਕੇ ਲਿਖਣਾ ਹੋਵੇ ਤੈਨੂੰ ਬਹਾਲਿਆ ਉੱਥੇ ਸੱਚੇ ਸੰਨੇ ਪੜਾਇਆ ਚੁਣਵਾਗੜੀ ਨੇ ਜਮਾਲਿਆ ਥਾਉ ਨ ਪੈਨ ਕੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾਇ ਰਤੇ ਸਿੰਘ ਗਏ ਹਰ ਗਏ ਛਕਣ ਵਾਲਿਆ ਲਿਖਣਾ ਹੋਵੇ ਤੈਨੂੰ ਬਹਾਲਿਆ ਲਿਖਣਾ ਹੋਵੇ ਧਰਮ ਬਹਾਲਿਆ।

0: ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੇ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਹੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੇ ਹਾਜ਼ਰਾ ਹਜ਼ੂਰ ਵੇਖ ਵਿਰਾਨ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕੁਦੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨ ਸੇ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ ਕਾ

0: ਪਹਿਲਾ ਭੈ ਵਿੱਚ ਪਵਣ ਹੋਇਆ ਸਦਵਾਉ, ਭੈ ਵਿੱਚ ਚੱਲੇ ਲਖ ਦਰਿਆਉ, ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰਿਆ ਸਿਰ ਪਾਰ, ਭੈ ਵਿੱਚ ਰਾਜਾ ਤਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਅੰਤ, ਕੋ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਮਲ ਸੂਤ, ਭੈ ਵਿੱਚ ਆਵੇ ਜਾਵੇ ਪੂਤ, ਸਗਲੇ ਆਪੋ ਲਿਖਿਆ ਸਿਰ ਲਈ, ਨਾਨਕ ਨਿਰਭਉ ਨਿਰੰਕਾਰ ਸਚੀ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨ

ਪੌੜੀ ਨਦਰ ਕਰਜੇ ਆਪਣੀ ਤੇ ਨਦਰੀ ਸਤਿਗੁਰ ਪਾਇਆ ਇਹ ਜੀ ਬਹੁਤੇ ਜਨਮ ਪ੍ਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪੈ ਜਿਵੇਂ ਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝੱਟ ਹੈ ਬਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾਣ ਹੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੋ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ।

ਨਾਨਕ ਪੌਦਿਆਂ ਗਣਤ ਅਨੰਤ, ਬੰਧਨ ਬੰਧ ਭੁਆਈ ਸੋਏ ਪਿਆ ਕਿਰਤਨ ਚ ਸਭ ਕੋਏ, ਨੱਚ ਨੱਚ ਹੱਸੈ ਚੱਲੇ ਸੇ ਰੋਏ, ਉੜ ਨਾ ਜਾਈ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਉ ਤੇ ਨਾ ਮਨ ਭਾਉ

0: ਪਾਇਆ ਜੀ ਬਹੁਤ ਹੀ ਚਰਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੋਹਣੇ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜੀ ਚੌਕ ਬਾਇਆ
1: ਥੋੜੀ ਨਾਉ ਤਰਾ ਨਿਰੰਕਾਰ ਹੈ
0: ਨਾਇਲੇ ਨਰਕ ਨਾ ਜਾਈਆ ਜੀਉ ਪਿੰਡ ਸਭ ਤਿਸਦਾ ਦੇਖਾ ਜੇ ਆਹ ਗਵਾਈਆ ਜੇ ਲੋੜਾ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਆ ਜੇ ਜਰਵਾਣਾ ਪਰ ਹਰਿਆ ਜਨਵੇਸ ਕਰਿੰਦੀ ਆਈਆ ਕੋ ਰਹਿ ਨਾ ਪਰੀਆ ਪਾਈਆ ਕੋ ਰਹਿ ਨਾ ਪਰੀਆ।

ਕਿਰਵਾਸ ਬਹਿ ਕਾ ਜੋਗੀ ਸੁਨ ਤੇ ਆਵਨ ਜੇ ਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਮੰਗੈ ਸਹਿਸਾ ਗੁਣਾ ਸੂਖ ਕਰੇ ਸੰਸਾਰ।

ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾ।

ਤੁਹਾਡੀ ਬਿਨ ਸਤਿਗੁਰ ਕਿਰਿਆ ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ, ਸਤਿਗੁਰ ਜਾਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਸ ਵਿੱਚੋਂ ਮੁੜ ਚੁਕਾਇਆ, ਉੱਤਮੇ ਵਿਚਾਰ ਹੈ ਜਿਸ ਸੱਚੇ ਸ਼ਬਦ ਚਲਾਇਆ, ਜਗ ਜੀਵਨ ਦਾਤਾ ਪਾਇਆ ਜਗ

0: ਪਹਿਲਾ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੁਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀ ਗਏ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਭੋਗ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਕਰ ਕਰ ਹੋਂ ਮੈਂ ਕਰ ਕਰ ਜੰਤ ਉਪਾਇਆ,
1: ਹੋਂ ਮੈਂ ਬੁਝੈ ਤਾਂ ਦਰ ਸੂਝੈ, ਗਿਆ ਮੈਂ ਹੁਣਾ ਕਰ ਖਤਲੂ ਜੈ, ਨਾਨਕ ਹੁਕਮ ਲਿਖਿਆ ਲੇਖ, ਜੇਹਾ ਵੇਖੇ ਤੇ

ਜਿਨੀ ਸੇਵ ਕੀਤੀ ਸੰਤੋਖ ਜਿਨੀ ਸੱਚੋ ਸਤਿਆਇਆ ਉਨੀ ਮੰਦੇ ਪਹਿਨ ਰੱਖਿਓ ਕਸ ਕੇ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਰਿੰਦੇ ਵਿਚੜਾ ਸਵਾਇਆ ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ।

0: ਪੜਪੜ ਗੱਡੀ ਲੱਦੀਏ ਪੜਪੜ ਪ੍ਰੀਏ ਸਾਧ ਪੜਪੜ ਬੇੜੀ ਭਾਈਏ ਪੜਪੜ ਗੱਡੀਏ ਖਾਉ ਪੜੀਏ ਜੇਤੀ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੂੰ ਮੈਂ ਚੱਖਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ।

ਕਮਾਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਦੇ ਪਤ ਗਵਾਈ, ਵਿਣ ਨਾਵੈ ਕਿਸ ਥਾਏ ਨਾ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ, ਸਤਿਗੁਰੂ ਭੇਟੇ ਸੁਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੁ ਪਾਏ।

ਸੱਚ ਕਾਲ ਕੁੜ ਵਰਤਿਆ ਕਲ ਕਾਲ ਗਵੈ ਤਾਲ ਬਿਉ ਬੀਜ ਪਤ ਲੈ ਗਏ ਅਬ ਕਿਉ ਗਵੈ ਦਾਲ ਜੇ ਕੋ ਹੋਏ ਤਾਂ ਉਗਵੈ ਰੁਤੂ ਹੂਰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਈ ਭੈ ਵਿੱਚ ਕੁੰਭ ਚੜਾਈ ਐਸਰ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ

ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੇ ਮਹੱਲਾ ਪਹਿਲਾ। ਵਧੀ ਸੋ ਵਜਗ ਨਾਨਕਾ ਸੱਚਾ ਵੇਖੇ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਈ।

0: ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਆਖਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਬੇਸ ਸਬਦੰ ਬ੍ਰਾਹਮਣ ਖੱਤਰੀ ਸਬਦੰ।

ਬਣਿਆ ਹੋਇਆ ਗੁਣੇਗਾਰ ਤੁਮੇ ਸਨ ਮਾਰੀ ਅਜਿਹਾ ਗੱਲ ਕਲਣਾ ਤੇ ਇਹੋ ਨਾ ਵਿਚਾਰੀਐ ਐਸੀ ਕਲਾ ਨਾ ਖੇਡੀ ਦਰਗ ਗਿਆ ਹਾਰੀਆ ਬੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋਗੇ ਮਾਰੀਐ ਮੋਹ ਚੱਲੇ ਸੋਗੇ ਮਾਰੀਐ।

0: ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਉ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਏ ਸਤਿਯੁਗ ਰਥ ਸੰਤੋਖ ਕਾ ਧਰਮ ਗੈ ਰਥ ਵਾਉ ਤ੍ਰੇਤੇ ਰਥ ਜਤੇ ਕਾ ਜੋ ਰਗੈ ਰਥ ਵਾਉ ਦੁਆਪਰ ਰਥ ਪੇ ਕਾ ਸਤ ਗੈ ਰਥ ਵਾਉ ਕਲ ਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਉ ਮਹੱਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸਚਮੈ ਅੱਛੇ ਸਾਜ ਰਹੇ ਸਭ ਕੋ ਸਹਿ ਸਮਾਵੈ ਰੇ ਕਹਿ ਰਿਹਾ ਪ੍ਰਭੂ ਨੂੰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਸ਼ਤ ਜਾਏ ਨਾਨਕ ਤੋ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿਦਰਾਂ ਬਨ ਮੈਂ ਰੰਗੀਆ ਕਲ ਮੈਂ ਵੇਦ ਅਥਰਬਣ ਹੋਆ ਨਾਉ ਖੁਦਾਈ ਅਲਹੋਂ ਪਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰ

ਸਤਿਗੁਰ ਵਟੋਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਰ ਜਾ ਰਿਹਾ ਸਤਿਗੁਰ ਬੋਝ ਥਾ ਬਿਲਾ ਕਿਨਾ ਵਿਚਾਰਿਆ।

0: ਸਿਕਤ ਹਲ ਫੁੱਕੇ ਫੁੱਲ ਬਕ ਬਕੇ ਘਮਨਾ ਵੈ ਪਤ ਮਿਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ ਤਰਤ ਰਾਜੂ ਤੋਲੀਏ ਨਿਵੈ ਸੁਗੋਰਾ ਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਿਵਾਇਆ ਕਿਆ ਥੀਆ ਜੈ ਹਿਰਦੈ ਸੁਤੇ ਜਾਈ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸੁਮਾਦੰ ਮੁਖ ਝੂਠ ਮੇ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ

0: ਵਰਤਨ ਨਾ ਜਾਏ। ਧੋਤੀ ਟਿੱਕਾ ਤੈ ਜਪ ਮਲੇ ਤਾਨੁ ਮਲੇ ਸ਼ਾਖਾਏ, ਅੰਤਰ ਪੂਜਾ ਭੜਕ ਤੇ ਬਾਂਸ ਸੰਜਮ ਤੁਰਕਾ ਪਾਈ, ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਿਰੰਗਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਬਿਆਵਾ ਹੋਈ ਸਾਧ, ਕੂੜੀ ਰਾਜ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾੜੇ ਰਾ ਦੂਰ, ਨਾਨਕ ਕੂੜ ਰਿਆ ਪ੍ਰਭੂਰ, ਮੱਥੇ ਟਿੱਕਾ ਤੇਣ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਣ, ਮਲੇਸ਼ ਧਾਨ ਲੇ ਪੂਜੇ ਪ੍ਰਾਣ, ਅਭਾਖਿਆ

ਤਨ ਆ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੂਠੈ ਚੁਲੀ ਭਰੇਨ, ਕਉ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ।

0: ਦੀ ਚਿੱਤਾਂ ਦਾ ਸਭ ਕੋ ਵੇਖ ਨਦਰੀ ਹੇ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡਾ ਵੱਡਾ ਮਿਹਦਨੀ ਸਿਰਸਤਾਂ ਦੇ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਹੋਵੇ ਦਰ ਮੰਗਣ ਭਿੱਖ ਨਾ ਪਾਇਂਦਾ
1: ਅਸਾ ਮਹੱਲਾ ਚੌਥਾ ਜਿਨ ਅੰਤਰ ਹਰ

0: ਮੋਏ ਪਿਤਰੀ ਦੇ ਆਗੇ ਵਸਿਆਣੀ ਹੈ ਪਿਤਰੀ ਜੋਰ ਕਰੇ ਵੱਡੀਏ ਹੱਥ ਲਾਲ ਕੇ ਮੁਸਫੀ ਕਰੇ ਨਾਨਕ ਗੈ ਸੂ ਮਿਲੇ ਜੇ ਖੱਟੇ ਘਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰ ਉਸਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤਨਤ ਹੋਏ ਖੁਆਰ ਸੁੱਚੇ ਨਾ ਖੀਏ ਬਹਿਨ ਜੇ ਪਿੰਡਾ ਤੋਏ ਸੁੱਚੇ ਸਹੀ ਨਾਨਕ ਜਿਨ ਮਨ

ਨੇਕ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰਪਾ ਸਾਰਿਆ ਚੀਜ ਕਰਮਨ ਪਾਉਂਦੇ ਹਰ ਬੁੱਜਣ ਨਾਹੀਂ ਹਾਰਿਆ ਕਰ ਫਰਮੈਸ ਖਾਇਆ ਵੇਖ ਮਹਿਲ ਮਨ ਵਸਾਰਿਆ ਜਰਿਆ ਜੁਬਨ ਹਰਿਆ।

ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਰਿਆ ਸਭ ਕੋਏ ਸੂਤਕ ਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ

ਕੋ ਹੱਥੀ ਜਾਏ ਛੁੱਟਿਆ ਕਿਸੇ ਲਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ, ਪਾਪੀ ਸੋ ਤਨ ਗੱਡਿਆ ਤੁੱਕਾ ਪਾਇਆ ਤਿਤ, ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈ ਰਸ ਖਾਈ, ਨਾਨਕ ਕਿਵੇਂ ਜਾਣੀਐ ਤਿਤ ਮੁਖ ਥੁੱਕ।

ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਜਾਣੇ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾ।

0: ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈਸੋ ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੀ ਮਹੱਲਾ ਦੂਜਾ।
1: ਆਪੇ ਸਾਜੇ ਕਰੇ।

ਨਿਕ ਸਵਾਈ ਸਾਈ ਕਰ ਕਮਾਉਣੀ ਤੋ ਛੋਟੀ ਤੇ ਨਾ ਪਾਏ ਨਾਨਕੇ ਕੀ ਬਾਹਰੀ ਹੋ ਜੀ ਨਹੀਂ ਜਾਏ ਸੋ ਕਰੇ ਜਿਤੇ ਸਰ ਜਾਏ ਸੋ ਕਰੇ ਜਿਤੇ ਜਾਏ ਸੁਧ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੈਰ ਦਾਸੋ

ਸੋਹਣੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਸਿੰਘਾਸਣਾਂ ਤੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੂੰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਨਿਤਨੇਮ ਸਹਿਜ ਪਾਠ ਆਸਾ ਜੀ ਕੀ ਵਾਰ ਕੇ ਕੀਰਤਨ ਕੀ ਅਰਦਾਸ ਆਪ ਜੀ ਨੇ ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਦੂਜਾ। ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਇੱਕ ਤੂੰ,

ਮਾਗਤੀ ਤਿੰਨ ਲੈ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ ਜੋ ਤੇਰੀ ਸ਼ਰਨਾਗਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਦੇ ਨਾਲ, ਕੀਰਤਨ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ। ਅਰਦਾਸ ਉਪਰੰਤ ਪਾਵਨ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ। ਸੋ ਸਮਾਂ ਹੈ ਮੁਖਵਾਕ ਦੀ ਵਿਚਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जी तू तुठा कृपा निदान।

ਇਹਾ ਪਾਈ ਮੂੰਹ ਦਾਤੜੀ।

हम अवगुण परे एक गुण नाही, अमृत शाड बिखे बिख खाई।

तेहें मिलंत जम त्रास मिटाई, एक अरदास पाठ कीरत की।

ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਗੁਰਦੇਵ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਸਤਿਗੁਰ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੀ ਸੀ। ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਤੇ ਅੱਜ ਦਾ ਜਿਹੜਾ ਮੁਖਵਾਕ ਹੁਕਮਨਾਮਾ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ। ਤੋ ਆਓ ਸਮਾਂ ਹੈ ਇਸ ਪਾਵਨ ਹੁਕਮਨਾਮੇ ਦੀ ਮੁਖਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਮੁਖਵਾਕ ਰਾਗ ਸੂਹੀ ਕੀ ਵਾਰ ਜਿਹੜੀ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ ਤਿਸ ਵਿੱਚੋਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਵਾਰਾਂ ਨੇ ਤੇ ਸੂਹੀ ਕੀ ਵਾਰ ਉਹਦੇ ਦੋ ਸਲੋਕ ਅਤੇ ਇੱਕ ਪੌੜੀ ਆਪ ਜੀ ਨੇ ਮੁਖਵਾਕ ਦੇ ਰੂਪ ਵਿੱਚ ਸਰਵਣ ਕੀਤੀ ਹੈ। ਸਲੋਕ ਗੁਰੂ ਅੰਗਦ ਸਾਹਿਬ ਦੇ ਨੇ। ਵੈਸੇ ਜਿਹੜੇ ਛੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪੰਜਾਂ ਗੁਰੂਆਂ ਦੀ ਬਾਣੀ ਉਹਨਾਂ ਦੇ ਸਿਰਲੇਖ ਹੇਠ ਆਪਾਂ ਨੂੰ ਆਮ ਮਿਲ ਜਾਂਦੀ ਹੈ ਜਦੋਂ ਆਪਾਂ ਪੜ੍ਹਦੇ ਹਾਂ। ਪਰ ਗੁਰੂ ਅੰਗਦ ਸਾਹਿਬ ਨੇ ਸਿਰਫ ਸਲੋਕ ਉਚਾਰਨ ਕੀਤੇ ਨੇ ਤੇ ਉਹ ਸਲੋਕ ਇਕੱਠੇ ਦਰਜ ਨਹੀਂ ਹਨ, ਬਲਕਿ ਵਾਰਾਂ ਦੇ ਵਿੱਚ ਉਹ ਸਲੋਕ ਦਰਜ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅੰਗਦ ਸਾਹਿਬ ਦੀ ਕਿਸੇ ਇੱਕ ਥਾਂ ਉੱਤੇ ਬਾਣੀ ਆਪਾਂ ਨੂੰ ਨਹੀਂ ਮਿਲਦੀ। ਜਿਵੇਂ ਹੁਣ ਆਪਾਂ ਵਾਰ ਸੂਹੀ ਕੀ ਜਿਹੜੀ ਹੈ ਗੁਰੂ ਅਮਰਦਾਸ ਸਾਹਿਬ ਦੀ ਹੈ, ਪੌੜੀ ਗੁਰੂ ਅਮਰਦਾਸ ਸਾਹਿਬ ਦੀ ਹੈ ਤੇ ਇਹਦੇ ਨਾਲ ਤਕਰੀਬਨ ਜਿੰਨੇ ਸਲੋਕ ਦਰਜ ਨੇ ਉਹ ਗੁਰੂ ਅੰਗਦ ਸਾਹਿਬ ਦੇ ਨੇ। ਇਸ ਤੋਂ ਪਹਿਲਾਂ ਵੀ ਜੇ ਤੁਸੀਂ ਵੇਖੋਗੇ ਤੇ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੀ ਜਿਹੜੇ ਸਲੋਕ ਨੇ ਉਹ ਸਾਨੂੰ ਮਿਲਦੇ ਨੇ। ਜਿਵੇਂ 18 ਨੰਬਰ ਪੌੜੀ ਵਿੱਚ ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਸਾਪੁਰੀ ਸੇ ਐਨਸ ਫਿਰੈ ਜਲੰਤ, ਇਹ ਮਹਿਲੇ ਦੂਜੇ ਦਾ ਸਲੋਕ ਹੈ। ਇਸੇ ਤਰੀਕੇ ਨਾਲ ਅੱਗੇ ਪਹਿਲ ਬਸੰਤ ਹੈ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ। ਫਿਰ ਆਖਿਆ ਮਿਲਿਆ ਮਿਲਿਆ ਨਾ ਮਿਲੈ, ਮਿਲਿਆ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸੋਏ ਗੁਰੂ ਅੰਗਦ ਸਾਹਿਬ ਦੇ ਸਲੋਕ ਨੇ। ਏਦਾਂ ਹੀ ਅੱਜ ਦੀ ਜਿਹੜੀ ਪੌੜੀ ਹੈ ਇਹਦੇ ਵਿੱਚ ਵੀ ਦੋ ਸਲੋਕ ਗੁਰੂ ਅੰਗਦ ਸਾਹਿਬ ਦੇ ਨੇ। ਪਹਿਲਾ ਸਲੋਕ ਹੈ ਕਿਸ ਹੀ ਕੋਈ ਕੋਏ, ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿਸੇ ਦਾ ਕੋਈ ਆਸਰਾ ਹੈ ਤੇ ਕਿਸੇ ਦਾ ਕੋਈ ਆਸਰਾ ਹੈ, ਹਰ ਬੰਦਾ ਆਸਰੇ ਭਾਲਦਾ ਹੈ ਪਰ ਸਾਰੇ ਆਸਰੇ ਮਿੱਥੇ ਹੋਏ ਨੇ। ਮਿੱਥੇ ਦਾ ਅਰਥ ਹੈ ਸਾਰੇ ਆਸਰੇ ਖਤਮ ਹੋ ਜਾਣ ਵਾਲੇ ਨੇ, ਕੋਈ ਆਸਰਾ ਐਸਾ ਨਹੀਂ ਹੈ ਜਿਹੜਾ ਬੰਦੇ ਦੇ ਨਾਲ ਨਿਭੇ। ਕਈ ਵਾਰਾਂ ਢਿੱਡੋਂ ਜੰਮੀਆਂ ਔਲਾਦਾਂ ਦੇ ਆਸਰੇ ਮਿੱਥੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਬਾਪ ਦਾ ਮਾਂ ਦਾ ਆਸਰਾ ਬੰਦੇ ਦੇ ਸਿਰ ਉੱਤੋਂ ਉੱਠ ਜਾਂਦਾ ਹੈ, ਮਿੱਥਿਆ ਹੈ, ਖਤਮ ਹੋ ਜਾਣ ਵਾਲਾ ਹੈ। ਭੈਣਾਂ ਦਾ ਭਰਾਵਾਂ ਦਾ
ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਦਾ, ਜਿਨ੍ਹਾਂ ਦੇ ਬਾਰੇ ਆਪਾਂ ਇਹ ਅਕਸਰ ਗੱਲ ਕਹਿੰਦੇ ਹਾਂ ਵੀ ਪੂਰਵ ਜਨਮ ਕੇ ਮਿਲੇ ਸੰਜੋਗੀ ਹੈ, ਵੀ ਸਾਡੀ ਤਾਂ ਇਹਨਾਂ ਨਾਲ ਬੜੀ ਲੰਮੀ ਸਾਂਝ ਹੈ, ਖਣੀ ਪੂਰਵਲੇ ਜਨਮਾਂ ਦੀ ਹੈ। ਪਰ ਬਾਬੇ ਨੇ ਉੱਥੇ ਵੀ ਆਖ ਦਿੱਤਾ ਵੀ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਜਿਵੇਂ ਨਾ ਆਪਾਂ ਕਿਸੇ ਬੰਦੇ ਦੇ ਬਾਰੇ ਮਾਣ ਰੱਖ ਬਈਏ ਵੀ ਉਹਦੇ ਨਾਲ ਸਾਡੀ ਸਾਂਝ ਬੜੀ ਪੁਰਾਣੀ ਹੈ, ਤੇ ਬੰਦਾ ਇਹੋ ਹੀ ਆਖੇਗਾ ਨਾ ਵੀ ਕਿੰਨੀ ਪੁਰਾਣੀ ਹੈ। ਬੰਦਾ ਕਵੇਗਾ ਮੈਂ ਉਹਨੂੰ 5 ਸਾਲਾਂ ਤੋਂ ਜਾਣਦਾ, ਮੈਂ 10 ਸਾਲਾਂ ਤੋਂ, 20 ਸਾਲਾਂ ਤੋਂ, 50 ਸਾਲਾਂ ਤੋਂ, ਜਾਂ ਇੱਦਾਂ ਕਹਿ ਲਓ ਵੀ 200 ਸਾਲ ਤੋਂ ਅਸੀਂ ਜਾਣਦੇ ਹਾਂ, ਸਾਡੀਆਂ ਪੀੜ੍ਹੀਆਂ ਦਾਦੇ ਪੜਦਾਦੇ ਇੱਕ ਦੂਜੇ ਨਾਲ ਵਰਤਦੇ ਆਉਂਦੇ ਨੇ। ਗੁਰਦੇਵ ਮਹਾਰਾਜ ਨੇ ਆਖਿਆ ਸਾਂਝ ਭਾਵੇਂ ਪੂਰਬਲੇ ਜਨਮਾਂ ਦੀ ਵੀ ਹੋਵੇ, ਇਦੋਂ ਵੱਡੀ ਤੇ ਕੋਈ ਗੱਲ ਨਹੀਂ ਨਾ ਹੋ ਸਕਦੀ। ਪਰ ਜਦੋਂ ਤੈਨੂੰ ਸਹਾਇਤਾ ਦੀ ਲੋੜ ਪੈਣੀ ਹੈ, ਜਿਹੜੇ ਆਸਰੇ ਦੀ ਲੋੜ ਹੈ, ਉੱਥੇ ਇਹ ਪੂਰਬਲੇ ਜਨਮਾਂ ਦੀਆਂ ਸਾਂਝਾਂ ਵੀ ਕੰਮ ਨਹੀਂ ਆਉਂਦੀਆਂ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇਹਨਾਂ ਵਿੱਚੋਂ ਕੋਈ ਆਸਰਾ ਐਸਾ ਨਹੀਂ ਹੈ ਜਿਹੜਾ ਤੇਰੇ ਮਨ ਦਾ, ਜਿਹੜਾ ਤੇਰੇ ਅੰਤਰ ਆਤਮੇ ਦਾ ਸਹਾਇਕ ਬਣੇਗਾ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ। ਟੇਕ ਦਾ ਅਰਥ ਕੀ ਹੁੰਦਾ ਹੈ? ਆਸਰਾ। ਹੁਣ ਕਿਸੇ ਦਾ ਕੋਈ ਆਸਰਾ ਹੈ? ਗੁਰੂ ਅੰਗਦ ਸਾਹਿਬ ਕਹਿੰਦੇ ਤੇ ਕਿਸੇ ਦਾ ਕੋਈ ਆਸਰਾ ਹੈ? ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ। ਤੇ ਭਗਤ ਜੀ ਨੂੰ ਪੁੱਛੋ ਟੇਕ ਕਿਹਦੀ ਰੱਖਣੀ ਚਾਹੀਦੀ ਹੈ? ਕਹਿਣ ਲੱਗੇ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਆਧਾਰ ਆਸਰਾ। ਸਤਿਗੁਰ ਨੇ ਆਖਿਆ ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਉ, ਚੇਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤੱਤੀ ਵਾਉ। ਹੁਣ ਜਿੰਨੇ ਦੁਨੀਆਂ ਦੇ ਆਸਰੇ ਨੇ ਸਭ ਇੱਥੇ ਨੇ। ਮਹਾਰਾਜ ਬਖਸ਼ਿਸ਼ ਕਰਦੇ ਨੇ ਸੁਖਮਣੀ ਸਾਹਿਬ ਚ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹੇ ਅਗਾਏ, ਜਿਹਦੇ ਦਿੱਤਿਆਂ ਬੰਦੇ ਨੂੰ ਤਸੱਲੀ ਮਿਲਦੀ ਹੈ, ਜਿਹਦੇ ਦਿੱਤਿਆਂ ਬੰਦੇ ਨੂੰ ਰੱਜ ਆਉਂਦਾ ਹੈ, ਬੌਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਇੱਕੋ ਆਪ, ਜੇ ਮਾਰਨ ਵਾਲਾ ਇਹੋ ਹੈ ਤੇ ਰੱਖਣ ਵਾਲਾ ਵੀ ਫਿਰ ਉਹੋ ਹੀ ਹੈ। ਮਾਰੈ ਰਾਖੈ ਇੱਕੋ ਆਪ, ਮਾਨੁਖ ਕੈ ਕਿਛ ਨਾ ਹੀ ਆਤ। ਆਖੇ ਜਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਜਿਹਦੇ ਹੁਕਮ ਨੂੰ ਬੁੱਝਿਆ ਸੁਖ ਮਿਲਦਾ ਹੈ, ਉਹਦੇ ਨਾਮ ਨੂੰ ਆਪਣੇ ਕੰਠ ਵਿੱਚ, ਜਿਵੇਂ ਗਲ ਵਿੱਚ ਬੰਦਾ ਕੋਈ ਸ਼ਿੰਗਾਰ ਪਾਉਂਦਾ ਹੈ, ਆਖਿਆ ਆਪਣੇ ਕੰਠ ਵਿੱਚ ਪਰੋ ਕੇ ਰੱਖ, ਗਲ ਵਿੱਚ ਰੱਖ। ਤੋ ਗੁਰੂ ਅੰਗਦ ਸਾਹਿਬ ਨੇ ਆਖਿਆ ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਤੇ ਕਿਸੇ ਦਾ ਕੋਈ ਆਸਰਾ। ਹਰ ਬੰਦਾ, ਕਈ ਨਾ ਟੱਬਰ ਦੇ ਚਾਰ ਜੀ ਹੋਣ ਤੇ ਚੌਂ ਦਾ ਹੀ ਆਸਰਾ ਵੱਖੋ ਵੱਖਰਾ ਹੁੰਦਾ। ਕੋਈ ਕਿਸੇ ਨੂੰ ਮੰਨ ਰਿਹਾ, ਕੋਈ ਕਿਸੇ ਨੂੰ ਮੰਨ ਕੇ ਬੈਠਾ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਨੇ ਮੇਰਾ ਆਸਰਾ ਤੇ ਇਕੱਲਾ ਹੇ ਪਾਤਸ਼ਾਹ ਜੀ, ਹੇ ਅਕਾਲ ਪੁਰਖ ਜੀ, ਤੁਸੀਂ ਹੋ। ਇੱਕ ਬੜਾ ਪਿਆਰਾ ਖਿਆਲ ਹੈ ਬਾਣੀ ਦਾ, ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਪੰਡਿਤ ਸਿਮਰਤ ਸ਼ਾਸਤ ਪੜ੍ਹਿਆ, ਜਿਹੜਾ ਪੰਡਿਤ ਹੈ ਨਾ ਉਹਨੂੰ ਆਪਣੀਆਂ ਸਿਮਰਤੀਆਂ ਤੇ ਸ਼ਾਸਤਰਾਂ ਦਾ ਆਸਰਾ ਹੈ। ਪੰਡਿਤ ਸ਼ਾਸਤ ਸਿਮਰਤ ਪੜ੍ਹਿਆ, ਫਿਰ ਆਖਿਆ ਜੋਗੀ ਗੋਰਖ ਗੋਰਖ ਕਰਿਆ। ਜੋਗੀ ਜਿਹੜਾ ਹੈ ਉਹਨੂੰ ਉਹ ਗੋਰਖ ਦਾ ਆਸਰਾ ਚੁੱਕੀ ਫਿਰਦਾ। ਗੋਰਖਨਾਥ ਜੋਗੀਆਂ ਦਾ ਵੱਡਾ ਗੁਰੂ ਹੈ, ਉਹ ਕਹਿੰਦਾ ਮੈਨੂੰ ਤੇਰਾ ਆਸਰਾ, ਇਸ ਕਰਕੇ ਜੋਗੀ ਹਮੇਸ਼ਾ ਕੀ ਕਹਿੰਦਾ ਰਹਿੰਦਾ, ਗੋਰਖ ਗੋਰਖ ਕਰਦਾ ਰਹਿੰਦਾ। ਪੰਡਿਤ ਸ਼ਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ। ਬਾਬੇ ਨੇ ਆਖਿਆ ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਆਖਿਆ ਮੈਨੂੰ ਤੇ ਦੁਨੀਆਂ ਮੂਰਖ ਹੀ ਸਮਝਦੀ ਹੈ, ਪਰ ਮੈਂ ਨਾ ਗੋਰਖ ਨੂੰ ਅਰਾਧਿਆ ਏ, ਨਾ ਮੈਂ ਸਿਮਰਤੀਆਂ ਸ਼ਾਸਤਰਾਂ ਨੂੰ ਧਿਆਇਆ ਏ, ਹੇ ਵਾਹਿਗੁਰੂ ਮੈਂ ਤੇ ਤੈਨੂੰ ਹੀ ਜਾਣਦਾ ਹਾਂ, ਮੈਂ ਐਸਾ ਮੂਰਖ ਹਾਂ, ਮੈਂ ਕੇਵਲ ਤੈਨੂੰ ਜਾਣਦਾ ਹਾਂ, ਹੋਰ ਕਿਸੇ ਨੂੰ ਨਹੀਂ। ਮੈਂ ਮੂਰਖ ਹਰ ਹਰ ਜਪ ਪੜ੍ਹਿਆ, ਨਾ ਜਾਣਾ ਕਿਆ ਗਤ ਰਾਮ ਹਮਾਰੀ, ਪਤਾ ਨਹੀਂ ਮੇਰਾ ਕੀ ਬਣੇਗਾ। ਦੇਖੋ
ਤੁਸੀਂ ਸੋਦਰ ਦੇ ਵਿੱਚ ਇੱਕ ਬੋਲ ਪੜ੍ਹਦੇ ਹੋ ਵੀ ਜਪ ਤਪ ਸੰਜਮ ਧਰਮ ਨਾ ਕਮਾਇਆ, ਵੀ ਮੈਂ ਕੋਈ ਜਪ ਕੋਈ ਤਪ ਕੋਈ ਸੰਜਮ, ਕਹਿੰਦੇ ਨੇ ਇੰਦਰੀਆਂ ਨੂੰ ਕਾਬੂ ਕਰਨਾ ਜਿਵੇਂ ਯੋਗੀ ਕਰਦੇ ਨੇ, ਜਿਵੇਂ ਹੋਰ ਮਤਾਂ ਵਾਲੇ ਕਰਦੇ ਨੇ। ਮਹਾਰਾਜ ਨੇ ਆਖਿਆ ਮੈਂ ਕੁਝ ਵੀ ਨਹੀਂ ਕੀਤਾ, ਨਾ ਮੈਂ ਕੋਈ ਜਪ ਕੀਤਾ ਨਾ ਕੋਈ ਤਪ ਕੀਤਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਮੈਂ ਪੰਡਿਤ ਦੇ ਕਹੇ ਮੁਤਾਬਕ ਧਰਮ ਨੂੰ ਕਮਾਇਆ ਨਹੀਂ, ਮੈਂ ਜੋਗੀ ਦੇ ਕਹੇ ਮੁਤਾਬਕ ਕੋਈ ਜਪ ਤਪ ਸੰਜਮ ਰੱਖਿਆ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਪਰ ਮੈਂ ਇਹ ਜ਼ਰੂਰ ਕਹਿਣਾ ਵੀ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਆਖਿਆ ਮੈਂ ਤੇਰੀ ਸ਼ਰਨ ਵਿੱਚ ਪਿਆ, ਮੈਂ ਮੰਨਦਾ ਹਾਂ ਮੇਰੇ ਕਰਮ ਨੀਚ ਨੇ, ਪਰ ਮੈਂ ਤੇਰੀ ਸ਼ਰਨ ਵਿੱਚ ਪਿਆ ਤੇ ਮੇਰੇ ਉੱਤੇ ਆਪਣੀ ਬਖਸ਼ਿਸ਼ ਕਰ। ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤਰ ਭਵਜਲ ਤੂੰ ਤਾਰੀ। ਆਖਿਆ ਇਹ ਮੇਰੇ ਮਨ ਹਰੀ ਅਕਾਲ ਪੁਰਖ ਨੂੰ ਚੇਤੇ ਕਰ, ਜੇ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਲੰਘਣਾ ਹੈ, ਸੰਨਿਆਸੀ ਵਿਭੂਤ ਲਾਏ ਦੇ ਸਵਾਰੀ। ਸੰਨਿਆਸੀ ਪਿੰਡੇ ਉੱਤੇ ਸਵਾਹ ਮਲੀ ਫਿਰਦਾ, ਹੁਣ ਮੈਂ ਸਵਾਹ ਨਹੀਂ ਮਲਦਾ। ਸੰਨਿਆਸੀ ਜਿਹੜਾ ਹੈ ਉਹਨੇ ਕੀ ਕੀਤਾ, ਉਹਨੇ ਸੰਨਿਆਸ ਲੈ ਲਿਆ, ਘਰ ਬਾਰ ਦਾ ਤਿਆਗ ਕਰ ਦਿੱਤਾ ਤੇ ਉਹਨੇ ਵਿਭੂਤੀ ਲਾ ਲਈ, ਸਾਰੇ ਪਿੰਡੇ ਉੱਤੇ ਸਵਾਹ ਮਲ ਲਈ ਉਹਨੇ। ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰ ਤਰੇ ਤਿਆਗ ਕਰੀ ਬ੍ਰਹਮਚਾਰੀ। ਕੋਈ ਜਿਹੜਾ ਹੈ ਉਹ ਘਰ ਬਾਰ ਛੱਡ ਕੇ ਤੀਵੀਂ ਨੂੰ ਛੱਡ ਕੇ ਬ੍ਰਹਮਚਰਜ ਰੱਖਿਆ ਫਿਰਦਾ, ਬ੍ਰਹਮਚਾਰੀ ਬਣਿਆ ਫਿਰਦਾ। ਅੱਛਾ, ਸਿੱਖ ਇਤਿਹਾਸ ਜਦੋਂ ਤੁਸੀਂ ਗੁਰ ਇਤਿਹਾਸ ਨੂੰ ਪੜ੍ਹੋਗੇ ਨਾ ਤੇ ਸ਼੍ਰੀ ਚੰਦ ਬਾਰੇ ਇਹ ਗੱਲ ਭਾਈ ਗੁਰਦਾਸ ਨੇ ਲਿਖੀ ਹੈ, ਉਹਨਾਂ ਨੇ ਬੋਲ ਵਰਤਿਆ, ਬਾਲ ਜਤੀ ਹੈ ਸ਼੍ਰੀ ਚੰਦ, ਬਾਬਾਣਾ ਦੇਰਾ ਬਣਾਇਆ। ਸ਼੍ਰੀ ਚੰਦ ਆਪਣੇ ਆਪ ਵੱਲੋਂ ਬ੍ਰਹਮਚਾਰੀ ਬਣ ਗਿਆ, ਬਾਲ ਜਤੀ ਉਹਨੂੰ ਕਹਿੰਦੇ ਨੇ। ਬਾਲ ਜਤੀ ਹੈ ਸ਼੍ਰੀ ਚੰਦ, ਬਾਬਾਣਾ, ਬਾਬਾਣਾ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ, ਬਾਬਾ। ਉਹਨੇ ਆਪਣੇ ਬਾਬੇ ਦਾ ਦੇਰਾ ਬਣਾ ਲਿਆ। ਜਦੋਂ ਗੁਰੂ ਨਾਨਕ ਸਾਹਿਬ ਸੰਸਾਰ ਤੋਂ ਗਏ ਨਾ ਤੇ ਉਹ ਗੁਰਤਾ ਗੱਦੀ ਦੀ ਜਿਹੜੀ ਜ਼ਿੰਮੇਵਾਰੀ ਸੀ ਗੁਰੂ ਅੰਗਦ ਸਾਹਿਬ ਨੂੰ ਦੇ ਗਏ ਤੇ ਗੁਰੂ ਅੰਗਦ ਸਾਹਿਬ ਨੇ ਖਡੂਰ ਵਿੱਚ ਆਣ ਕੇ ਜੋਤ ਜਗਾਈ। ਉਹਨਾਂ ਨੇ ਕਰਤਾਰਪੁਰ ਛੱਡ ਦਿੱਤਾ ਤੇ ਸ਼੍ਰੀ ਚੰਦ ਨੇ ਕੀ ਕੀਤਾ, ਉਹਨੇ ਕਰਤਾਰਪੁਰ ਦੇ ਵਿੱਚ ਦਰਿਆ ਦੇ ਕੰਢੇ ਉੱਤੇ ਗੁਰੂ ਨਾਨਕ ਸਾਹਿਬ ਦਾ ਇੱਕ ਦੇਰਾ ਬਣਾ ਲਿਆ, ਇੱਕ ਕਬਰ ਬਣਾ ਲਈ ਕਹਿ ਲਓ, ਉੱਥੇ ਬਹਿ ਗਿਆ ਉਹ। ਸਾਰੇ ਕੰਮ ਉਹਨੇ ਉਲਟ ਕਰ ਦਿੱਤਾ। ਦੇਰਾ, ਦੇਰੇ ਦਾ ਮਤਲਬ ਸਮਝਦੇ, ਆਮ ਮੰਦਿਰ ਨੂੰ ਵੀ ਆਪਾਂ ਦੇਰਾ ਕਹਿ ਦਿੰਦੇ, ਜਿਹੜੀ ਕਿਸੇ ਦੀ ਯਾਦ ਵਿੱਚ ਬਣੀ ਹੋਵੇ ਚੀਜ਼ ਨਾ ਉਹਨੂੰ ਦੇਰਾ ਕਹਿ ਦਿੱਤਾ ਜਾਂਦਾ। ਸ਼੍ਰੀ ਚੰਦ ਨੇ ਆਖਿਆ ਮੈਂ ਬਾਲ ਜਤੀ ਹਾਂ, ਉਹਨੇ ਵਿਆਹ ਨਹੀਂ ਕਰਾਇਆ। ਬਾਲ ਜਤੀ ਹੈ ਸ਼੍ਰੀ ਚੰਦ, ਬਾਬਾਣਾ ਬਾਬੇ ਦਾ ਦੇਰਾ ਬਣਾਇਆ, ਉਹਨੇ ਦੇਰਾ ਬਣਾ ਲਿਆ, ਉੱਥੇ ਉਹਨੇ ਪੂਜਾ ਸ਼ੁਰੂ ਕਰ ਦਿੱਤੀ। ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕਹਿ ਆਪ ਗਣਾਇਆ, ਤੇ ਲਖਮੀ ਦਾਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਦੂਜਾ ਪੁੱਤਰ ਸੀ ਉਹਦਾ ਪੋਤਰਾ ਸੀ, ਗੁਰੂ ਨਾਨਕ ਸਾਹਿਬ ਦਾ ਪੋਤਰਾ ਤੇ ਲਖਮੀ ਦਾਸ ਦਾ ਪੁੱਤਰ ਧਰਮ ਚੰਦ। ਆਖਿਆ ਉਹਨੇ ਵੀ ਆਪਣੇ ਆਪ ਨੂੰ ਗਣਾਉਣਾ ਸ਼ੁਰੂ ਕਰ ਦਿੱਤਾ ਵੀ ਮੈਂ ਵੀ ਗੁਰੂ ਨਾਨਕ ਦਾ ਪੋਤਰਾ ਹਾਂ, ਮੈਂ ਵੀ ਕੋਈ ਸ਼ੈ ਹਾਂ। ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕਹਿ ਆਪ ਗਣਾਇਆ, ਭਾਈ ਗੁਰਦਾਸ ਨੇ ਇਹ ਪੌੜੀ ਲਿਖੀ ਹੈ। ਹੁਣ ਖੈਰ, ਗੁਰਦੇਵ ਮਹਾਰਾਜ ਕਹਿੰਦੇ ਨੇ ਸੰਨਿਆਸੀ ਜਿਹੜਾ ਹੈ ਉਹਨੇ ਪਿੰਡੇ ਉੱਤੇ ਸਵਾਹ ਮਲ ਲਈ ਤੇ ਉਹਨੇ ਆਪਣਾ ਘਰ ਬਾਰ ਛੱਡ ਦਿੱਤਾ, ਤਿਆਗੀ ਬਣ ਗਿਆ ਤੇ ਉਹ ਕਹਿੰਦਾ ਮੈਂ ਬ੍ਰਹਮਚਰਜ ਨੂੰ ਪਾ ਲਿਆ, ਮੈਂ ਬ੍ਰਹਮਚਾਰੀ ਹੋ ਗਿਆ। ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰ ਤਰੇ ਤਿਆਗ ਕਰੀ ਬ੍ਰਹਮਚਾਰੀ। ਮਹਾਰਾਜ ਤੁਸੀਂ ਆਖਿਆ ਮੈਂ ਮੂਰਖ ਹਰ ਆਸ ਤੁਮਾਰੀ, ਮੈਂ ਤੇ ਲੋਕਾਂ ਦੀ ਦੁਨੀਆਂ ਵਿੱਚ ਮੂਰਖ ਹਾਂ, ਕਿਉਂਕਿ ਨਾ ਮੈਂ ਬ੍ਰਹਮਚਾਰੀ ਦੇ ਰਾਹ ਨੂੰ ਚੁਣਿਆ, ਨਾ ਮੈਂ ਪਿੰਡੇ ਉੱਤੇ ਸਵਾਹ ਮਲੀ ਹੈ, ਨਾ ਮੈਂ ਕੋਈ ਯੋਗੀ ਬਣਿਆ, ਨਾ ਸੰਨਿਆਸੀ ਬਣਿਆ, ਮੈਨੂੰ ਮੂਰਖ ਨੂੰ ਤੇ ਆਸ ਤੇਰੀ ਹੈ ਨਾ ਕੱਲੀ। ਮੈਂ ਮੂਰਖ ਹਰ ਆਸ ਤੁਮਾਰੀ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਮੈਨੂੰ ਕੇਵਲ ਤੇਰੀ ਆਸ ਹੈ, ਹੋਰ ਕਿਸੇ ਦੀ ਨਹੀਂ। ਖੱਤਰੀ ਕਰਮ ਕਰੇ ਸੂਰਤਨ ਪਾਵੈ, ਖੱਤਰੀ ਜਿਹੜਾ ਹੈ ਉਹ ਜੰਗੇ ਮੈਦਾਨ ਵਿੱਚ ਕਹਿੰਦਾ ਹੈ ਵੀ ਹੁਣ ਮੈਂ ਸ਼ਹਾਦਤ ਪਾ ਲਈ ਹੈ,
ਸੁਰਮਤਾਈ ਵਾਲਾ ਕੰਮ ਕਰ ਦਿੱਤਾ, ਮੇਰੀ ਤੇ ਡਿਊਟੀ ਹੈ। ਕਿਉਂਕਿ ਖੱਤਰੀਆਂ ਨੂੰ ਕੀ ਕਿਹਾ ਗਿਆ ਸੀ ਵੀ ਤੁਸੀਂ ਲੜਨਾ ਹੈ, ਤੁਹਾਡਾ ਕੰਮ ਹੀ ਧਰਮ ਯੁੱਧ ਕਰਨਾ ਹੈ, ਤੇ ਉਹ ਭਾਵੇਂ ਹੋਰ ਕੋਈ ਕੰਮ ਚਾਹੀਦਾ ਨਾ ਕਰਨ, ਪਰ ਜੇ ਕਿਤੇ ਹੰਕਾਰ ਵਿੱਚ ਆਏ ਲੜ ਕੇ ਮਰ ਜਾਣ ਤੇ ਉਹ ਕਹਿੰਦੇ ਅਸੀਂ ਧਰਮ ਪਾ ਲਿਆ, ਅਸੀਂ ਰੱਬ ਦੀ ਗੋਦ ਪਾ ਲਈ। ਤੇ ਬਾਬੇ ਨੇ ਆਖਿਆ ਖੱਤਰੀ ਕਰਮ ਕਰੇ ਸੂਰਤਨ ਪਾਵੈ ਤੇ ਸ਼ੂਦ ਵੈਸ਼ ਪਰ ਕਿਰਤ ਕਮਾਵੈ। ਸ਼ੂਦਰ ਜਿਹੜਾ ਹੈ ਉਹਨੂੰ ਕੀ ਕਿਹਾ ਗਿਆ, ਵੈਸ਼ ਨੂੰ ਕੀ ਕਿਹਾ ਗਿਆ ਵੀ ਤੁਸੀਂ ਤੇ ਦੂਜਿਆਂ ਦੀ ਕਿਰਤ ਕਰਨੀ ਹੈ, ਵੈਸ਼ ਨੇ ਹੱਟੀ ਤੇ ਬਹਿਣਾ ਹੈ ਤੇ ਸ਼ੂਦਰ ਨੇ ਉੱਪਰਲੇ ਵਰਨਾਂ ਦੀ ਕੀ ਕਰਨੀ ਹੈ, ਸੇਵਾ ਕਰਨੀ। ਖੱਤਰੀ ਕਰਮ ਕਰੈ ਸੂਰਤਨ ਪਾਵੈ ਸ਼ੂਦ ਵੈਸ਼ ਪਰ ਕਿਰਤ ਕਮਾਵੈ। ਮਹਾਰਾਜ ਤੁਸੀਂ ਕੀ ਕਰਦੇ ਹੋ? ਕਹਿੰਦੇ ਮੈਂ ਇਸ ਗੱਲ ਨੂੰ ਸਮਝਿਆ ਵੀ ਮੈਂ ਮੂਰਖ ਹਰ ਨਾਮ ਛੜਾਵੈ, ਮੈਂ ਮੂਰਖ ਹਾਂ ਤੇ ਤੇਰਾ ਨਾਮ ਹੀ ਮੈਨੂੰ ਛੜਾਵੇਗਾ, ਮੈਂ ਨਾ ਖੱਤਰੀਆਂ ਵਾਲੇ ਕੰਮ ਕਰਾਂ। ਵੀ ਉਹਨੂੰ ਆਪਣਾ ਧਰਮ ਸਮਝਿਆ ਲੜਾਈ ਪੜ੍ਹਾਈ ਨੂੰ। ਤੇ ਸਿੱਖ ਜਿਹੜਾ ਨਾ ਇੱਕੋ ਵੇਲੇ ਖੱਤਰੀ ਵੀ ਹੋ ਸਕਦਾ, ਇੱਕੋ ਵੇਲੇ ਉਹ ਸ਼ੂਦਰ ਵੀ ਹੈ ਤੇ ਇੱਕੋ ਵੇਲੇ ਉਹ ਵੈਸ਼ ਵੀ ਹੈ, ਸਮਝ ਕੇ ਬੇਨਤੀ ਨੂੰ, ਇੱਕੋ ਵੇਲੇ ਉਹ ਬ੍ਰਾਹਮਣ ਵੀ ਹੈ। ਜੇ ਉਹ ਬ੍ਰਹਮ ਦੇ ਨਾਲ ਆਪਣੀ ਸਾਂਝ ਰੱਖਦਾ ਹੈ ਤੇ ਬ੍ਰਾਹਮਣ ਹੈ, ਤੇ ਜੇ ਧਰਮ ਤੇ ਨਿਆਂ ਦੀ ਖਾਤਰ ਲੜਦਾ ਹੈ ਉਹ ਖੱਤਰੀ ਹੈ, ਤੇ ਜੇ ਉਹ ਕਿਸੇ ਦੀ ਸੇਵਾ ਕਰਦਾ ਉਹ ਸ਼ੂਦਰ ਵੀ ਹੈ, ਤੇ ਜੇ ਉਹ ਦੁਕਾਨਦਾਰੀ ਕਾਰੋਬਾਰ ਕਿਰਤ ਕਰਦਾ ਹੈ ਤੇ ਉਹ ਵੈਸ਼ ਵੀ ਹੈ। ਇੱਕੋ ਇੱਕੋ ਬੰਦੇ ਵਿੱਚ ਚਾਰੇ ਗੁਣ, ਚਾਰੇ ਕੁਆਲਿਟੀਆਂ। ਐਸਾ ਨਹੀਂ ਹੈ ਵੀ ਖੱਤਰੀ ਵੱਖਰਾ ਹੈ, ਬ੍ਰਾਹਮਣ ਵੱਖਰਾ ਹੈ, ਸ਼ੂਦਰ ਵੱਖਰਾ ਹੈ। ਤੇ ਬਾਬੇ ਨੇ ਆਖਿਆ ਉਹਨਾਂ ਨੇ ਵੱਖਰੇ ਵੱਖਰੇ ਮਿਲੇ। ਸ਼ੂਦਰ ਨੇ ਸਮਝਿਆ ਵੀ ਮੈਂ ਸਾਰੀ ਜ਼ਿੰਦਗੀ ਲੋਕਾਂ ਦੀ ਕੀ ਕਰਨੀ ਹੈ, ਚਾਕਰੀ ਕਰਨੀ ਹੈ, ਗੁਲਾਮੀ ਕਰਨੀ ਹੈ, ਉਹਨੂੰ ਉਹੀ ਧਰਮ ਜਚਣ ਲੱਗ ਪਿਆ। ਤੇ ਖੱਤਰੀ ਜਿਹੜਾ ਹੈ ਉਹ ਇਹ ਸਮਝਦਾ ਹੈ ਵੀ ਮੈਂ ਤੇ ਤਲਵਾਰ ਚੁੱਕ ਕੇ ਬ੍ਰਾਹਮਣ ਦੀ ਰੱਖਿਆ ਲਈ ਜੰਗੇ ਮੈਦਾਨ ਵਿੱਚ ਮਰ ਜਾਣਾ ਹੈ ਤੇ ਉਹੀ ਮੇਰਾ ਕੀ ਹੈ, ਧਰਮ ਹੈ। ਬਾਬੇ ਨੇ ਆਖਿਆ ਨਹੀਂ, ਮੈਂ ਨਾ ਸੰਨਿਆਸੀ, ਨਾ ਜੋਗੀ, ਨਾ ਕੋਈ ਪੰਡਿਤ, ਨਾ ਕੋਈ ਖੱਤਰੀ, ਨਾ ਵੈਸ਼, ਨਾ ਸ਼ੂਦਰ, ਵੀ ਮੈਨੂੰ ਮੂਰਖ ਨੂੰ ਤੇ ਤੇਰੀ ਇਕੱਲੇ ਦੀ ਆਸ ਹੈ, ਤੇਰੀ ਟੇਕ ਹੈ। ਸੋ ਇੱਥੇ ਗੁਰੂ ਅੰਗਦ ਸਾਹਿਬ ਨੇ ਆਖਿਆ ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਤੇ ਕਿਸੇ ਦਾ ਕੋਈ ਹੁੰਦਾ ਹੈ ਨਾ, ਇੱਦਾਂ ਵੀ ਅੱਜ ਵੀ ਤੁਸੀਂ ਵੇਖੋ ਇੱਥੇ ਲੋਕਾਂ ਦੇ ਬਾਬੇ ਆਪੋ ਆਪਣੇ ਨੇ। ਕਈ ਨਾ ਦਾਦਾ ਕਿਸੇ ਹੋਰ ਬਾਬੇ ਨੂੰ ਮੰਨਦਾ ਤੇ ਪੋਤਾ ਕਿਤੇ ਹੋਰ ਤੁਰਿਆ ਫਿਰਦਾ। ਤੇ ਕਿੱਡਾ ਚੰਗਾ ਹੋਵੇ ਵੀ ਜੇ ਅਸੀਂ ਇਸ ਗੱਲ ਨੂੰ ਆਪ ਵੀ ਸਮਝੀਏ ਵੀ ਇੱਕੋ ਪਰਮੇਸ਼ਰ ਹੈ, ਹੋਰ ਕੋਈ ਨਹੀਂ ਹੈਗਾ। ਜੇ ਸਤਿਗੁਰੂ ਦਾ ਇਹ ਹੋਕਾ ਕਿਤੇ ਅਸੀਂ ਵੀ ਸਮਝ ਲਈਏ ਵੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਸਾਰਾ ਸੰਸਾਰ ਫਿਰ ਕੇ ਘੁੰਮ ਕੇ ਵੇਖ ਲਿਆ, ਦਾਤਾ ਇੱਕੋ ਹੀ ਹੈ, ਦੱਦਾ ਦਾਤਾ ਏਕ ਹੈ। ਵੇਖੋ ਵਾਰ ਵਾਰ ਬਾਣੀ ਗੱਲ ਲਿਆਉਂਦੀ ਹੈ ਨਾ ਉੱਥੇ ਵੀ ਇੱਕੋ ਓਂਕਾਰ ਇੱਕੋ ਹੀ, ਇੱਕੋ ਹੈ ਭਾਈ ਸਾਹਿਬ ਮੇਰਾ। ਫਿਰ ਇੱਦਾਂ ਕਿਉਂ ਵੀ ਇੱਕੋ ਟੱਬਰ ਦੇ ਚਾਰ ਜੀ, ਇੱਕ ਕਿਸੇ ਡੇਰੇ ਤੋਂ ਤੁਰਿਆ ਫਿਰਦਾ, ਦੂਜਾ ਕਿਸੇ ਤੋਂ ਤੁਰਿਆ ਫਿਰਦਾ। ਜਦੋਂ ਬਾਣੀ ਨੇ ਡੰਕੇ ਦੀ ਚੋਟ ਤੇ ਇਹ ਗੱਲ ਆਖੀ, ਗੁਰੂ ਸਾਹਿਬ ਨੇ ਆਖਿਆ ਵੀ ਮੈਂ ਸਾਰਾ ਸੰਸਾਰ ਫਿਰ ਕੇ ਵੇਖ ਲਿਆ, ਦਾਤਾ ਹੈਗਾ ਇੱਕੋ ਹੈ, ਤੁਹਾਡੇ ਕਿਸੇ ਉਪਾਅ ਨਾਲ ਉਹ ਮਿਲਦਾ ਨਹੀਂ। ਤੇ ਜੇ ਗੁਰੂ ਦੇ ਸ਼ਬਦ ਦੀ ਪਛਾਣ ਕਰ ਲਓ ਤੇ ਤੁਹਾਨੂੰ ਅੰਦਰ ਵੱਸਦਾ ਹੀ ਪ੍ਰਤੀਤ ਹੋ ਜਾਵੇਗਾ, ਅੰਦਰ ਵੱਸਦਾ ਹੀ ਉਹਦੀ ਸਮਝ ਲੱਗ ਜਾਵੇਗੀ। ਕਿਸ ਹੀ ਕੋਈ ਕੋਏ, ਮੰਝ, ਮੰਝ ਦਾ ਮਤਲਬ ਹੁੰਦਾ ਹੈ ਮੇਰਾ, ਮੰਝ ਨਿਮਾਣੀ, ਮੇਰਾ ਨਿਮਾਣੀ ਦਾ ਇੱਕ ਤੂੰ ਇੱਕੋ ਹੀ ਹੈ। ਜਿਹੜਾ ਜ਼ਿਆਦੀਆਂ ਬੇੜੀਆਂ ਵਿੱਚ ਪੈਰ ਰੱਖ ਲਵੇ ਉਹਦੇ ਡੁੱਬਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਆਹ ਇੱਕੋ ਬੇੜੀ ਹੈ, ਇੱਕੋ ਵੱਡਾ ਬੇੜਾ ਹੈ, ਉਹ ਅਕਾਲ ਪੁਰਖ ਦਾ ਹੈ, ਆਓ ਉਹਦੇ ਵਿੱਚ ਸਵਾਰ ਹੋਈਏ। ਇੱਕੋ ਹੀ ਬੇੜਾ ਹੈ, ਹੋਰ ਕੋਈ ਨਹੀਂ। ਮੰਝ ਨਿਮਾਣੀ ਇੱਕ ਤੂੰ ਆਖਿਆ, ਕਿਉਂ ਨਾ ਮਰੀ ਜੈ ਰੋਏ, ਜਾ ਲੱਗ ਚੇਤਨਾ ਆਵਹੀ, ਜਦੋਂ ਤੱਕ ਤੂੰ ਮੇਰੇ ਚਿੱਤ ਵਿੱਚ ਨਹੀਂ ਆਵੇਂਗਾ, ਹੇ ਰੱਬਾ ਮੈਂ ਤੇਰੇ ਤੋਂ ਬਿਨਾਂ ਭਟਕਦੀ ਰਵਾਂਗੀ ਤੇ ਰੋਂਦੀ ਰਵਾਂਗੀ, ਵਿਲਕਦੀ ਰਵਾਂਗੀ। ਤੇ ਜੇ ਉਹ ਇੱਕ ਚਿੱਤ ਵਿੱਚ ਆ ਗਿਆ ਤੇ ਫਿਰ ਭਟਕਣਾ ਵੀ ਮੁੱਕੇਗੀ, ਰੋਣਾ ਤੇ ਵਿਲਕਣਾ ਵੀ ਮੁੱਕੇਗਾ। ਜੇ ਅਸੀਂ ਇੱਕ ਰੱਬ ਦੀ ਹੋਂਦ ਦਾ ਅਹਿਸਾਸ ਕਰਨਾ ਛੱਡ ਦਿੱਤਾ, ਜੇ ਸਾਨੂੰ ਇਹ ਸਮਝ ਨਹੀਂ ਆ ਵੀ ਪਰਮੇਸ਼ਰ ਇੱਕੋ ਹੀ ਹੈ, ਦਾਤਾ ਇੱਕੋ ਹੀ ਹੈ, ਤੇ ਚੇਤਾ ਰੱਖੋ ਬੰਦਾ ਸਾਰੀ ਜ਼ਿੰਦਗੀ ਰੋਵੇਗਾ, ਕੁਰਲਾਵੇਗਾ, ਦੁੱਖਾਂ ਵਿੱਚ ਹੀ ਭੱਜਾ ਫਿਰੇਗਾ। ਫਿਰ ਇੱਕ ਦਾਤੇ ਤੋਂ ਖਹਿੜਾ ਛੜਾਵੇਗਾ ਤੇ ਕੋਈ ਦੂਜਾ ਸਾਨੂੰ ਹੋਰ ਦਾਤੇ ਵੱਲ ਲੈ ਜਾਵੇਗਾ। ਇੱਕ ਦੀ ਚਾਕਰੀ ਛੱਡੋਗੇ ਤੇ ਕਿਸੇ ਦੂਜੇ ਦੀ ਕਰਨ ਲੱਗ ਜਾਓਗੇ। ਇੱਦਾਂ ਹੀ ਹੁੰਦਾ ਨਾ ਵੀ ਇੱਕ ਨੌਕਰੀ ਛੱਡੀ ਫਿਰ ਬੰਦਾ ਦੂਜੀ ਕਰਨ ਲੱਗਿਆ, ਦੂਜੀ ਛੱਡੀ ਉੱਥੇ ਰੋਣਾ ਕਲਾਉਣਾ, ਉੱਥੇ ਪੈਸੇ ਮਰ ਕੇ ਫਿਰ ਤੀਜੀ ਕਰਨ ਲੱਗ ਪਿਆ, ਸਾਰੀ ਜ਼ਿੰਦਗੀ। ਧਾਰਮਿਕ ਦੁਨੀਆਂ ਵਿੱਚ ਇੱਦਾਂ ਜੇ ਇਸ ਮਨੁੱਖ ਨੂੰ ਇਸ ਗੱਲ ਦੀ ਸਮਝ ਲੱਗ ਗਈ ਨਾ ਵੀ ਇੱਕੋ ਹੀ ਪਰਮੇਸ਼ਰ ਹੈ, ਇੱਕੋ ਹੀ ਰੱਬ ਹੈ, ਉਹ ਫਿਰ
ਕਿਸੇ ਦੀ ਚਾਕਰੀ ਵਿੱਚ ਨਹੀਂ ਫਸਦਾ, ਉਹ ਫਿਰ ਦਰ ਦਰ ਦੇ ਉੱਤੇ ਭਟਕਦਾ ਨਹੀਂ। ਸ਼ੇਖ ਫਰੀਦ ਸਾਹਿਬ ਦਾ ਬੋਲ ਪੜ੍ਹੋ, ਉਹਨਾਂ ਆਖਿਆ ਵੀ ਹੇ ਅਕਾਲ ਪੁਰਖ ਵਾਹਿਗੁਰੂ, ਵੀ ਮੈਂ ਤੇਰੇ ਦਰ ਨੂੰ ਕਦੀ ਨਾ ਛੱਡਣਾ, ਬਾਰ ਪਰਾਏ ਬੈਸਣਾ, ਪਰਾਏ ਦੇ ਬਾਰ ਉੱਤੇ ਕਿਸੇ ਹੋਰ ਦੇ ਦਰਵਾਜ਼ੇ ਉੱਤੇ, ਉਸ ਬੰਦੇ ਦੀ ਕਾਹਦੀ ਜ਼ਿੰਦਗੀ ਹੈ ਜਿਹਨੂੰ ਹਰ ਇੱਕ ਬਾਰ ਉੱਤੇ ਹਰ ਇੱਕ ਦਰਵਾਜ਼ੇ ਉੱਤੇ ਭਟਕਣਾ ਪੈਂਦਾ ਹੈ। ਇੱਕ ਬਚਨ ਵੈਸੇ ਇਹਦੇ ਅਰਥ ਵਿਦਵਾਨ ਇੱਕ ਸੱਜਣ ਨੇ ਬੜੇ ਪਿਆਰੇ ਕੀਤੇ, ਉਹ ਬੋਲ ਇਹ ਹੈ ਵੀ ਮਾਨਸ ਜਨਮ ਦਲਾਂ ਬੈ ਹੋਏ ਨਾ ਬਾਰੇ। ਹੁਣ ਇੱਕ ਤੇ ਹੈ ਵੀ ਵਾਰ ਵਾਰ ਜਿਹਨੂੰ ਆਪਾਂ ਦੁਬਾਰਾ ਦੁਬਾਰਾ ਕਹਿੰਦੇ ਹਾਂ, ਇਹ ਵੀ ਇਹਦੇ ਅਰਥ ਠੀਕ ਨੇ, ਪਰ ਉਹਨੇ ਇੱਕ ਨਵੇਂ ਐਂਗਲ ਤੋਂ ਗੱਲ ਆਖੀ। ਆਖਿਆ ਮਨੁੱਖਾ ਜਨਮ ਦੁਰਲੱਭ ਹੈ, ਪਰ ਇਹ ਵਾਰ ਵਾਰ ਤੇ ਭਟਕਿਆਂ ਦੁਰਲੱਭ ਨਹੀਂ ਹੋਣਾ, ਫਿਰ ਤੇ ਖੁਆਰ ਹੋਵੇਗਾ। ਕੋਈ ਚੀਜ਼ ਬੜੀ ਕੀਮਤੀ ਹੋਵੇ, ਹਰ ਬਿਸਰਤ ਤੇਰੇ ਗੁਣ ਗਲਿਆ, ਚੀਜ਼ ਕੀਮਤੀ ਹੈ ਪਰ ਤੈਨੂੰ ਵਿਸਾਰ ਦਿੱਤਾ ਤੇ ਗੁਣ ਗਲ ਜਾਂਦੇ ਨੇ। ਚੀਜ਼ ਕੀਮਤੀ ਹੈ, ਸੰਭਾਲ ਨਹੀਂ ਆਈ ਤੇ ਗਲ ਗਈ, ਤਬਾਹ ਹੋ ਗਈ। ਹੁਣ ਖੇੜੇ ਆ ਵੀ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਇਹਨੇ ਦੁਲੰਭ ਹੋਣਾ ਨਹੀਂ ਜੇ ਬਾਰ ਬਾਰ ਤੇ ਭਟਕਦਾ ਰਵੇਗਾ। ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੋਹਰ ਨਾ ਲਾਗੈ। ਹੁਣ ਉਦਾਹਰਨ ਦਿੱਤੀ ਵੀ ਜਿਵੇਂ ਪੱਕਿਆ ਹੋਇਆ ਫਲ ਥੱਲੇ ਡਿੱਗ ਪੈਂਦਾ, ਫਿਰ ਟਾਹਣੀ ਦੇ ਨਾਲ ਨਹੀਂ ਲੱਗਦਾ। ਭਾਈ ਇਹ ਚੇਤਾ ਰੱਖ, ਜੇ ਤੂੰ ਏਦਾਂ ਹੀ ਭਟਕਦਾ ਰਹੇਗਾ ਤੇ ਡਿੱਗ ਪਵੇਗਾ, ਆਪਣੇ ਮੂਲ ਨਾਲੋਂ ਟੁੱਟ ਜਾਵੇਗਾ ਤੇ ਦੁਬਾਰਾ ਨਹੀਂ ਲੱਗੇਗਾ। ਤੇ ਸ਼ੇਖ ਫਰੀਦ ਸਾਹਿਬ ਨੇ ਆਖਿਆ ਬਾਰ ਪਰਾਏ ਬੈਸਣਾ ਸਾਈ ਮੁਦੇ ਨਾ ਦੇ। ਆਖਿਆ ਕਿਸੇ ਪਰਾਏ ਦੇ ਦੁਆਰ ਉੱਤੇ, ਕਿਸੇ ਦੂਜੇ ਦੇ ਬਾਰ ਉੱਤੇ ਬੈਠਣਾ, ਹੇ ਸਾਈ ਰੱਬ ਜੀ ਮੈਨੂੰ ਨਾ ਦਿਓ। ਜੇ ਤੂੰ ਐਵੇਂ ਰੱਖ ਸੀ ਤੇ ਜੇ ਮੈਂ ਏਦਾਂ ਹੀ ਰਹਿਣਾ ਹੈ ਤਾਂ ਜੀਓ ਸਰੀਰੋਂ ਲੈ। ਆਖਿਆ ਫਿਰ ਮੇਰੇ ਸਰੀਰ ਵਿੱਚੋਂ ਮੇਰੀ ਜਿੰਦ ਚਲੀ ਜਾਵੇ ਜੇ ਮੈਂ ਸਾਰੀ ਜ਼ਿੰਦਗੀ ਭੜਕਦੇ ਹੀ ਰਹਿਣਾ। ਤੇ ਇਸ ਕਰਕੇ ਭੜਕਣਾ ਨੂੰ ਮੁਕਾਉਣ ਲਈ ਜ਼ਰੂਰੀ ਹੈ ਇੱਕ ਦੇ ਹੋਣਾ, ਤੇ ਇੱਕ ਕੌਣ ਹੈ? ਇੱਕ ਉਹ ਅਕਾਲ ਪੁਰਖ ਹੈ, ਹੋਰ ਕੋਈ ਨਹੀਂ ਹੈ। ਜੇ ਆਪਾਂ ਆਖੀਏ ਨਾ ਜੀ ਇੱਕ ਉਹ ਹੈ ਜਿਹੜਾ ਸਾਡੇ ਵਾਲਾ ਹੈ, ਨਹੀਂ ਨਹੀਂ, ਇੱਕ ਉਹ ਹੈ ਜਿਹੜਾ ਸਾਰਿਆਂ ਦਾ ਹੈ। ਕਈ ਵਾਰ ਨਾ ਬੰਦਾ ਕਹਿੰਦਾ ਜੀ ਮੈਂ ਵੀ ਇੱਕੋ ਨਹੀਂ ਮੰਨਦਾ। ਹੁਣ ਹਨੂੰਮਾਨ ਦਾ ਭਗਤ ਆਖੇ ਮੈਂ ਤੇ ਹਨੂੰਮਾਨ ਨੂੰ ਨਹੀਂ ਮੰਨਦਾ, ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਨਹੀਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਸੀਂ ਹੋਣਾ ਤੇ ਇੱਕ ਦੇ ਹੀ ਹੈ, ਪਰ ਉਹ ਇੱਕ ਹੈ ਕਿਹੜਾ? ਕੋਈ ਕਵੇ ਜੀ ਅਸੀਂ ਤੇ ਇੱਕੋ ਬਾਬਾ ਜੀ ਨੂੰ ਮੰਨਦੇ ਹਾਂ, ਤੇ ਬਾਬਾ ਤੇ ਕੱਲ ਨੂੰ ਮਰ ਜਾਵੇਗਾ, ਖਤਮ ਹੋ ਜਾਵੇਗਾ, ਫਿਰ ਬਦਲ ਜਾਵੇਗਾ, ਕੋਈ ਹੋਰ ਆਵੇਗਾ। ਇਸ ਕਰਕੇ ਮੰਨਣਾ ਇੱਕ ਨੂੰ ਹੈ, ਪਰ ਸਾਨੂੰ ਇਸ ਗੱਲ ਦਾ ਇਲਮ ਹੋਣਾ ਬਹੁਤ ਜ਼ਰੂਰੀ ਹੈ ਵੀ ਉਹ ਇੱਕ ਉਹ ਹੈ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤੀ, ਉਹ ਇੱਕ ਉਹ ਹੈ ਜਿਹਦੀ ਗੱਲ ਸ਼ੇਖ ਫਰੀਦ ਸਾਹਿਬ ਕਰਦੇ ਨੇ, ਉਹ ਇੱਕ ਉਹ ਹੈ ਜਿਹਦੀ ਗੱਲ ਭਗਤ ਨਾਮਦੇਵ ਸਾਹਿਬ ਕਰਦੇ ਨੇ, ਉਹ ਇੱਕ ਉਹ ਹੈ ਜਿਹਦੀ ਗੱਲ ਗੁਰੂ ਨਾਨਕ ਸਾਹਿਬ ਨੇ ਇੱਕ ਓਅੰਕਾਰ ਲਿਖ ਕੇ ਕੀਤੀ। ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ। ਸੋ ਤਾਂ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ। ਉਹ ਮਰ ਜਾਵੇਗਾ ਰੋ ਕੇ ਖੱਪ ਕੇ, ਕੁਰਲਾ ਜਾਵੇਗਾ ਜਾ ਲੱਗ ਚੇਤਨਾ ਆਵੇ, ਜਦੋਂ ਤੱਕ ਉਹ ਚੇਤ ਵਿੱਚ ਨਹੀਂ ਬੰਦਾ ਵਿਲਕਦਾ ਰਹੇਗਾ। ਅਗਲਾ ਬੋਲ ਹੈ ਮਹਲਾ ਦੂਜਾ। ਸਤਿਗੁਰੂ ਕਹਿੰਦੇ ਨੇ ਜਾਂ ਸੁੱਖ ਤਾਂ ਸ਼ਹਿਰ ਆਵਿਓ। ਸੁੱਖਾਂ ਦੇ ਵੇਲੇ ਉਸ ਖਸਮ ਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ। ਆਖਿਆ ਦੁੱਖ ਵੀ ਸੰਭਾਲਿਓ ਹੀ ਤੇ ਦੁੱਖਾਂ ਵੇਲੇ ਵੀ ਉਹਨੂੰ ਹੀ ਯਾਦ ਕਰਨਾ ਚਾਹੀਦਾ, ਦੋਵੇਂ ਟਾਈਮ। ਹੁਣ ਇੱਥੇ ਇੱਕ ਪੁਆਇੰਟ ਸਾਡੇ ਸਾਰਿਆਂ ਦੇ ਸਮਝਣ ਵਾਲਾ ਹੈ। ਕਈ ਵਾਰ ਬੰਦਾ ਦੁੱਖ ਵਿੱਚ ਰੱਬ ਨੂੰ ਚੇਤੇ ਕਰਦਾ ਤੇ ਸੁੱਖ ਵਿੱਚ ਭੁੱਲ ਜਾਂਦਾ, ਨਹੀਂ ਯਾਦ ਕਰਦਾ, ਚੇਤਾ ਭੁਲਾ ਲੈਂਦਾ। ਤੇ ਕਈ ਵਾਰ ਸੁੱਖਾਂ ਵਿੱਚ ਚੇਤੇ ਕਰਦਾ ਹੈ ਤੇ ਦੁੱਖ ਵਿੱਚ ਭੁਲਾ ਜਾਂਦਾ। ਤੇ ਜਦੋਂ ਤੱਕ ਤੇ ਸੁੱਖ ਆਏ ਉਦੋਂ ਤੱਕ, ਦੋਵਾਂ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਨੇ। ਇੱਕ ਉਹ ਨੇ ਜਿਹਨਾਂ ਨੂੰ ਇਕੱਲਾ ਦੁੱਖ 'ਚ ਹੀ ਚੇਤੇ ਆਉਂਦਾ, ਤੇ ਜਦੋਂ ਸੁੱਖ ਆਉਂਦਾ ਹੈ ਉਦੋਂ ਉਹਨਾਂ ਨੂੰ ਕੋਈ ਰੱਬ ਚੇਤੇ ਨਹੀਂ ਹੁੰਦਾ। ਤੇ ਇੱਕ ਉਹ ਨੇ ਜਿਹਨਾਂ ਨੂੰ ਇਕੱਲਾ ਸੁੱਖਾਂ ਵੇਲੇ ਚੇਤੇ ਆਉਂਦਾ ਤੇ ਜਦੋਂ ਦੁੱਖ ਆਉਂਦੇ ਨੇ ਉਦੋਂ ਭੁੱਲ ਜਾਂਦੇ ਨੇ। ਮਹਾਰਾਜ ਕਹਿੰਦੇ ਤੂੰ ਭਾਣੇ ਵਿੱਚ ਰਹਿਣਾ ਹੈ, ਜਦੋਂ ਸੁੱਖ ਆਉਂਦਾ ਹੈ ਉਦੋਂ ਵੀ ਸੰਭਾਲਣਾ ਹੈ, ਦੁੱਖ ਆਉਂਦਾ ਹੈ ਤੇ ਤਾਂ ਵੀ ਵਿਲਕਣਾ ਨਹੀਂ, ਤਾਂ ਵੀ ਉਹਦੀ ਸੰਭਾਲ ਰੱਖਣੀ। ਜਿਵੇਂ ਨਾ ਆਪਾਂ ਦੁਨਿਆਵੀ ਤੌਰ 'ਤੇ ਇੱਕ ਐਗਜ਼ਾਮਪਲ ਲੈ ਲਈਏ ਵੀ ਪਤਨੀ
ਪਤੀ ਨੂੰ ਜਾਂ ਪਤੀ ਪਤਨੀ ਨੂੰ ਉਦੋਂ ਚੇਤੇ ਰੱਖੇ ਜਦੋਂ ਦਿਨ ਚੰਗੇ ਸੀ, ਤੇ ਜਦੋਂ ਮਾੜੇ ਦਿਨ ਆ ਜਾਣ ਉਦੋਂ ਅੱਖਾਂ ਫੇਰ ਲਵੇ। ਬਹੁਤ ਸਾਰੇ ਪਰਿਵਾਰਾਂ ਵਿੱਚ ਐਸਾ ਵੀ ਵਾਪਰਦਾ ਹੈ, ਇੱਥੇ ਸੁੱਖਾਂ ਦਾ ਆਧਾਰ ਕੋਈ ਮਿੱਤ ਬਣਦਾ ਹੈ, ਪਰ ਜਦੋਂ ਬੰਦੇ ਦੇ ਮਤਲਬ ਪਤਨੀ ਦੇ ਅੰਦਰ ਜਾਂ ਪਤੀ ਦੇ ਅੰਦਰ ਇਹ ਭਾਵਨਾ ਦਾ ਹੋਣਾ ਅਤਿ ਜ਼ਰੂਰੀ ਹੈ ਕਿ ਭਾਈ ਜੇ ਸੁੱਖ ਤੇਰੇ ਨਾਲ ਮਾਣੇ ਨੇ ਤਾਂ ਦੁੱਖ ਵੀ ਤੇਰੇ ਨਾਲ ਹੀ ਸਹਾਂਗੇ, ਕੋਈ ਗੱਲ ਨਹੀਂ। ਜੇ ਸੰਘਰਸ਼ ਤੇਰੇ ਨਾਲ ਕੀਤਾ ਹੈ ਤਾਂ ਜਿਹੜਾ ਫਲ ਹੈ ਉਹ ਵੀ ਖਾਵਾਂਗੇ, ਜੇ ਫਲ ਤੇਰੇ ਨਾਲ ਖਾਧਾ ਹੈ ਤਾਂ ਕਿਤੇ ਫਲ ਕੌੜਾ ਵੀ ਆ ਗਿਆ ਤਾਂ ਉਹ ਵੀ ਤੇਰੇ ਨਾਲ ਹੀ, ਉਹਨੂੰ ਕੋਈ ਹੋਰ ਥੋੜ੍ਹਾ ਹੈ। ਇਹ ਬੜੀ ਸਿੱਧੀ ਗੱਲ ਹੈ। ਹੁਣ ਜੇ ਸੁੱਖ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗਦੇ ਹਾਂ, ਜੇ ਸੁੱਖ ਉਹ ਦਿੰਦਾ ਹੈ ਤੇ ਜੇ ਉਹ ਦੁੱਖ ਵੀ ਦਿੰਦਾ ਹੈ ਤਾਂ ਵੀ ਕੋਈ ਗੱਲ ਨਹੀਂ, ਉਹਨੂੰ ਉਹਦੀ ਸੰਭਾਲ ਥੋੜਾ ਛੱਡਣੀ ਹੈ, ਮੈਂ ਉਹਦਾ ਥੋੜਾ ਤਿਆਗ ਕਰ ਦੇਣਾ। ਹੁਣ ਦੌਲਤ ਆ ਜਾਵੇ ਤੇ ਕੋਈ ਸਾਡੇ ਨਾਲ ਜੁੜੇ, ਦੌਲਤ ਚਲੀ ਜਾਵੇ ਤੇ ਨਾਲੋਂ ਹੀ ਟੁੱਟ ਜਾਵੇ, ਤੇ ਇਹ ਤਾਂ ਕੋਈ ਸੈਂਸ ਨਹੀਂ ਹੈ ਨਾ, ਕੋਈ ਸਮਝ ਨਹੀਂ ਹੈ। ਹੁਣ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਵੇਖੋ, ਤੱਤੀ ਤਵੀ ਤੇ ਬੈਠੇ ਨੇ, ਉਹ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲੱਕ ਹੈ, ਦੁੱਖ ਹੈ ਨਾ, ਪਰ ਫਿਰ ਵੀ ਉਹਦੇ ਕੀ ਨੇ, ਭਾਣੇ ਵਿੱਚ ਨੇ। ਗੁਰੂ ਕਲਗੀਧਰ ਮਹਾਰਾਜ ਦੇ ਚਾਰ ਬੱਚੇ ਨੀਹਾਂ ਚੁਣੇ ਗਏ ਤਾਂ ਵੀ ਭਾਣੇ 'ਚ ਨੇ, ਦੁੱਖ ਨੇ। ਸੋ ਸਿੱਖ ਦਾ ਕੰਮ ਇਹ ਹੈ ਵੀ ਉਹਨੇ ਦੁੱਖ ਤੇ ਸੁੱਖ ਦੇ ਵਿੱਚ ਵੀ ਡੋਲਣਾ ਨਹੀਂ ਹੈ, ਆਪਣੇ ਅਕੀਦੇ ਤੋਂ ਨਹੀਂ ਡੋਲਣਾ, ਆਪਣੇ ਵਿਸ਼ਵਾਸ ਤੋਂ ਨਹੀਂ ਡੋਲਣਾ। ਤਾਂ ਮਹਾਰਾਜ ਕਹਿੰਦੇ ਨੇ ਗੁਰੂ ਅੰਗਦ ਸਾਹਿਬ, ਜਾਂ ਸੁੱਖ ਤਾਂ ਸ਼ਹਿ ਰਾਵਿਓ, ਆਖਿਆ ਸੁੱਖ ਹੋਵੇ ਤੇ ਤਾਂ ਵੀ ਰੱਬ ਨੂੰ ਰਾਵੀ, ਉਹਨੂੰ ਚੇਤੇ ਕਰੀ, ਦੁੱਖ ਵੀ ਸੰਭਾਲੇ ਹੋਏ ਤੇ ਦੁੱਖਾਂ ਵੇਲੇ ਵੀ ਕਦੀ ਡੋਲੀ ਨਾ, ਉਹਨੂੰ ਸੰਭਾਲ ਕੇ ਰੱਖੀ, ਉਹੀ ਤੇਰਾ ਆਸਰਾ ਬਣੇਗਾ, ਜਿਹੜਾ ਤੈਨੂੰ ਦੁੱਖਾਂ ਨੂੰ ਜਜ਼ਬ ਕਰਨ ਦੀ, ਦੁੱਖਾਂ ਨੂੰ ਜਰਨ ਦੀ ਤਾਕਤ ਵੀ ਦੇਵੇਗਾ। ਇਹ ਨਾ ਕਿਹਾ ਕਰੋ ਮਹਾਰਾਜ ਸਾਨੂੰ ਦੁੱਖ ਨਾ ਆਉਣ, ਇਹ ਕਿਹਾ ਕਰੋ ਵੀ ਮਹਾਰਾਜ ਜੇ ਦੁੱਖ ਚਲੋ ਆ ਗਏ ਨੇ ਤੇ ਇਹਨਾਂ ਦੇ ਨਾਲ ਨਿਬੜਨ ਦੀ ਵੀ ਸਾਨੂੰ ਜਾਂਚ ਸਮਝ ਸਿੱਖਿਆ ਆਉਣੀ ਚਾਹੀਦੀ ਹੈ। ਦੁੱਖ ਵੀ ਸੰਭਾਲਿਆ ਹੋਏ ਮਹਾਰਾਜ ਕੀ ਹੋਵੇਗਾ ਇਹਦੇ ਨਾਲ, ਆਖਿਆ ਨਾਨਕ ਕਹੇ ਸਿਆਣੀਏ, ਹੇ ਸਿਆਣੀਏ ਜੀ ਵਿਸਤਰੀਏ, ਨਾਨਕ ਜੀ ਤੈਨੂੰ ਇਹ ਗੱਲ ਕਹਿੰਦੇ ਨੇ, ਇਉਂ ਕੰਤ ਮਿਲਾਵਾ ਹੋਏ, ਜਿਹੜੀ ਤੀਵੀਂ ਜਿਹੜੀ ਔਰਤ ਜਿਹੜੀ ਜੀਵ ਇਸਤਰੀ ਦੁੱਖ ਤੇ ਸੁੱਖ ਦੇ ਵਿੱਚ ਆਪਣੇ ਪਤੀ ਦੇ ਨਾਲ ਖਲੋਤੀ ਰਹਿੰਦੀ ਹੈ, ਉਹ ਸੱਚੀ ਉਹਨੂੰ ਸੁਹਾਗਣ ਕਿਹਾ ਜਾਂਦਾ, ਇਹ ਸੱਚੀ ਉਹਦਾ ਮਿਲਾਪ ਆਪਣੇ ਪਤੀ ਦੇ ਨਾਲ ਹੋਇਆ ਹੈ, ਤੇ ਜਿਹੜੀ ਦੁੱਖਾਂ ਵੇਲੇ ਖਲੋਂਦੀ ਹੈ ਸੁੱਖਾਂ ਵੇਲੇ ਨਹੀਂ ਖਲੋਂਦੀ, ਜਾਂ ਜਿਹੜੀ ਸੁੱਖਾਂ ਵੇਲੇ ਖਲੋਂਦੀ ਹੈ ਤੇ ਦੁੱਖਾਂ ਵੇਲੇ ਭੱਜ ਜਾਂਦੀ ਹੈ, ਉਹ ਨਹੀਂ, ਬੈਲੈਂਸ ਰੱਖਣਾ ਜ਼ਰੂਰੀ ਹੈ। ਨਾਨਕ ਕਹੇ ਸਿਆਣੀਏ, ਇਉਂ ਕੰਤ ਮਿਲਾਵ, ਜੇ ਸੁੱਖ ਦੇ ਤਾਂ ਤੁਝੈ ਰਾਧੀ, ਦੁੱਖ ਵੀ ਤੁਝੈ ਤੇ ਆਈ, ਜੇ ਭੁੱਖ ਦੇ ਤੇ ਤੇ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਹੁਣ ਸਤਿਗੁਰੂ ਨੇ ਕਿੰਨੀਆਂ ਬਖਸ਼ਾਂ ਕੀਤੀਆਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਉਸਤਤ ਨਿੰਦਿਆ ਨਾ ਹੈ ਜੇ ਕੰਚਨ ਲੋ ਸਮਾਨ। ਇੱਥੇ ਵੀ ਆਖਿਆ, ਨਾਨਕ ਕਹੇ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਅੱਗੇ ਅਖੀਰ ਤੇ ਪੌੜੀ ਹੈ ਗੁਰੂ ਅਮਰਦਾਸ ਸਾਹਿਬ ਦੀ, ਆਖਿਆ ਹੋ ਕਿਆ ਸਲਾਹੀ ਕਿਰਮ ਜੰਤ, ਹੇ ਵਾਹਿਗੁਰੂ ਅਸੀਂ ਬਹੁਤ ਛੋਟੇ ਕੀੜੇ ਜਿਹੇ ਹਾਂ। ਕੀੜੇ ਦਾ ਭਾਵ ਹੈ ਸਾਡੀ ਹਸਤੀ ਬੜੀ ਤੁੱਛ ਹੈ, ਬੜੀ ਛੋਟੀ ਹੈ। ਮਹਾਰਾਜ ਨੇ ਆਖਿਆ ਵੀ ਮੈਂ ਕੋਈ ਵੱਡੀ ਚੀਜ਼ ਨਹੀਂ ਹਾਂ, ਕਿ ਜਿਵੇਂ ਇੱਕ ਕੀੜਾ ਹੁੰਦਾ ਨਾ, ਇੱਕ ਇਨਸੈਕਟ, ਬੜਾ ਛੋਟਾ ਜਿਹਾ, ਬੜਾ ਮਾਮੂਲੀ ਜਿਹਾ, ਮੈਂ ਤੇਰੇ ਸਾਹਮਣੇ ਇੱਕ ਛੋਟਾ ਜਿਹਾ ਕੀੜਾ ਹਾਂ, ਤੇਰੀ ਕੀ ਸਿਫ਼ਤ ਸਲਾਹ ਕਰਾਂ। ਹਾਂ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਹੇ ਖੁਦਾ ਹੇ ਰੱਬ ਜੀ, ਤੁਹਾਡੀ ਵਡਿਆਈ ਬਹੁਤ ਵੱਡੀ ਹੈ, ਵੱਡੀ ਤੇਰੀ ਵਡਿਆਈ, ਤੂੰ ਅਗੰਮ, ਅਗੰਮ ਕਹਿੰਦੇ ਨੇ ਜਿੱਥੇ ਤੱਕ ਗਮਨ ਨਾ ਕੀਤਾ ਜਾ ਸਕੇ, ਪੈਰਾਂ ਨਾਲ ਚੱਲ ਕੇ ਨਾ ਪਹੁੰਚਿਆ ਜਾ ਸਕੇ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ, ਰੀਸ ਕੀੜੇ ਵਿਚਾਰੇ ਛੋਟੇ, ਆਕਾਸ਼ ਦੀ ਰੀਸ ਕਿੱਥੋਂ ਕਰ ਲੈਣਗੇ। ਸਤਿਗੁਰ ਨੇ ਕਿਹਾ ਤੂੰ ਅਗੰਮ, ਦਇਆਲ, ਦਇਆ ਕਰਨ ਵਾਲਾ ਹੈ, ਅਗੰਮ ਹੈ, ਆਪ ਲੈ ਮਿਲਾਈ, ਵੀ ਮੇਰੀ ਤੇ ਹਸਤੀ ਕੋਈ ਨਹੀਂ, ਪਰ ਮੈਨੂੰ ਆਪਣੇ ਨਾਲ ਤੂੰ ਆਪ ਮਿਲ ਲਾ। ਗੁਰੂ ਜਿਹੜਾ ਹੈ ਉਹ ਬਾਂਹ ਫੜ ਕੇ ਸਾਨੂੰ ਆਪਣੇ ਵੱਲ ਖਿੱਚ ਕੇ ਆਪ ਮਿਲਾ ਲੈਂਦਾ। ਬੰਦਾ ਖੂਹ 'ਚ ਡਿੱਗਾ ਹੋਵੇ ਨਾ ਜੀ, ਤੇ ਸਾਡੀ ਬਾਂਹ ਤੇ ਇੰਨੀ ਨਹੀਂ ਲੰਮੀ ਹੋ ਸਕਦੀ ਵੀ ਬੰਦਾ ਖੂਹ ਦੇ ਸਿਰੇ ਤੱਕ ਬਾਂਹ ਲਿਜਾ ਕੇ ਤੇ ਬਾਹਰ ਨਿਕਲ ਆਵੇ, ਪਰ ਬਾਹਰ ਜਿਹੜਾ ਖਲੋਤਾ ਹੁੰਦਾ ਉਹਨੂੰ ਬੰਦਾ ਕਹਿੰਦਾ ਵੀ ਮੇਰੀ ਹਸਤੀ ਨਹੀਂ, ਮੇਰਾ ਵੱਸ ਕੋਈ ਨਹੀਂ, ਮੈਂ ਬਾਂਹ ਉੱਪਰ ਨੂੰ ਚੁੱਕਦਾ, ਤੂੰ ਆਪ ਕਿਰਪਾ ਕਰਕੇ ਮੈਨੂੰ
ਕੱਢ ਲਾ। ਉਹ ਫਿਰ ਜਿਵੇਂ ਵੀ ਕੱਢੇ, ਉਹ ਰੱਸਾ ਲਮਕਾ ਕੇ ਕੱਢੇ, ਸਿਰ ਦਾ ਪਰਨਾ ਲਾ ਕੇ ਕੱਢੇ, ਇਹ ਫਿਰ ਉਹਦੇ ਉੱਤੇ ਹੁੰਦੇ ਆ ਵੀ ਉਹ ਪੌੜੀ ਲਾ ਕੇ ਕੱਢੇ ਤੇ ਮਰਜ਼ੀ ਉਹਦੀ ਆ ਨਾ। ਮੈਂ ਕਹਿ ਦਿੱਤਾ ਵੀ ਮੇਰੀ ਇੰਨੀ ਸਮਰੱਥਾ ਨਹੀਂ ਹੈਗੀ, ਆਪਣੇ ਯਤਨ ਨਾਲ ਤੇਰਾ ਤੈਨੂੰ ਮਿਲਿਆ ਨਹੀਂ ਜਾਣਾ, ਤੇਰੀ ਬਖਸ਼ਿਸ਼ ਹੋਵੇਗੀ ਤੇ ਤੈਨੂੰ ਮਿਲਿਆ ਜਾਵੇਗਾ। ਬਾਬੇ ਨੇ ਆਖਿਆ, ਹੋਂ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗੰਮ ਦਿਆਲ ਅਗੰਮ ਹੈ ਆਪ ਲੈ ਮਿਲਾਈ। ਤੂੰ ਮੈਨੂੰ ਆਪਣੇ ਨਾਲ ਆਪ ਮਿਲਾ, ਆਪ ਬਖਸ਼ਿਸ਼ ਕਰ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ ਬੇਲੀ ਨਹੀਂ, ਕੋਈ ਸਾਰਾ ਨਹੀਂ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ, ਮੈਨੂੰ ਪਤਾ ਹੈ ਤੂੰ ਹੀ ਮੇਰਾ ਸਖਾ ਹੈ, ਤੂੰ ਹੀ ਮੇਰਾ ਸੱਜਣ ਹੈ, ਜੋ ਤੇਰੀ ਸ਼ਰਨਾਗਤੀ, ਜਿਹੜਾ ਤੇਰੀ ਸ਼ਰਨ ਵਿੱਚ ਪੈ ਜਾਂਦਾ ਹੈ। ਤਿੰਨ ਲੈ ਛਡਾਈ, ਤੇਰਾ ਬੜੱਪਣਾ ਇਹ ਹੈ ਵੀ ਜਿਹੜਾ ਤੇਰੀ ਸ਼ਰਨ ਵਿੱਚ ਡਿੱਗ ਪਿਆ ਨਾ, ਢਹਿ ਪਿਆ, ਹਾਰ ਪਰੇ ਉਹ ਸਵਾਮੀ ਕੈ ਦੁਆਰੇ, ਜਿਹੜਾ ਤੇਰੀ ਸ਼ਰਨ ਵਿੱਚ ਆਣ ਕੇ ਢਹਿ ਪਿਆ ਉਹਨੂੰ ਤੂੰ ਬਚਾ ਲੈਂਦਾ, ਉਹਨੂੰ ਛੁਡਾ ਲੈਂਦਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਉੱਥੇ ਮਹਾਰਾਜ ਨੇ ਆਖਿਆ ਸੀ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ ਉਹਨੂੰ ਤੂੰ ਆਪਣੀ ਕਿਰਪਾ ਧਾਰ ਕੇ ਰੱਖ ਲਿਆ, ਉਹ ਬਚ ਗਿਆ। ਜੋ ਤੇਰੀ ਸ਼ਰਨਾਗਤੀ ਤਿੰਨ ਲੈ ਛਡਾਈ, ਉਹਨਾਂ ਨੂੰ ਤੂੰ ਛਡਾ ਲੈਂਦਾ ਹੈ। ਤੇ ਅਖੀਰਲਾ ਬੋਲ ਹੈ, ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਵੇ ਪ੍ਰਵਾਹ ਦਾ ਅਰਥ ਹੁੰਦਾ ਹੈ ਜਿਹਨੂੰ ਕਿਸੇ ਦੀ ਪ੍ਰਵਾਹ ਨਾ ਹੋਵੇ। ਤੇ ਪ੍ਰਵਾਹ ਦਾ ਅਰਥ ਦੋ ਤਰ੍ਹਾਂ ਦੇ ਬਣਦੇ ਨੇ। ਇੱਕ ਹੁੰਦਾ ਹੈ ਆਪਾਂ ਕਹਿੰਦੇ ਵੀ ਬੰਦੇ ਨੂੰ ਕਿਸੇ ਦੂਜੇ ਦਾ ਫਿਕਰ ਕਰਨਾ ਚਾਹੀਦਾ, ਤੇ ਇੱਕ ਆਪਾਂ ਸ਼ਬਦ ਵਰਤਦੇ ਹਾਂ ਵੀ ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ ਮੈਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਹੈ, ਮੈਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਹੈ। ਜਿਹੜਾ ਅਕਾਲ ਪੁਰਖ ਹੈ ਨਾ ਉਹ ਬੇਪਰਵਾਹ ਹੈ, ਤੇ ਰੱਬ ਦੇ ਭਗਤ ਵੀ ਸਦੀਵ ਕੀ ਹੁੰਦੇ ਨੇ, ਬੇਪਰਵਾਹ।

ਤੇ ਬੇਸ਼ਰਮ ਹੋਣ ਚ ਵੀ ਫਰਕ ਹੁੰਦਾ। ਹੁਣ ਇੱਥੇ ਗੱਲ ਉਹ ਨਹੀਂ ਹੈ, ਇਖਲਾਕ ਤੋਂ ਡਿੱਗੇ ਹੋਏ ਬੇਪਰਵਾਹ ਦਾ ਕੋਈ ਮੁੱਲ ਨਹੀਂ ਹੁੰਦਾ। ਇਖਲਾਕ ਨੂੰ ਕਾਇਮ ਰੱਖਦਿਆਂ ਹੋਇਆਂ ਬੇਪਰਵਾਹ ਹੋਣ ਦੀ ਗੱਲ ਹੈ ਇੱਥੇ। ਲਾਪਰਵਾਹ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਬੇਪਰਵਾਹ ਤੇ ਲਾਪਰਵਾਹ ਦੇ ਵਿੱਚ ਵੀ ਫਰਕ ਹੁੰਦਾ। ਬੇਪਰਵਾਹ ਹੈ ਜਿਹੜਾ ਪ੍ਰਵਾਹ ਤੋਂ ਰਹਿਤ ਹੋ ਗਿਆ, ਉਹਨੂੰ ਹੋਣ ਵਾਲੇ ਨਤੀਜਿਆਂ ਦੀ ਕੋਈ ਫਿਕਰ ਨਹੀਂ ਹੈ, ਕੋਈ ਫਿਕਰ ਨਹੀਂ। ਹੁਣ ਗੁਰੂ ਅਰਜਨ ਸਾਹਿਬ ਨੂੰ ਜੇ ਕੋਈ ਆਣ ਕੇ ਆਖੇ ਮਹਾਰਾਜ ਤੁਸੀਂ ਇੱਦਾਂ ਨਾ ਬੋਲਿਆ ਕਰੋ, ਤੁਹਾਨੂੰ ਜਹਾਂਗੀਰ ਤੁਹਾਡੇ ਬਾਰੇ ਬਹੁਤ ਇੱਦਾਂ ਸੋਚਦਾ ਹੈ, ਉਹ ਬੇਪਰਵਾਹ ਨੇ। ਜਦੋਂ ਨਾ ਗੁਰੂ ਕਲਗੀਧਰ ਮਹਾਰਾਜ ਨੇ ਅਨੰਦਪੁਰ ਸਾਹਿਬ ਵਾਸਤੇ ਸਿੱਖਾਂ ਨੂੰ ਸਨੇਹ ਘੱਲੇ, ਅਤੇ ਇਤਿਹਾਸ ਦੀ ਬੜੀ ਪਿਆਰੀ ਘਟਨਾ ਹੈ ਵੀ ਬਹੁਤ ਸਾਰੇ ਲੋਕ ਬੀਬੀ ਮਾਤਾ ਗੁਜਰ ਕੌਰ ਕੋਲ ਆਏ ਅਤੇ ਆਣ ਕੇ ਕਹਿਣ ਲੱਗੇ ਵੀ ਤੁਹਾਡੇ ਪੁੱਤ ਨੂੰ ਕੀ ਹੋ ਗਿਆ, ਇਹ ਤਾਂ ਰਾਹ ਹੀ ਬਦਲ ਗਿਆ। ਗੁਰੂ ਬੇਪਰਵਾਹ ਹੈ, ਸਿਆਣਾ ਵੀ ਹੈ, ਬੇਪਰਵਾਹ ਹੋਣਾ ਵੀ ਹੈ ਅਤੇ ਨਾਲ ਸਿਆਣਪ ਵੀ ਪੱਲੇ ਹੈ। ਆਖਿਰ ਰੱਬ ਵੀ ਬੇਪਰਵਾਹ ਹੈ, ਉਹਨੂੰ ਕੋਈ ਫਿਕਰ ਨਹੀਂ ਪੈਂਦਾ। ਸਤਿਗੁਰ ਨੇ ਬਖਸ਼ਿਸ਼ ਕੀਤੀ, ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ। ਤਮਾਈ ਉਹਨੂੰ ਤਿਲ ਜਿੰਨਾ ਵੀ ਕਿਸੇ ਦਾ ਤਮਾ ਨਹੀਂ ਹੈ, ਤਿਲ ਜਿੰਨੀ ਵੀ ਕਿਸੇ ਦੀ ਮੁਥਾਜੀ ਥੋੜ੍ਹਾ, ਕੋਈ ਲਾਲਚ ਥੋੜ੍ਹਾ ਉਹਨੂੰ। ਜਿੱਥੇ ਜਿੱਥੇ ਬੰਦਾ ਲਾਲਚੀ ਸੁਭਾਅ ਜਾਂ ਲਾਲਚ ਦੀ ਬਿਰਤੀ ਅਧੀਨ ਕੰਮ ਕਰਦਾ ਹੈ, ਉੱਥੇ ਬੰਦੇ ਦੇ ਨੂੰ ਮੁਥਾਜੀਆਂ ਕਰਨੀਆਂ ਪੈਂਦੀਆਂ ਨੇ, ਹੁਕਮ ਜਾਣੇ ਪੈਂਦੇ ਨੇ। ਅਸੀਂ ਜੌਬਾਂ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਕੰਮ ਕਰਦੇ ਹਾਂ, ਅਤੇ ਸਾਨੂੰ ਹੁਕਮ ਵਜਾਉਣਾ ਹੀ ਪੈਣਾ, ਕਿਉਂਕਿ ਸਾਡਾ ਕੋਈ ਨਾ ਕੋਈ ਇੰਟਰਸਟ ਲਾਲਚ ਜਿਹੜਾ ਹੈ ਇਹਦੇ ਨਾਲ ਜੁੜਿਆ ਹੋਇਆ। ਠੀਕ ਹੈ, ਇਹ ਕੰਮਾਂ ਕਾਰਾਂ ਤਾਂ ਕਰਵੇ ਤਾਂ ਠੀਕ ਹੈ, ਇਸ ਤੋਂ ਵਧੇ ਨਾ ਅੱਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਪਾਵਨ ਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣੇ। ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਦੇ ਇਹ ਬੋਲ ਅਸੀਂ ਜੀਵਨ ਵਿੱਚ ਕਮਾਈਏ ਵੀ ਇੱਕੋ ਰੱਬ ਹੈ, ਇੱਕੋ ਪਰਮੇਸ਼ਰ ਹੈ, ਉਸ ਤੋਂ ਬਿਨਾਂ ਹੋਰ ਸੰਸਾਰ ਉੱਤੇ ਕੋਈ ਨਹੀਂ ਹੈਗਾ। ਵਾਹਿਦ ਇੱਕੋ ਇੱਕ ਤਾਕਤ ਇੱਥੇ ਕੰਮ ਕਰਦੀ ਹੈ। ਤੋ ਆਓ ਸਾਧ ਸੰਗਤ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

Wow.

लगाई। एक उत्तम पंथ सुनियो गुर संगत, तह मिलंत जम त्रास मिटाई। एक

ਪਰ ਮੁਸਲਮਾਨ ਯੋਗ ਸਤਿਕਾਰ ਯੋਗ ਗੁਰੂ ਪਿਆਰੀ ਸਤਸੰਗ ਜੀ, ਸੋ ਦੱਸ ਰਹੀਆਂ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਤੂੰ ਬੇਅੰਤ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ, ਸੋ ਫੁੱਲਾਂ ਬਖਸ਼ ਦੇਣੀਆਂ। ਆਉਣ ਵਾਲੇ ਸਮੇਂ 'ਚ ਅਰਦਾਸ ਕਰਿਓ, ਆਪ ਜੀ ਦੀ ਸੇਵਾ ਕਰਦੇ ਰਹੀਏ, ਆਪ ਜੀ ਦੇ ਦਰਸ਼ਨ ਕਰਦੇ ਰਹੀਏ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਜੀ ਨੂੰ ਗੁਰਮਤ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਅਗਲੇ ਸਮੇਂ ਲਈ ਗੁਰੂਮਤ ਦੀ ਵਿਚਾਰ ਸਰਵਣ ਕਰੀਏ ਜੀ। ਬੁਲਾਓ ਫਤਿਹ, ਬਖਸ਼ੋ ਅਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨ ਮਧਸੂਦਨ ਤ੍ਰਿਪਵਣ ਦੇਓ ਕਹੋ ਕਬੀਰ ਜੋ ਜਾਣੈ ਪਿਓ ਮਨ ਮਧਸੂਦਨ ਤ੍ਰਿਪਵਣ ਦੇਵੋ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਗੁਰਦੇਵ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰੂ ਸ਼ਬਦ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 329 ਤੋਂ ਚੱਲ ਰਹੀ ਹੈ। ਕਬੀਰ ਸਾਹਿਬ ਦੇ ਸ਼ਬਦ ਨੇ ਰਾਗ ਗੌੜੀ ਹੈ। ਇਸ ਪਾਵਨ ਸ਼ਬਦ ਵਿੱਚ ਕਬੀਰ ਸਾਹਿਬ ਨੇ ਬੜੀ ਕੀਮਤੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ਬਦ ਦਾ ਜਿਹੜਾ ਮੋਟਾ ਜਿਹਾ ਭਾਵ ਹੈ, ਜਿਹੜਾ ਮਤਲਬ ਹੈ, ਉਹ ਇਹ ਹੈ ਵੀ ਜੋ ਜੋ ਚੰਗਾ ਕੰਮ ਮੰਦਾ ਕੰਮ ਮਨੁੱਖ ਕਰਦਾ ਰਹਿੰਦਾ ਹੈ, ਉਹਨਾਂ ਸਭਨਾਂ ਦੇ ਸੰਸਕਾਰ ਬੰਦੇ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਨੇ। ਜਿਵੇਂ ਇੱਦਾਂ ਕਹਿ ਲਓ ਵੀ ਕਿਸੇ ਥਾਂ ਉੱਤੇ ਹਰ ਰੋਜ਼ ਥੋੜਾ ਥੋੜਾ ਘੱਟਾ ਗਰਦਿਸ਼ ਜੰਮਦੀ ਰਹੇ ਤੇ ਫਿਰ ਉਹਦੀ ਇੱਕ ਮੋਟੀ ਪਰਤ ਬਣ ਜਾਂਦੀ ਹੈ। ਜਦੋਂ ਥੋੜਾ ਥੋੜਾ ਘੱਟਾ ਹੁੰਦਾ ਹੈ, ਜੇ ਉਹਨੂੰ ਨਾਲ ਦੇ ਨਾਲ ਬੰਦਾ ਸਾਫ਼ ਕਰਦਾ ਰਹੇ ਫਿਰ ਉਹ ਥਾਂ ਕਲੀਨ ਰਹਿੰਦੀ ਹੈ। ਪਰ ਜੇ ਬੰਦਾ ਲਾਪਰਵਾਹ ਹੋ ਜਾਵੇ ਤੇ ਹਰ ਰੋਜ਼ ਥੋੜੀ ਥੋੜੀ ਪਰਤ ਜੰਮਦੀ ਰਹਿੰਦੀ ਹੈ ਜੰਮਦੀ ਰਹਿੰਦੀ ਹੈ, ਫਿਰ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਉਹ ਪਰਤ ਸਖ਼ਤ ਹੋ ਜਾਂਦੀ ਹੈ, ਫਿਰ ਉਹਨੂੰ ਧੋਣਾ ਔਖਾ ਹੋ ਜਾਂਦਾ। ਅਸੀਂ ਜੋ ਵੀ ਕਰਦੇ ਹਾਂ ਸਾਰੇ ਦਿਨ ਦੇ ਵਿੱਚ, ਇਹਦੇ ਇਹ ਚਾਹੇ ਚੰਗਾ ਹੈ ਚਾਹੇ ਮੰਦਾ ਹੈ, ਇਹਦੀ ਇੱਕ ਪਰਤ, ਇੱਕ ਲੇਅਰ ਜਿਹੜੀ ਹੈ ਸਾਡੇ ਉੱਤੇ ਜੰਮਦੀ ਰਹਿੰਦੀ ਹੈ। ਉਹਨੂੰ ਆਪਾਂ ਸੰਸਕਾਰ ਕਹਿੰਦੇ ਹਾਂ। ਫਿਰ ਹੌਲੀ ਹੌਲੀ ਉਹ ਚੀਜ਼ਾਂ ਆਦਤਾਂ ਬਣ ਜਾਂਦੀਆਂ ਨੇ, ਫਿਰ ਬੰਦੇ ਦਾ ਸੁਭਾਅ ਬਣ ਜਾਂਦਾ ਹੈ ਉਦਾਂ ਦੇ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਇਹ ਕੀਤੀ ਹੈ ਵੀ ਇਹਨੂੰ ਆਪਾਂ ਸੰਸਕਾਰ ਕਹਿੰਦੇ, ਇੱਦਾਂ ਇਹ ਚੀਜ਼ਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਬੰਦੇ ਦੇ ਅੰਦਰ। ਅਸੀਂ ਗੁਰਦੁਆਰੇ ਆਉਂਦੇ ਹਾਂ, ਬਾਹਰ ਆਪਣੇ ਸਾਥੀਆਂ ਮਿੱਤਰਾਂ ਵਿੱਚ ਵਿਚਰਦੇ ਹਾਂ, ਰਿਸ਼ਤੇਦਾਰਾਂ ਭੈਣ ਭਰਾਵਾਂ ਕੋਲ ਜਾਂਦੇ ਹਾਂ, ਉਹਨਾਂ ਨਾਲ ਆਪਾਂ ਕੋਈ ਚਰਚਾ ਕਰਦੇ ਹਾਂ ਡਿਸਕਸ ਕਰਦੇ ਹਾਂ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ, ਉਹ ਕਿਹੜੇ ਤਰੀਕੇ ਨਾਲ ਸੋਚਦੇ ਨੇ, ਕਿੱਦਾਂ ਦਾ ਉਹਨਾਂ ਦਾ ਵਿਹਾਰ ਹੈ, ਆਪਾਂ ਵੀ ਉਹਨਾਂ ਨਾਲ ਗੱਲਬਾਤ ਕਰਦੇ, ਫਿਰ ਉਹ ਸਾਡੇ ਮਨ ਉੱਤੇ ਵੀ ਚੀਜ਼ਾਂ ਜੰਮਣੀਆਂ ਸ਼ੁਰੂ ਹੋ ਜਾਂਦੀਆਂ।
ਹੋਰ ਕੋਈ ਐਸੀ ਖੇਡ ਨਹੀਂ ਹੈ ਵੀ ਇਹ ਜਿਹੜੀ ਚੀਜ਼ ਹੈ ਇਹ ਬੰਦਾ ਕੋਈ ਜੰਮਣ ਤੋਂ ਪਹਿਲਾਂ ਨਾਲ ਲੈ ਕੇ ਆਇਆ ਹੈ, ਇੱਦਾਂ ਨਹੀਂ ਹੁੰਦਾ। ਬਹੁਤ ਕੁਝ ਹੈ ਜਿਹੜਾ ਅਸੀਂ ਇਸੇ ਧਰਤੀ ਤੋਂ, ਮੈਂ ਭਾਸ਼ਾ ਬੋਲਣੀ ਸਿੱਖੀ ਇੱਥੋਂ ਸਿੱਖੀ ਹੈ, ਪਿੱਛੋਂ ਸਿੱਖ ਕੇ ਨਹੀਂ ਆਇਆ। ਦੁਨੀਆਂ ਦੇ ਲੋ ਅਤੇ ਕਾਨੂੰਨ ਬੰਦਾ ਫੋਲੋ ਕਰਦਾ ਹੈ, ਪਿੱਛੋਂ ਸਿੱਖ ਕੇ ਨਹੀਂ ਆਉਂਦਾ, ਇੱਥੋਂ ਹੀ ਸਾਰਾ ਕੁਝ ਗ੍ਰਹਿਣ ਕਰਦਾ ਕਿਉਂਕਿ ਹੈ ਹੀ ਇੱਥੋਂ ਦੀ ਖੇਡ ਹੈ। ਤੋ ਸ਼ਬਦ ਦਾ ਜਿਹੜਾ ਭਾਵ ਹੈ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹਦੇ ਬਾਰੇ ਲਿਖਿਆ ਹੈ ਵੀ ਜੋ ਜੋ ਬੰਦਾ ਚੰਗਾ ਮੰਦਾ ਕੰਮ ਕਰਦਾ ਰਹਿੰਦਾ ਹੈ ਉਹਨਾਂ ਸਭਨਾਂ ਦੇ ਸੰਸਕਾਰ ਮਨੁੱਖ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਨੇ, ਤੇ ਜਦੋਂ ਉਹ ਸੰਸਕਾਰ ਇਕੱਠੇ ਹੋ ਜਾਂਦੇ ਨੇ, ਇਸ ਇਕੱਠ ਨੂੰ ਜੇ ਇੱਕ ਨਾਮ ਦੇਣਾ ਹੋਵੇ ਤੇ ਬੰਦਾ ਕਵੇਗਾ ਬੰਦੇ ਦਾ ਮਨ ਹੈ, ਉਹਨੂੰ ਹੀ ਮਨ ਕਹਿੰਦੇ ਨੇ। ਫਿਰ ਜਦੋਂ ਕੋਈ ਖਾਸ ਚੰਗੀ ਜਾਂ ਮੰਦੀ ਕੋਈ ਵਾਦੀ ਬਣ ਜਾਂਦੀ, ਆਦਤ ਬਣ ਜਾਂਦੀ ਆ, ਉਹ ਮਨ ਦੇ ਬਾਕੀ ਸੰਸਕਾਰਾਂ ਨੂੰ ਦਬਾ ਲੈਂਦੀ ਆ। ਹੁਣ ਮਨ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੁੰਦਾ, ਪਰ ਕਈ ਵਾਰ ਇੱਕ ਆਦਤ ਤੁਸੀਂ ਵੇਖੋ ਸਾਡੇ ਉੱਤੇ ਇੰਨੀ ਭਾਰੂ ਹੋ ਜਾਂਦੀ ਹੈ, ਇੱਕ ਗੱਲ ਕੋਈ ਇੰਨੀ ਭਾਰੂ ਹੋ ਜਾਂਦੀ, ਬਾਕੀ ਸਾਰੀਆਂ ਚੀਜ਼ਾਂ ਫਿਰ ਥੱਲੇ ਦੱਬੀਆਂ ਜਾਂਦੀਆਂ। ਮਨ ਦੀ ਖੇਡ ਵੀ ਐਸੀ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਹੋਣੀ ਲਿਖਦੇ ਨੇ ਵੀ ਮਨੁੱਖ ਦੀ ਫਿਰ ਸਾਰੀ ਦੌੜ ਭੱਜ ਮਨ ਦੇ ਸੰਸਕਾਰਾਂ ਦੇ ਅਕੋਰਡਿੰਗ ਹੀ ਚੱਲਦੀ ਰਹਿੰਦੀ ਹੈ। ਤੋ ਮਹਾਰਾਜ ਨੇ ਜਿਹੜਾ ਅੱਜ ਸ਼ਬਦ ਸਾਡੇ ਨਾਲ ਸਾਂਝਾ ਕੀਤਾ ਹੈ ਨਾ ਕਬੀਰ ਸਾਹਿਬ ਨੇ, ਉਹਨਾਂ ਨੇ ਆਖਿਆ ਵੀ ਉਹ ਮੁਨੀ ਕਿਹੜਾ ਹੈ ਜਿਹੜਾ ਮਨ ਨੂੰ ਮਾਰ ਲਵੇ। ਆਮ ਪੁਰਾਣੇ ਸਮਿਆਂ ਵਿੱਚ ਹੁੰਦੇ ਸੀ ਰਿਸ਼ੀ ਮੁਨੀ, ਤੇ ਬੋਲ ਉਹਨਾਂ ਨੇ ਵਰਤਿਆ ਸੋ ਕਵਨ ਸੋ ਮੁਨ, ਉਹ ਮੁਨੀ ਕਿਹੜਾ ਹੈ ਜੋ ਮਨ ਮਾਰੇ, ਜਿਹੜਾ ਕਿਹਨੂੰ ਮਾਰ ਲਵੇ, ਮਨ ਨੂੰ ਮਾਰ ਲਵੇ। ਖੇਡ ਹੀ ਮਨ ਨੂੰ ਮਾਰਨ ਦੀ ਹੈ, ਸਰੀਰ ਦੀ ਤੇ ਹੈ ਕੋਈ ਨਹੀਂ, ਮਨ ਹੀ ਹੈ ਜਿਹੜਾ ਬੰਦੇ ਨੂੰ ਭਜਾਉਂਦਾ ਹੈ। ਮਨ ਉੱਤੇ ਹੀ ਤੇ ਮੈਲ ਜੰਮੀ ਹੋਈ ਹੈ, ਬੜੇ ਲੰਮੇ ਸਮੇਂ ਤੋਂ ਜੰਮੀ ਹੈ ਬਾਬਾ। ਤੇ ਫਿਰ ਬਾਣੀ ਵਿੱਚ ਇੱਦਾਂ ਵੀ ਲਿਖਦਾ ਹੈ ਵੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਜਨਮ ਜਨਮਾਂਤਰ ਦਾ ਅਰਥ ਹੁੰਦਾ ਹੈ ਬਹੁਤ ਸਮੇਂ ਦਾ ਇਹ ਮੈਲ ਇਕੱਠੀ ਹੁੰਦੀ ਰਹਿੰਦੀ ਹੈ, ਇਕੱਠੀ ਹੁੰਦੀ ਰਹਿੰਦੀ। ਸਾਡੇ ਘਰ ਵਿੱਚ ਕੋਈ ਵਸਤੂ ਐਸੀ ਪਈ ਹੋਵੇ ਤੇ ਉਹਨੂੰ ਜੇ ਸਾਫ਼ ਨਾ ਕੀਤਾ ਜਾਵੇ ਤੇ ਇੱਕ ਦਿਨ ਕੋਈ ਆਣ ਕੇ ਉਹਨੂੰ ਪੂਰਾ ਕੈਮੀਕਲ ਪਾਵੇ, ਉਹਨੂੰ ਮਲੇ, ਉਹ ਫਿਰ ਬਣਾ ਲੱਥੇ। ਤੇ ਫਿਰ ਕੋਈ ਸਿਆਣਾ ਕਵੇ ਤੇ ਇੱਦਾਂ ਹੈ ਵੀ ਜਿਵੇਂ ਜਨਮਾਂ ਜਨਮਾਂ ਦੀ ਲੱਗੀ ਹੋਵੇ, ਹੁਣ ਇੱਦਾਂ ਨਹੀਂ ਲੈਣੀ, ਹੌਲੀ ਹੌਲੀ ਇਹ ਸਾਫ਼ ਹੋਵੇ ਕਿ ਵੀ ਰੋਜ਼ ਇਹਨੂੰ ਕਲੀਨ ਕਰੋ, ਰੋਜ਼ ਇਹਨੂੰ ਧੋਵੋ, ਫਿਰ ਜਾ ਕੇ ਕਿਤੇ ਚਮਕਦਾਰ ਚੀਜ਼ ਜਿਹੜੀ ਹੈ ਉਹ ਥੱਲਿਓਂ ਨਿਕਲੇਗੀ। ਘਰਾਂ ਦੀਆਂ ਫਰਸ਼ਾਂ ਕਈ ਵਾਰ ਕਿਚਨ ਜਿਹੜਾ ਹੈ, ਹੁਣ ਬੰਦਾ ਜੇ ਉਹਦੇ ਉੱਤੇ ਸਫਾਈ ਨਹੀਂ ਕਰੂਗਾ ਰੋਜ਼, ਹੌਲੀ ਹੌਲੀ ਲੇਅਰ ਪਰਤ ਦਰ ਪਰਤ ਜਿਹੜੀ ਆ ਉਹਦੇ ਉੱਤੇ ਜੰਮਦੀ ਰਹਿੰਦੀ ਹੈ। ਹੁਣ ਮਨ ਨੂੰ ਜਿਹੜਾ ਕਲੀਨ ਕਰਨ ਦਾ ਤਰੀਕਾ ਕੀ ਹੈ? ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕੋਈ ਮੋਨੀ ਬਣ ਕੇ ਬੈਠ ਗਿਆ, ਮੁਨੀ ਬਣ ਕੇ ਬੈਠ ਗਿਆ ਵੀ ਇੱਦਾਂ ਮਨ ਕਲੀਨ ਹੋ ਸਕਦਾ ਹੈ। ਅੱਡੋ ਅੱਡ ਲੋਕ ਯਤਨ ਕਰਦੇ ਨੇ, ਪਰ ਯਤਨ ਸਾਰਥਕ ਕਿਹੜਾ ਹੈ, ਤਰੀਕਾ ਹੈ ਕਿਹੜਾ? ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ। ਭਾਂਡਾ ਮਾਂਜਣਾ ਹੋਵੇ ਨਾ ਤੇ ਭਾਂਡਾ ਪਲਾਸਟਿਕ ਦਾ ਹੋਵੇ ਉਹਨੂੰ ਹੋਰ ਤਰੀਕੇ ਨਾਲ ਮਾਂਜਿਆ ਜਾਂਦਾ ਹੈ, ਲੋਹੇ ਦਾ ਹੋਵੇ ਉਹਨੂੰ ਹੋਰ ਤਰੀਕੇ ਨਾਲ ਮਾਂਜਿਆ ਜਾਂਦਾ ਹੈ, ਤੇ ਕਈ ਵਾਰ ਕੈਮੀਕਲ ਵੀ ਵੱਖਰੇ ਵੱਖਰੇ ਯੂਜ਼ ਹੁੰਦੇ ਨੇ। ਕੋਈ ਭਾਂਡਾ ਹੈ ਜਿਹੜਾ ਇੱਕ ਵਾਰ ਧੋ ਤੇ ਕਲੀਨ ਹੋ ਜਾਂਦਾ, ਕਈ ਨੂੰ ਵਾਰ ਵਾਰ ਧੋਣਾ ਪੈਂਦਾ। ਹਰ ਚੀਜ਼ ਦਾ ਇੱਕ ਤਰੀਕਾ ਤੇ ਹੈ ਨਾ, ਇੱਕ ਪੈਟਰਨ ਹੈ ਉਹਨੂੰ ਕੰਮ ਕਰਨ ਦਾ, ਉੱਥੋਂ ਹੀ ਬੰਦਾ ਟ੍ਰੇਨਿੰਗ ਵੀ ਲੈਂਦਾ ਹੈ। ਹੁਣ ਇੱਦਾਂ ਮਨ ਨੂੰ ਸਾਫ਼ ਕਰਨ ਦਾ ਤਰੀਕਾ ਕੀ ਹੈ? ਤੁਸੀਂ ਬਾਣੀ ਜਪਜੀ ਸਾਹਿਬ ਵੀ ਪੜ੍ਹ ਲਓ, ਬਾਬੇ ਨੇ ਕਿਹਾ ਸੋਚਿਆ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ, ਆਹ ਤਰੀਕਾ ਵੀ ਫੇਲ ਹੋ ਗਿਆ। ਚੁੱਪ ਹੈ ਚੁੱਪ ਨਾ ਹੋ ਬਈ ਭੁੱਖੇ ਦੀ ਗੱਲ ਕੀਤੀ, ਤੀਰਥ ਤੇ ਨਹਾਉਣ ਦੀ ਗੱਲ ਕੀਤੀ, ਸਾਰਾ ਕੁਝ ਬਾਬੇ ਨੇ ਕਹਿ ਦਿੱਤਾ ਵੀ ਕੋਈ ਤਰੀਕਾ ਹੈ ਹੀ ਨਹੀਂ ਜਿਹੜਾ ਮਨ ਨੂੰ ਸਾਫ਼ ਕਰ ਸਕੇ। ਫਿਰ ਸਤਿਗੁਰ ਦੇ ਵਾਕ ਸੂਈ ਰਾਗ ਵਿੱਚ ਪੜ੍ਹ ਲਓ, ਉੱਥੇ ਵੀ ਮਹਾਰਾਜ ਨੇ ਆਖਿਆ ਵੀ ਜਿਹੜਾ ਮਨ ਦਾ ਭਾਂਡਾ ਹੈ ਇਹਨੂੰ ਆਪਣੀ
ਚਤੁਰਾਈ ਜਾਂ ਆਪਣੀ ਚਲਾਕੀ ਨਾਲ ਧੋਤਾ ਨਹੀਂ ਜਾ ਸਕਦਾ। ਮਹਾਰਾਜ ਕਿਹੜਾ ਅੱਛਾ ਹੁੰਦਾ ਹੈ? ਅਨਾ ਆਖਿਆ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ। ਹੁਣ ਆਪਾਂ ਆਖਾਂਗੇ ਮਹਾਰਾਜ ਭਾਂਡਾ ਅੱਤ ਦਾ ਮਲੀਨ ਹੋਵੇ ਤੇ ਧੋਤਿਆਂ ਹੀ ਸਾਫ਼ ਹੋਣਾ ਹੈ ਨਾ, ਜੇ ਉਹਨੂੰ ਧੋਵਾਂਗੇ ਤੇ ਫੇਰ ਹੀ ਸਾਫ਼ ਹੋਵੇਗਾ। ਜੇ ਧੋਵਾਂਗੇ ਨਹੀਂ ਫਿਰ ਸਾਫ਼ ਕਿਵੇਂ ਹੋਵੇਗਾ? ਬਾਬੇ ਨੇ ਆਖਿਆ ਨਹੀਂ, ਭਾਂਡਾ ਅੱਤ ਮਲੀਨ ਧੋਤਾ ਅੱਛਾ ਨਾ ਹੋਏ ਸੀ। ਇਹਨੂੰ ਧੋਤਿਆਂ ਇਹ ਸਾਫ਼ ਨਹੀਂ ਹੋਣਾ, ਕਿਉਂਕਿ ਇਹ ਕੋਈ ਬਾਹਰ ਦਾ ਭਾਂਡਾ ਥੋੜਾ ਹੈ ਜਿਹਨੂੰ ਤੂੰ ਰਗੜ ਕੇ ਧੋ ਲਵੇਂ। ਮਹਾਰਾਜ ਫਿਰ ਕਿਵੇਂ ਅੱਛਾ ਹੋਵੇਗਾ? ਆਖਿਆ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਜਿਹਨੂੰ ਧੋਣਾ ਵੀ ਹੈ ਤੇ ਗੁਰੂ ਦੇ ਅਨੁਸਾਰ ਹੀ ਹੋਣਾ ਪੈਣਾ, ਗੁਰੂ ਦੇ ਮੁਤਾਬਕ ਚੱਲਣਾ ਪੈਣਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਤੈਨੂੰ ਭਾਂਡਾ ਧੋਣ ਦੀ ਸੋਝੀ ਇੱਥੋਂ ਮਿਲੇਗੀ। ਏਤ ਦੁਆਰੇ ਧੋਏ, ਜੇ ਇਸ ਦੁਆਰ ਉੱਤੇ ਧੋਏਗਾ, ਇਹਦੇ

ਅਸੀਂ ਤੇ ਬੜੇ ਤਰੀਕਿਆਂ ਨਾਲ ਬੰਦਾ ਕਹਿੰਦਾ ਮੈਂ ਸਾਫ ਹੋ ਗਿਆ, ਕੋਈ ਪੂਰਾ ਦਾਨ ਪੁੰਨ ਕਰ ਦੇਵੇ ਤੇ ਉਹ ਕਹਿੰਦਾ ਮੈਂ ਕੀ ਹੋ ਗਿਆ, ਸਾਫ ਹੋ ਗਿਆ। ਨਹੀਂ, ਇੱਥੇ ਦਾਨ ਪੁੰਨ ਕਰਨ ਵਾਲੇ ਵੀ ਮੈਲੇ ਰਹਿੰਦੇ ਨੇ। ਕੋਈ ਕਵੇ ਮੈਂ ਤੀਰਥ ਉੱਤੇ ਨਹਾ ਲਿਆ ਹੁਣ ਮੈਂ ਸਾਫ ਹੋ ਗਿਆ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਤੀਰਥ ਉੱਤੇ ਨਹਾਉਣ ਵਾਲੇ ਵੀ ਮੈਲੇ ਰਹਿੰਦੇ ਨੇ। ਆਪਣੇ ਆਪ 'ਚ ਬੰਦਾ ਸਾਰਾ ਹੀ ਕਹਿ ਸਕਦਾ, ਸਾਰੇ ਬੰਦੇ ਕਹਿ ਸਕਦੇ ਨੇ ਅਸੀਂ ਸਾਫ ਹੋ ਗਏ। ਆਖਿਆ ਮੈਲੇ ਤੇ ਅੱਛੇ ਦਾ ਵਿਚਾਰ ਵੀ ਤੈਨੂੰ ਉਹ ਆਪ ਦੱਸੇਗਾ ਰੱਬ ਵੀ ਹੁਣ ਤੂੰ ਮੈਲਾ ਹੋ ਗਿਆ, ਕਿਉਂਕਿ ਤੇਰੀ ਸਮਝ ਨਹੀਂ ਨਾ ਹੈਗੀ ਉਨੀ, ਤੇਰੀ ਸਮਝ ਨਹੀਂ ਉਨੀ ਹੈਗੀ। ਜਿਵੇਂ ਇੱਕ ਬੱਚਾ ਕੋਈ ਭਾਂਡਾ ਸਾਫ ਕਰ ਰਿਹਾ ਹੋਵੇ ਤੇ ਮਾਂ ਦਾ ਰੋਜ਼ ਦਾ ਕੰਮ ਹੈ, ਉਹਨੂੰ ਪਤਾ ਹੈ ਵੀ ਕਿੱਥੇ ਕੁ ਜਾ ਕੇ ਹੁਣ ਇਹ ਭਾਂਡਾ ਸਾਫ ਹੋ ਗਿਆ, ਇਹਦੀ ਚਿਕਨਾਹਟ ਜਿਹੜੀ ਅੰਦਰੋਂ ਖਤਮ ਹੋ ਗਈ, ਹੁਣ ਦੁੱਧ ਨਹੀਂ ਖਰਾਬ ਹੋਵੇਗਾ। ਬੱਚਾ ਮਾੜਾ ਜਿਹਾ ਪਾਣੀ ਮਾਰ ਕੇ ਆਖੇ ਵੀ ਮੰਮੀ ਲੈ ਮੈਂ ਤੇ ਸਾਰੀ ਅੰਦਰੋਂ ਗੰਦਗੀ ਕੱਢ ਦਿੱਤੀ ਹੈ, ਮਾਂ ਕਵੇਗੀ ਨਹੀਂ ਪੁੱਤ ਅਜੇ ਨਹੀਂ ਨਿਕਲੀ, ਅਜੇ ਨਹੀਂ ਨਿਕਲੀ, ਅਜੇ ਹੈਗੀ ਹੈ, ਅਜੇ ਇਹਦੇ ਅੰਦਰ ਮਲੀਨਤਾ ਹੈਗੀ ਹੈ, ਮੈਂ ਤੈਨੂੰ ਦੱਸਾਂਗੀ, ਆਹ ਤੈਨੂੰ ਤਰੀਕਾ ਵੀ ਦੱਸਦੀ ਹਾਂ ਤੇ ਆਹ ਜਦੋਂ ਇਹ ਸਾਫ਼ ਹੋ ਗਿਆ ਤੈਨੂੰ ਮੈਂ ਦੱਸਾਂਗੀ ਵੀ ਹੁਣ ਇਹ ਭਾਂਡਾ ਬਿਲਕੁਲ ਸਾਫ਼ ਹੈ, ਹੁਣ ਇਹਦੇ ਵਿੱਚ ਜੇ ਦੁੱਧ ਟਿਕਾਏਗਾ ਤੇ ਟਿਕ ਜਾਊਗਾ, ਜੇ ਤੂੰ ਪਹਿਲਾਂ ਸਾਫ਼ ਸਮਝ ਕੇ ਦੁੱਧ ਪਾਉਂਦਾ ਤੇ ਦੁੱਧ ਫਟ ਜਾਣਾ ਸੀ। ਤਾਂ ਗੁਰਦੇਵ ਨੇ ਆਖਿਆ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮੈਲੇ ਤੇ ਹੱਛੇ ਦਾ ਵਿਚਾਰ ਵੀ ਤੈਨੂੰ ਉਹ ਆਪ ਦੇਵੇਗਾ, ਤੂੰ ਨਹੀਂ ਡਿਸਾਈਡ ਕਰ ਸਕਦਾ। ਜਿਵੇਂ ਆਮ ਅਮੂਮਨ ਬੰਦਾ ਇਹ ਗੱਲ ਕਹਿੰਦਾ ਹੈ, ਕਹਿੰਦਾ ਜੀ ਵੇਖੋ ਅਸੀਂ ਇੰਨਾ ਦਾਨ ਪੁੰਨ ਕਰਦੇ ਹਾਂ, ਇੰਨੇ ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਇੰਨੇ ਅਸੀਂ ਪਾਠ ਪੜ੍ਹਦੇ ਹਾਂ। ਬਾਬੇ ਨੇ ਕਿਹਾ ਨਹੀਂ, ਤੂੰ ਇਹ ਨਾ ਸਮਝਿਆ ਕਰ ਵੀ ਹੁਣ ਤੂੰ ਕਲੀਨ ਹੋ ਗਿਆ। ਤੀਰਥ ਵਰਤ ਯਾਰ ਦਾਨ ਕਰ, ਤੇਰੇ 'ਚ ਇੱਕ ਹੋਰ ਐਬ ਵੀ ਹੈ ਨਾ, ਮਨ ਮੈਂ ਤਰੈ ਗੁਮਾਨ। ਅੱਛਾ ਮਹਾਰਾਜ ਕਹਿੰਦੇ ਤੇਰੀ ਸਿਚੁਏਸ਼ਨ ਪਤਾ ਕਿੱਦਾਂ ਦੀ ਹੁੰਦੀ ਹੈ ਵੀ ਤੂੰ ਸਾਫ਼ ਤੇ ਹੁੰਦਾ ਪਰ ਹੁੰਦਾ ਹਾਥੀ ਵਾਂਗੂ ਹੈ, ਜਿਵੇਂ ਹਾਥੀ ਨੂੰ ਨਵਾ ਧਵਾ ਦਿੱਤਾ ਤੇ ਉਹਨੇ ਫਿਰ ਆਪਣੇ ਸਿਰ ਵਿੱਚ ਕੀ ਪਾ ਲਈ, ਖੇਹ ਪਾ ਲਈ, ਚੱਕੜ ਫਿਰ ਪਾ ਲਿਆ। ਆਖਿਆ ਕੰਮ ਤੇ ਤੂੰ ਕਰਦਾ ਚੰਗੇ ਪਰ ਹੰਕਾਰ ਦਾ ਚੱਕੜ ਫਿਰ ਆਪਣੇ ਉੱਤੇ ਪਾ ਲੈਣਾ, ਜਿਵੇਂ ਹਾਥੀ ਨੂੰ ਨਵਾਇਆ ਤੇ ਸੁੰਡ 'ਚ ਭਰ ਕੇ ਉਹਨੇ ਚੱਕੜ ਫਿਰ ਆਪਦੇ ਆਪ ਉੱਤੇ ਸੁੱਟ ਲਿਆ। ਗੁਰਦੇਵ ਕਹਿੰਦੇ ਤੀਰਥ ਵਰਤੇ ਯਾਰ ਦਾਨ ਕਰ, ਹੁਣ ਇਹ ਤਿੰਨੇ ਕੰਮ ਵੈਸੇ ਸਿੱਖ ਨੇ ਨਹੀਂ ਕਰਨੇ, ਪਰ ਮਹਾਰਾਜ ਨੇ ਇੱਕ ਪ੍ਰਚਲਿਤ ਗੱਲ ਦੱਸੀ ਵੀ ਲੋਕ ਧਰਮ ਦੇ ਕੰਮ ਕਰਦੇ ਨੇ ਮਿੱਥੇ ਹੋਏ, ਨਾ ਸਿੱਖ ਤੀਰਥਾਂ ਤੇ ਨਾ ਵੀ ਨਾ ਵਰਤ ਰੱਖੇ ਨਾ ਉਦਾਨ ਕਰੇ। ਅਸੀਂ ਜਿਹੜੇ ਧਰਮ ਕਰਮ ਕਰਦੇ ਉਹਦੀ ਗੱਲ ਉਹਨੂੰ ਏਦਾਂ ਟੁਕਾ ਕੇ ਵੇਖ ਲਓ। ਤੀਰਥ ਵਰਤੇ ਯਾਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਲ ਜਾਤ ਤੇ। ਨੇ ਫਲ ਦਾ ਅਰਥ ਕੀ ਹੁੰਦਾ? ਜਿਹਦਾ ਫਲ ਕੋਈ ਨਾ ਹੋਵੇ। ਹੁਣ ਘਰ ਵਿੱਚ ਬੰਦੇ ਨੇ ਅੰਬ ਦਾ ਬੂਟਾ ਲਾਇਆ ਹੋਵੇ, ਉਹਦੀ ਖਾਦ ਖੁਰਾਕ ਦਾ ਖਾਸ ਖਿਆਲ ਰੱਖੇ ਤੇ ਜੇ ਉਹਨੂੰ ਅੰਬ ਹੀ ਨਹੀਂ ਲੱਗਦੇ ਤੇ ਬੰਦਾ ਆਖੇਗਾ ਐਵੇਂ ਫਿਰ ਅੰਬ ਦਾ ਬੰਦਾ, ਤੁਸੀਂ ਕਹੀ ਜਾਓ ਵੀ ਅੰਬ ਦਾ ਬੂਟਾ, ਜੇ ਉਹਨੂੰ ਅੰਬ ਹੀ ਨਹੀਂ ਲੱਗ ਰਿਹਾ ਤੇ ਫਿਰ ਬੂਟਾ ਖਾਦਾ ਹੈ ਉਹ। ਤੁਸੀਂ ਸੋਹਣੀ ਵੜ ਲਿਆਣ ਕੇ ਘਰ ਚ ਲਾਈ, ਜੇ ਕੱਦੂ ਹੀ ਨਹੀਂ ਲੱਗ ਰਿਹਾ, ਜੇ ਅੰਗੂਰ ਲੱਗ ਹੀ ਨਹੀਂ ਰਹਿ ਤੇ ਬੰਦਾ ਕੀ ਕਰੇਗਾ? ਉਹਨੂੰ ਪੁੱਟ ਕੇ ਸੁੱਟੇਗਾ ਨਾ, ਆਖੇਗਾ ਐਵੇਂ ਜਗ੍ਹਾ ਘੇਰੀ ਆ ਇਹਨੇ। ਤੇ ਤੁਸੀਂ ਕੋਈ ਸਬਜ਼ੀ ਲਿਆਣ ਕੇ ਬੀਜੀ, ਜੇ ਉਹ ਫਲ ਵੀ ਦੇ ਰਹੀ ਹੈ ਤੇ ਫਿਰ ਬੰਦਾ ਉਹਨੂੰ ਸਾਂਭੇਗਾ, ਜੇ ਫਲ ਹੀ ਨਹੀਂ ਦੇ ਰਹੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਲ ਜਾਤ ਤੇ। ਨੇ ਫਲ ਦਾ ਅਰਥ ਹੁੰਦਾ ਹੈ ਜਿਹਦਾ ਫਲ ਕੋਈ ਨਾ ਹੋਵੇ, ਜਿਹਦਾ ਲਾਭ ਕੋਈ ਨਾ ਹੋਵੇ। ਮਹਾਰਾਜ ਕਿਵੇਂ ਨੇ ਫਲ ਹੁੰਦੇ ਨੇ? ਆਖਿਆ ਜਿਉਂ ਕੁੰਚਰ ਇਸ਼ਨਾਨ, ਜਿਵੇਂ ਕੁੰਚਰ ਦਾ ਇਸ਼ਨਾਨ, ਕੁੰਚਰ ਦਾ ਅਰਥ ਹੁੰਦਾ ਹਾਥੀ, ਜਿਵੇਂ ਹਾਥੀ ਦਾ ਇਸ਼ਨਾਨ ਵਿਅਰਥ ਚ ਲਿਆ ਜਾਂਦਾ ਹੈ, ਹੇ ਬੰਦਿਆ ਤੇਰੇ ਵੀ ਕੀਤੇ ਹੋਏ ਧਰਮ ਕਰਮ ਵਿਅਰਥ ਚਲੇ ਜਾਂਦੇ ਨੇ ਜਦੋਂ ਤੂੰ ਆਪਣੀ ਜ਼ਿੰਦਗੀ ਵਿੱਚ ਕੀ ਲੈ ਕੇ ਆਉਣਾ, ਹਉਮੈ ਲੈ ਕੇ ਆਉਣਾ, ਮਾਣ ਲੈ ਕੇ ਆਉਣਾ, ਹੰਕਾਰ ਲੈ ਕੇ ਆਉਣਾ, ਇਸੇ ਚੀਜ਼ ਨੂੰ ਤੇ ਮਿਟਣਾ ਸੀ। ਬਾਬੇ ਨੇ ਆਖਿਆ ਨਾ ਮਾਨ ਮੋਹ ਦੋਨੋ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੈ। ਮਾਨ ਨੂੰ ਛੱਡਣਾ ਹੈ, ਮੋਹ ਨੂੰ ਛੱਡਣਾ ਹੈ। ਕਹੋ ਨਾਨਕ ਇਹ ਬਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੈ।

ਜਿਹਨੂੰ ਇਹ ਬੇਧਾ ਆ ਗਈ ਜੀਵਨ ਦੀ, ਉਹ ਜੀਵਨ ਮੁਕਤ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੁਨੀ ਕਿਹਨੂੰ ਕਹਿੰਦੇ ਨੇ, ਮੋਨੀ ਕਿਹਨੂੰ ਕਹਿੰਦੇ ਨੇ? ਗੁਰੂ ਅਮਰਦਾਸ ਨੇ ਇਹਦਾ ਜਵਾਬ ਦਿੱਤਾ ਇੱਕ, ਉਹਨਾਂ ਕਿਹਾ ਸੋ ਮੁਨ, ਮੁਨੀ ਉਹ ਹੁੰਦਾ ਏ ਜੇ ਮਨ ਕੀ ਦੁਬਿਧਾ ਮਾਰੇ, ਜਿਹਨੇ ਮਨ ਦੀ ਦੁਬਿਧਾ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਦੁਬਿਧਾ ਮਾਰ ਬ੍ਰਹਮ ਵਿਚਾਰ ਹੈ, ਜਿਹੜਾ ਕੇਵਲ ਬ੍ਰਹਮ ਦੀ ਵਿਚਾਰ ਕਰਦਾ ਹੈ ਨਾ, ਜਿਹੜਾ ਅਕਾਲ ਪੁਰਖ ਦੀ ਵਿਚਾਰ ਕਰਦਾ ਹੈ, ਉਹ ਹੀ ਮੋਨੀ ਹੈ। ਜਿਹੜਾ ਡਬਲ ਮਾਈਂਡਡ ਹੈ, ਵੀ ਰੱਬ ਦੀ ਗੱਲ ਵੀ ਕਰੀ ਜਾਂਦਾ, ਹੋਰ ਪਾਸੇ ਵੀ ਭੱਜਾ ਫਿਰਦਾ। ਅੱਜ ਦਾ ਹੁਕਮਨਾਮਾ ਪੜ੍ਹ ਲਓ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ। ਦੁਬਿਧਾ ਖਤਮ ਹੋਣੀ ਚਾਹੀਦੀ, ਵੀ ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਰੱਬ ਜੀ, ਅਕਾਲ ਪੁਰਖ ਜੀ, ਮੇਰਾ ਤੂੰ ਹੀ ਹੈ, ਹੋਰ ਕੋਈ ਨਹੀਂ ਹੈਗਾ। ਤੇ ਕਿਹੜਾ ਇੱਕ ਜਿਹਨੂੰ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ, ਉਹ ਇੱਕ। ਤੇ ਮੈਂ ਇਹ ਕਰਜ਼ ਸਵੇਰੇ ਵੀ ਕੀਤੀ ਸੀ, ਕਈ ਰਾਂ ਅਸੀਂ ਕਹਿੰਦੇ ਜੀ ਇੱਕੋ ਹੀ ਹੈ ਸਾਡਾ, ਸਾਡਾ ਤੇ ਇੱਕੋ ਬਾਬਾ ਹੀ ਹੈ। ਨਹੀਂ ਨਹੀਂ, ਉਸ ਬਾਬੇ ਨੂੰ ਵੀ ਨਹੀਂ ਮੰਨਣਾ ਜਿਹੜਾ ਕੱਲ ਜੰਮਿਆ ਹੈ ਤੇ ਕੱਲ ਨੂੰ ਉਹਨੇ ਮਰ ਜਾਣਾ। ਇੱਥੇ ਇੱਕ ਕਿਹੜਾ ਹੈ? ਜਿਹੜਾ ਨਾ ਜਨਮਦਾ ਹੈ ਤੇ ਜਿਹੜਾ ਨਾ ਮਰਦਾ ਹੈ, ਉਸ ਇੱਕ ਦੀ ਗੱਲ ਹੈ। ਸੋ ਦੁਬਿਧਾ ਹੈ ਜੀਵਨ ਵਿੱਚ, ਡਿਊਲਿਟੀ ਹੈ। ਆਖਿਆ ਮੁਨੀ ਉਹ ਹੋ ਗਿਆ ਜਿਹਨੇ ਜੀਵਨ ਵਿੱਚੋਂ ਦੁਬਿਧਾ ਨੂੰ ਮਾਰ ਕੇ ਤੇ ਬ੍ਰਹਮ ਦੀ ਵਿਚਾਰ ਕਰ ਲਈ। ਦੁਬਿਧਾ ਮਾਰ ਬ੍ਰਹਮ ਵਿਚਾਰੇ, ਹੋਰ ਮਹਾਰਾਜ ਮੋਨੀ ਕਿਹੜਾ ਹੁੰਦਾ? ਆਖਿਆ ਮੋਨੀ ਹੋਏ ਇਸ ਮਨ ਕੋ ਕੋਈ ਖੋਜੋ ਭਾਈ, ਜਿਹਨੇ ਆਪਣੇ ਮਨ ਦੀ ਖੋਜ ਸ਼ੁਰੂ ਕਰ ਦਿੱਤੀ। ਬੰਦੇ ਖੋਜ ਦਿਲ ਹਰ ਰੋਜ਼,

ਨੌ ਨਿੱਧ ਪਾਈ। ਮਨ ਦੇ ਵਿੱਚੋਂ ਹੀ ਨਾਮ ਮਿਲ ਗਿਆ, ਮਨ ਵਿੱਚੋਂ ਹੀ ਨੌ ਖਜ਼ਾਨੇ ਲੱਭ ਗਏ, ਸਾਰਾ ਕੁਝ ਮਨ ਚੋਂ ਹੀ ਲੱਭ ਗਿਆ। ਤੇ ਮਹਾਰਾਜ ਕਬੀਰ ਸਾਹਿਬ ਨੇ ਆਖਿਆ, ਕਵਨ ਸੋ ਮੁਨ, ਹੈਗਾ ਹੈ ਭਾਈ ਕੋਈ ਉਹ ਮੁਨੀ, ਜੋ ਮਨ ਮਾਰੈ, ਜਿਹੜਾ ਬੁਰਾਈਆਂ ਵਾਲੇ ਬੰਨਿਓ ਜਿਹਨੇ ਆਪਣੇ ਮਨ ਨੂੰ ਮਾਰ ਲਿਆ। ਕੱਲਾ ਉਹ ਨਾਮ ਦਾ ਮੋਨੀ ਨਾ ਹੋਵੇ, ਨਾਮ ਦੇ ਮੋਨੀ ਬਾਬੇ ਵੀ ਹੁੰਦੇ ਨੇ। ਅੱਛਾ, ਇੱਕ ਮੋਨੀ ਉਹ ਵੀ ਹੁੰਦਾ ਜਿਹੜਾ ਚੁੱਪ ਕਰਕੇ ਬੈਠਾ ਰਹਿੰਦਾ। ਸਤਿਗੁਰ ਨੇ ਆਖਿਆ ਨਹੀਂ, ਉਹ ਮੋਨੀ ਨਹੀਂ ਹੈ। ਬਹੁਤ ਕੁਝ ਧਰਮ ਦੇ ਨਾਂ ਦੇ ਉੱਤੇ ਚੱਲਦਾ। ਹੁਣ ਜ਼ੁਬਾਨ ਤੋਂ ਮੋਨੀ ਹੈ ਪਰ ਅੰਦਰੋਂ ਕਲਪ ਰਿਹਾ ਹੈ, ਅੰਦਰੋਂ ਗੁੱਸੇ ਹੋ ਰਿਹਾ ਹੈ। ਜ਼ੁਬਾਨ ਤੋਂ ਮੋਨੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ਇੱਕ ਬੋਲ ਉਚਾਰਨ ਕੀਤਾ, ਉਹਨਾਂ ਆਖਿਆ, ਬੇਦ ਪੁਕਾਰੈ ਮੁਖ ਤੇ ਪੰਡਿਤ ਕਾਮਾ ਮਨ ਕਾ ਮਾਠਾ। ਬਾਬੇ ਨੇ ਆਖਿਆ, ਪੰਡਿਤ ਨਾ ਆਪਣੇ ਮੂੰਹ ਤੋਂ ਵੇਦਾਂ ਨੂੰ ਉਚਾਰਦਾ, ਪਰੰਤੂ ਕਮਾਉਣ ਵਾਲੇ ਬੰਨਿਓ ਢਿੱਲਾ। ਮਾਠਾ ਤਾਂ ਮਤਲਬ ਸਮਝਦੇ, ਮਾਠਾ ਤਾਂ ਜਿਹਨੂੰ ਆਪਾਂ ਕਹਿੰਦੇ ਚਾਲ ਮੱਠੀ ਪੈ ਗਈ ਹੈ। ਮੂੰਹ ਤੋਂ ਬੇਦ ਪੁਕਾਰਦਾ, ਬੇਦ ਪੁਕਾਰੈ ਮੁਖ ਤੇ। ਮਹਾਰਾਜ, ਅੱਛਾ ਮੁਖ ਤੋਂ ਬੇਦਾਂ ਨੂੰ ਪੁਕਾਰਦਾ ਹੈ ਨਾ, ਪਰ ਜਦੋਂ ਉਹਨੂੰ ਕਮਾਉਣ ਦੀ ਗੱਲ ਆਉਂਦੀ ਹੈ ਤੇ ਉਦੋਂ ਕੀ ਹੁੰਦਾ? ਆਖਿਆ ਕਮਾਮਣ ਕਾ ਮਾਠਾ, ਉਧਰੋਂ ਢਿੱਲਾ। ਹੁਣ ਅਗਲੀ ਪੰਕਤੀ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ, ਮੋਨੀ ਹੋਏ ਬੈਠਾ ਇਕਾਂਤੀ। ਇਕਾਂਤ ਵਿੱਚ ਮੋਨੀ ਬਣ ਕੇ ਬੈਠਾ, ਮੁਨੀ ਬਣ ਕੇ ਬੈਠਾ। ਮੋਨੀ ਹੋਏ ਬੈਠਾ ਇਕਾਂਤੀ, ਹਿਰਦੈ ਕਲਪਨ ਗਾਠਾ। ਤੇ ਅੰਦਰੋਂ ਕਲਪ ਰਿਹਾ, ਅੰਦਰੋਂ ਕਲਪ ਰਿਹਾ, ਸਰੀਰ ਕਰਕੇ ਬਾਹਰੋਂ ਮੋਨੀ ਹੈ। ਅੰਦਰ ਜਿਹੜੀਆਂ ਨੇ ਉਹ ਖਾਹਿਸ਼ਾਂ ਉਦਾਂ ਹੀ ਨੇ, ਸਾਰਾ ਕੁਝ। ਹੋਏ ਉਦਾਸੀ ਗ੍ਰਹਿ ਤਜ, ਉਦਾਸੀ ਬਣ ਗਿਆ, ਘਰ ਨੂੰ ਛੱਡ ਦਿੱਤਾ। ਹੋਏ ਉਦਾਸੀ ਗ੍ਰਹਿ ਤਜ, ਚੱਲਿਓ ਛੁਟਕੈ ਨਾਹੀ ਨਾਠਾ। ਘਰ ਨੂੰ ਛੱਡ ਕੇ ਭੱਜਾ, ਪਰ ਇੱਥੋਂ ਘਰ ਥੋੜਾ ਗਿਆ ਸੁਰਤ ਦੇ ਵਿੱਚੋਂ। ਅੱਛਾ, ਕਈ ਵਾਰ ਬੁਰਾਈ ਬੰਦਾ ਹੱਥ ਨਾ ਛੱਡਦਾ, ਇੱਥੋਂ ਨਹੀਂ ਛੱਡਦਾ। ਮੰਨ ਲਓ ਇੱਦਾਂ ਕਹਿ ਲਓ ਵੀ ਚੋਰ ਦੇ ਸਾਹਮਣੇ ਪੈਸੇ ਪਏ ਹੋਣ, ਚੋਰੀ ਕਰਨੀ ਲੱਗੇ ਤੇ ਕਿਸੇ ਨੂੰ ਆਉਂਦਿਆਂ ਵੇਖ ਕੇ ਹੱਥ ਉੱਥੇ ਨਾ ਪਾਵੇ ਤੇ ਚੱਲਿਆ ਜਾਵੇ ਉੱਥੋਂ, ਸੁਰਤ ਚੋਂ ਨਹੀਂ ਛੱਡਿਆ, ਕਹਿੰਦਾ ਬੰਦਾ ਹੀ ਆ ਗਿਆ। ਇੱਥੋਂ ਚੀਜ਼ ਛੱਡਣੀ ਜ਼ਰੂਰੀ ਹੁੰਦੀ, ਹੱਥਾਂ ਚੋਂ ਨਹੀਂ। ਕਈ ਵਾਰ ਬੰਦਾ ਹੱਥੋਂ ਬਹੁਤ ਕੁਛ ਛੱਡ ਦਿੰਦਾ ਪਰ ਸੁਰਤ ਵਿੱਚੋਂ ਛੱਡਦਾ ਨਹੀਂ ਹੈ। ਜਿਹੜੀ ਚੀਜ਼ ਹੱਥੋਂ ਛੱਡੀ ਉਹਨੂੰ ਸੁਰਤ ਵਿੱਚੋਂ ਵੀ ਛੱਡਣਾ ਚਾਹੀਦਾ, ਉੱਥੋਂ ਵੀ ਕੱਢਣਾ ਚਾਹੀਦਾ। ਜੇ ਉੱਥੇ ਰਹਿ ਗਈ ਤੇ ਫਿਰ ਬੰਦੇ ਨੇ ਛੱਡਿਆ ਨਹੀਂ। ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ, ਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਘਰ ਛੱਡ ਦਿੱਤਾ, ਜੰਗਲਾਂ ਜਾ ਕੇ ਬਹਿ ਗਿਆ। ਮਨ ਤੇ ਪਾਪੀ ਨਾਲ ਹੀ ਆ ਨਾ, ਮਨ ਤੇ ਨਾਲ ਹੀ ਹੈ, ਮਨ ਚ ਵਿਕਾਰ ਉਦਾਂ ਹੀ ਨੇ ਸਾਰੇ। ਘਰ ਛੱਡ ਦਿੱਤਾ, ਸਰੀਰ ਕਰਕੇ ਉੱਥੋਂ ਉੱਠ ਆਇਆ। ਹੁਣ ਕਈ ਵਾਰ ਨੀ ਵੇਖਿਆ ਤੁਸੀਂ, ਆਪਾਂ ਕਿਤੋਂ ਸਰੀਰ ਕਰਕੇ ਉੱਠ ਆਉਂਦੇ ਹਾਂ ਪਰ ਸੁਰਤ ਕਰਕੇ ਸਾਡਾ ਧਿਆਨ ਉੱਥੇ ਹੁੰਦਾ। ਬੰਦਾ ਕਹਿੰਦਾ ਚੱਲ ਮੈਂ ਤੈਨੂੰ ਮਾਫ ਕੀਤਾ, ਛੱਡਿਆ, ਸੁਰਤ ਕਰਕੇ ਨੀ ਬੰਦਾ ਕਰਦਾ, ਕਹਿੰਦਾ ਕੋਈ ਨੀ ਸਮਾਂ ਆਉਣ ਤੇ ਤੈਨੂੰ ਵੇਖੂੰਗਾ, ਸਰੀਰ ਕਰਕੇ ਕਰਦਾ। ਤਾਂ ਤੇ ਮਹਾਰਾਜ ਨੇ ਇੱਥੇ ਆਖਿਆ, ਕਵਨ ਸੋ ਮੁਨ ਜੋ ਮਨ ਮਾਰੈ। ਉਹ ਕਿਹੜਾ ਮੁਨੀ ਹੈ ਜਿਹੜਾ ਮਨ ਨੂੰ ਮਾਰਦਾ ਹੈ? ਮਨ ਕੋ ਮਾਰ ਕਹੋ ਕਿਸ ਤਾਰੈ। ਤੇ ਜਿਹਨੇ ਮਨ ਨੂੰ ਮਾਰ ਲਿਆ ਫਿਰ ਕੌਣ ਤਰੂਗਾ? ਇਹ ਸਵਾਲ ਹੈ ਰਹਾਉ ਵਾਲੀ ਪੰਕਤੀ ਚ ਵੀ ਜਦੋਂ ਦੱਸੋ ਮਨ ਨੂੰ ਮਾਰ ਕੇ ਉਹ ਕਿਹਨੂੰ ਤਾਰ ਲੈਂਦਾ, ਫਿਰ ਕੌਣ ਤਰ ਜਾਂਦਾ? ਹੁਣ ਪਹਿਲਾ ਬਚਨ, ਮਨ ਕਾ ਸੁਭਾਉ ਮਨੈ ਬਿਆਪੀ। ਬਾਬੇ ਨੇ ਆਖਿਆ ਜਿਹੜਾ ਮਨ ਦਾ ਸੁਭਾਅ ਹੁੰਦਾ ਨਾ, ਮਨ ਉੱਧਰ ਹੀ ਲੱਗਾ ਰਹਿੰਦਾ, ਸੁਭਾਅ ਤੋਂ ਵੱਖਰਾ ਕਦੀ ਕੁਝ ਨਹੀਂ ਜੀ ਹੁੰਦਾ। ਸੁਭਾਅ ਤੋਂ ਬੰਦਾ ਕਦੀ ਵੀ ਵੱਖਰਾ ਨਹੀਂ ਹੋ ਸਕਦਾ। ਜਿੱਦਾਂ ਦਾ ਬੰਦੇ ਦਾ ਸੁਭਾਅ ਹੋਵੇਗਾ ਉਦਾਂ ਹੀ ਚੱਲੇਗਾ ਉਹ।
ਸੁਭਾਅ ਦਾ ਚੋਰ ਹੱਥਾਂ ਦਾ ਸਾਧ ਨਹੀਂ ਹੋ ਸਕਦਾ, ਉਹ ਉੱਥੋਂ ਵੀ ਚੋਰ ਹੀ ਹੋਵੇਗਾ। ਉਹ ਤੁਹਾਨੂੰ ਮੈਨੂੰ ਵੇਖਣ ਨੂੰ ਜ਼ਰੂਰ ਲੱਗੇਗਾ, ਪਰ ਸੁਭਾਅ ਦਾ ਚੋਰ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਬੰਦਾ ਆਪਣੇ ਮਨ ਦੇ ਬਣੇ ਸੰਸਕਾਰਾਂ ਕਰਕੇ ਹੀ ਚੱਲ ਰਿਹਾ ਹੁੰਦਾ, ਗੁਰਦੁਆਰਿਆਂ ਵਿੱਚ, ਧਰਮ ਸਥਾਨਾਂ ਵਿੱਚ, ਸੁਭਾਅ ਨਹੀਂ ਬੰਦਾ ਛੱਡਦਾ ਤੇ ਦੁੱਖ ਸਦਾ ਭੋਗਦਾ ਰਹਿੰਦਾ, ਦੁੱਖ ਭੋਗਦਾ ਰਹਿੰਦਾ। ਤੇ ਸੁੱਖ ਉਦੋਂ ਮਿਲਣਾ ਜਦੋਂ ਆਪਣਾ ਪੱਕਾ ਹੋਇਆ ਸੁਭਾਅ ਛੱਡੇਗਾ, ਟਿਕਾਅ ਉਦੋਂ ਮਿਲਣਾ ਹੈ ਜਦੋਂ ਪੱਕਾ ਹੋਇਆ ਸੁਭਾਅ ਤਿਆਗੇਗਾ। ਹੁਣ ਆਪਾਂ ਇਹਨਾਂ ਮੁਲਕਾਂ 'ਚ ਆ ਗਏ, ਤੁਸੀਂ ਜੇ ਸੁਭਾਅ ਅਜੇ ਵੀ ਇੰਡੀਆ ਵਾਲਾ ਚੁੱਕੀ ਫਿਰਦੋਗੇ, ਤੁਸੀਂ ਤੁਹਾਡਾ ਗੁਜ਼ਾਰਾ ਕਿੱਥੇ ਹੋਣਾ? ਹੋ ਸਕਦਾ ਹੁਣ ਉੱਥੇ ਹੁੰਦਾ ਸੀ ਵੀ ਇੱਕ ਟੱਬਰ ਦਾ ਜੀ ਕਮਾਉਂਦਾ, ਸਾਰੇ ਬਹਿ ਕੇ ਖਾ ਲੈਂਦੇ ਨੇ, ਇੱਥੇ ਵੱਖਰਾ ਹੈ। ਘਰਾਂ ਦੇ ਸਿਸਟਮ ਬਦਲ ਜਾਂਦੇ ਨੇ, ਘਰ ਦੀ ਵੀ ਕੰਮ 'ਤੇ ਜਾ ਰਹੀ ਹੈ, ਘਰ ਵਾਲਾ ਵੀ ਕੰਮ 'ਤੇ ਜਾ ਰਿਹਾ, ਸਿਸਟਮ ਤੁਹਾਨੂੰ ਚੇਂਜ ਕਰਨਾ ਪਵੇਗਾ ਨਾ ਆਪਣੇ ਆਪ ਨੂੰ। ਹੁਣ ਜਿਹੜਾ ਉੱਥੇ ਮੁੱਛਾਂ 'ਤੇ ਹੱਥ ਫੇਰ ਕੇ ਕਹਿੰਦਾ ਸੀ ਵੀ 8 ਵਜੇ ਮੇਰੀ ਰੋਟੀ ਮੇਰੇ ਟੇਬਲ 'ਤੇ ਚਾਹੀਦੀ ਹੈ, ਇੱਥੇ ਤੁਹਾਨੂੰ ਸੁਭਾਅ ਬਦਲਣਾ ਪਵੇਗਾ ਵੀ ਜੇ ਲਾਹ ਕੇ ਰੱਖ ਦਿੱਤੀਆਂ ਤਾਂ ਸ਼ਾਬਾਸ਼ੇ ਖਾ ਖਾਣੀ ਮੈਨੂੰ ਉੱਠ ਕੇ ਆਪ ਹੀ ਪੈਣੀ ਹੈ, ਤੁਸੀਂ ਸੁਖੀ ਰਹੋਗੇ। ਉੱਥੇ ਬੰਦੇ ਦੀ ਧੌਂਸ ਚੱਲਦੀ ਸੀ, ਇੱਥੇ ਨਹੀਂ ਚੱਲਣੀ, ਇੱਥੇ ਨਹੀਂ ਚੱਲਣੀ। ਜੇ ਸੁਭਾਅ ਨਹੀਂ ਬਦਲੋਗੇ ਤਾਂ ਦੁਖੀ ਰਹੋਗੇ, ਤੇ ਜੇ ਸੁਭਾਅ ਬਦਲ ਲਓਗੇ ਫਿਰ ਸੁਖੀ ਹੋ ਜਾਓਗੇ। ਪਰ ਸੁਭਾਅ ਬਦਲਣਾ ਬਹੁਤ ਔਖਾ ਹੁੰਦਾ ਵੈਸੇ, ਇਹ ਬਦਲਿਆ ਨਹੀਂ ਜਾਂਦਾ, ਤੇ ਜਿਨ੍ਹਾਂ ਨੇ ਬਦਲ ਲਿਆ ਉਹਨਾਂ ਨਾਲ ਦਾ ਸੁਖੀ ਕੋਈ ਨਹੀਂ। ਸੁਭਾਅ ਹੀ ਹੈ ਜਿਹੜਾ ਬੰਦੇ ਉੱਤੇ ਪ੍ਰਭਾਵ ਪਾਈ ਰੱਖਦਾ। ਹਾਲਾਂਕਿ ਬਾਹਰੀ ਤੌਰ 'ਤੇ ਚਲੋ ਆਪਾਂ ਬਦਲਦੇ ਵੀ ਹਾਂ, ਪ੍ਰਸ਼ਾਦਾ ਪਾਣੀ ਵੀ ਆਪੇ ਕਈ ਨਾ ਪਕਾਉਣ ਲੱਗ ਪੈਂਦੇ ਹਾਂ, ਆਪੇ ਫੜ ਕੇ ਖਾਣ ਲੱਗ ਪੈਂਦੇ ਹਾਂ, ਪਰ ਬਾਕੀ ਹੋਰ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਚਲੋ ਛੋਟੀ ਚੀਜ਼ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਦੀ ਗੱਲ ਬਾਣੀ ਨੇ ਆਖੀ ਹੈ, ਉੱਧਰੋਂ ਸੁਭਾਅ ਅਜੇ ਵੀ ਉੱਦਾਂ ਹੀ ਹੈ। ਰੱਬ ਵਾਲੇ ਬੰਨੇ ਤੁਰਨਾ, ਮਾੜੇ ਰਾਹਾਂ ਨੂੰ ਛੱਡਣਾ, ਉਹ ਸੁਭਾਅ ਉੱਥੇ ਹੀ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਮਨ ਕਾ ਸੁਭਾਉ, ਸੁਭਾਉ ਦਾ ਅਰਥ ਹੁੰਦਾ ਜਿਹੜੀ ਤੁਹਾਡੀ ਲਗਨ ਹੈ, ਉਹਨੂੰ ਸੁਭਾਅ ਕਹਿੰਦੇ ਨੇ ਕਿ ਤੁਹਾਡੀ ਲਗਨ ਕਿੱਥੇ ਲੱਗੀ ਹੋਈ ਹੈ। ਤੇ ਜਿਹੜੀ ਉਹ ਲਗਨ ਹੈ ਮਹਾਰਾਜ ਕਹਿੰਦੇ ਨੇ ਉਹ ਸਾਰੇ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੀ, ਉਹੋ ਹੀ ਬੰਦੇ ਨੂੰ ਭਜਾਉਂਦੀ ਫਿਰਦੀ ਹੈ। ਮਨ ਕਾ ਸੁਭਾਉ ਮਨੈ ਵਿਆਪੀ, ਮਨੈ ਮਾਰ ਕਵਨ ਸਿੱਧ ਥਾਪੀ। ਬਾਬੇ ਨੇ ਆਖਿਆ ਵੀ ਮਨ ਨੂੰ ਮਾਰ ਕੇ ਫਿਰ ਕਿਹੜੀ ਕਮਾਈ ਹੁੰਦੀ ਆ? ਹੁਣ ਇਹ ਸਵਾਲ ਹੀ, ਇਹ ਵੀ ਦੂਜਾ ਸਵਾਲ ਹੈ, ਜਿਹਨੇ ਮਨ ਨੂੰ ਮਾਰ ਲਿਆ ਉਹਨੇ ਕਿਹੜੀ ਕਮਾਈ ਕਰ ਲਈ? ਅੱਗੇ ਮਹਾਰਾਜ ਹੁਣ ਜਵਾਬ ਦੇਣਗੇ। ਮਨ ਅੰਤਰ ਬੋਲੇ ਸਭ ਕੋਈ, ਮਨ ਦੇ ਵੱਸ ਪਿਆ ਹੋਇਆ ਜੀ ਸਾਰਾ, ਸਾਰੇ ਇੱਥੇ ਬੋਲ ਰਹੇ ਨੇ। ਅਸੀਂ ਜੋ ਬੋਲਦੇ ਹਾਂ ਕਿਹਦੇ ਵੱਸ ਪਏ ਬੋਲਦੇ ਹਾਂ? ਮਨ ਦੇ। ਬੰਦਾ ਕਹਿੰਦਾ ਨੀ ਮੇਰਾ ਮਨ ਆ ਕਹਿੰਦਾ ਸੀ, ਮੇਰਾ ਮਨ ਇੱਦਾਂ ਕਰਦਾ ਹੈ, ਮੇਰਾ ਮਨ ਇੱਦਾਂ ਕਰਦਾ। ਅਸੀਂ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ, ਇੱਕ ਤਾਂ ਇਹ ਖੇਡ ਹੈ ਨਾ ਵੀ ਜਿੱਦਾਂ ਮੈਨੂੰ ਤੂੰ ਪ੍ਰੇਰਦਾ ਮੈਂ ਉੱਦਾਂ ਕਰਨਾ, ਤੇ ਇੱਕ ਮੈਨੂੰ ਪ੍ਰੇਰਨਾ ਮਿਲਦੀ ਆਪਣੇ ਮਨ ਤੋਂ, ਤੇ ਜੇ ਮਨ ਮਾੜਾ ਹੋਵੇ ਤੇ ਪ੍ਰੇਰਨਾ ਬੜੀ ਗਲਤ ਹੁੰਦੀ ਹੈ, ਉਹ ਤੁਹਾਨੂੰ ਅਹਿਸਾਸ ਹੀ ਨਹੀਂ ਹੋਣ ਦਿੰਦਾ ਵੀ ਇਹ ਗਲਤ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਅੰਤਰ ਬੋਲੇ ਸਭ ਕੋਈ। ਹੁਣ ਸਵਾਲ ਇਹ ਸੀ ਨਾ ਮਨ ਨੂੰ ਮਾਰਿਆ ਕੀ ਹੋਵੇਗਾ, ਆ ਜਵਾਬ ਦਿੱਤਾ ਬਾਬੇ ਨੇ, ਆਖਿਆ ਮਨ ਮਾਰੇ ਬਿਨ ਭਗਤ ਨਾ ਹੋਈ। ਜਿੰਨਾ ਚਿਰ ਤੁਸੀਂ ਮਨ ਨੂੰ ਮਾਰੋਗੇ ਨਹੀਂ ਉਨਾ ਚਿਰ ਭਗਤੀ ਨਹੀਂ ਹੋ ਸਕਦੀ। ਮਨ ਨੂੰ ਮਾਰ ਕੇ ਹੀ ਭਗਤੀ ਹੋ ਸਕਦੀ ਹੈ, ਮਨ ਨੂੰ ਜਿਹੜਾ ਬੰਦਾ ਮਾਰਦਾ ਨਹੀਂ ਉਹ ਭਗਤੀ ਵੀ ਨਹੀਂ ਕਰ ਸਕਦਾ। ਮਾਰਨਾ ਕਿਧਰਲੇ ਬੰਨੇ? ਬੁਰਾਈਆਂ ਵਾਲੇ ਬੰਨੇ। ਮਨ ਨੂੰ ਮਾਰਨ ਦਾ ਤਰੀਕਾ ਹੋਰ ਕੋਈ ਨਹੀਂ ਜਾਏਗਾ। ਬਾਬੇ ਨੇ ਆਖਿਆ ਮਨ ਮਾਰਨ ਕਾਰਨ ਬਣ ਜਾਈ ਹੈ। ਲੋਕ ਜੰਗਲਾਂ 'ਚ ਭੱਜੇ ਫਿਰਦੇ ਸੀ ਇੱਦਾਂ ਮਨ ਮਰ ਜੂ, ਨਹੀਂ ਜੰਗਲਾਂ ਵਾਲਿਆਂ ਦਾ ਵੀ ਨਹੀਂ ਮਰਿਆ। ਜਿਹੜਾ ਜਲ ਚਾਹੀਦਾ ਸੀ ਨਾ ਮਨ ਨੂੰ ਮਾਰਨ ਲਈ, ਮਨ ਮਾਰਨ ਕਾਰਨ ਬਣ ਜਾਈ ਹੈ, ਸੋ ਜਲ ਬਿਨ ਭਗਵੰਤ ਨਾ ਪਾਈ ਹੈ। ਉਹ ਜਿਹੜਾ ਮਨ ਨੂੰ ਮਾਰਨ ਵਾਲਾ ਨਾਮ ਜਲ ਸੀ ਨਾ,
ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮਿਲਦਾ, ਗੁਰੂ ਕੋਲੋਂ ਮਿਲਦਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਮਨ ਨੂੰ ਮਾਰਨ ਦਾ ਜਿਹੜਾ ਤਰੀਕਾ ਹੈ, ਜਿਹੜਾ ਉਹ ਅੰਮ੍ਰਿਤ ਹੈ, ਉਹ ਗੁਰੂ ਦੇ ਪਾਸੋਂ ਮਿਲਦਾ। ਬਾਬੇ ਨੇ ਬਖਸ਼ਿਸ਼ ਕੀਤੀ, ਮਨ ਮਾਰੇ ਬਿਨ ਭਗਤ ਨਾ ਹੋਈ। ਜੇ ਤੁਸੀਂ ਆਪਣੇ ਪਹਿਲੇ ਸੁਭਾਅ ਨੂੰ ਛੱਡੋਗੇ ਨਹੀਂ ਤੇ ਭਗਤੀ ਵੀ ਨਹੀਂ ਹੋ ਸਕਦੀ, ਕੁਝ ਛੱਡਣਾ ਪੈਂਦਾ। ਅਖੀਰਲੀਆਂ ਪੰਕਤੀਆਂ ਨੇ, ਕਹੋ ਕਬੀਰ ਜੋ ਜਾਣੈ ਭੇਓ। ਕਬੀਰ ਸਾਹਿਬ ਕਹਿੰਦੇ ਨੇ, ਜਿਹੜਾ ਇਸ ਭੇਦ ਨੂੰ ਸਮਝ ਲੈਂਦਾ ਹੈ, ਮਨ ਮਧਸੂਦਨ, ਮਧਸੂਦਨ ਇੱਕ ਮਧੂ ਨਾਂ ਦਾ ਦੈਂਤ ਹੋਇਆ, ਉਹਨੂੰ ਮਾਰਨ ਵਾਲਾ ਇਸ ਕਰਕੇ ਪਰਮਾਤਮਾ, ਕਿਉਂਕਿ ਉੱਥੋਂ ਨਾਮ ਮਧੂਸੂਦਨ ਹੋ ਗਿਆ, ਜਿਹਨੇ ਮਧੂ ਦੈਂਤ ਨੂੰ ਮਾਰਿਆ ਉਹਨੂੰ ਕੀ ਕਿਹਾ ਗਿਆ, ਮਧੂਸੂਦਨ। ਇੱਥੇ ਮਧੂ ਦੈਂਤ ਕਿਹੜਾ ਹੈ, ਉਹ ਮੇਰਾ ਆਪਣਾ ਮਨ ਹੈ। ਦੈਂਤ ਕੋਈ ਬਾਹਰ ਨਹੀਂ ਹੁੰਦੇ, ਦੈਂਤ ਬੰਦੇ ਦੇ ਅੰਦਰ ਹੀ ਬੈਠੇ ਨੇ, ਡੈਵਿਲ ਬੰਦੇ ਦੇ ਅੰਦਰ ਹੀ ਬੈਠਾ, ਸ਼ੈਤਾਨ ਬੰਦੇ ਦੇ ਅੰਦਰ ਹੀ ਬੈਠਾ, ਹੋਰ ਸ਼ੈਤਾਨ ਕੀ ਹੁੰਦਾ। ਦੈਂਤ ਬੰਦੇ ਦੇ ਅੰਦਰ ਬੈਠਾ ਹੈ। ਤੇ ਬਾਬੇ ਨੇ ਇੱਥੇ ਆਖਿਆ, ਕਹੋ ਕਬੀਰ ਜੋ ਜਾਣੈ ਭੇਓ, ਮਨ ਮਧੂਸੂਦਨ ਤ੍ਰਿਭਵਨ ਦੇਓ। ਤ੍ਰਿਭਵਨ ਤਿੰਨਾਂ ਭਵਨਾਂ ਤੇ ਚਾਨਣ ਕਰਨ ਵਾਲਾ, ਦੇਓ ਚਾਨਣ ਵਾਲੇ ਨੂੰ ਕਹਿੰਦੇ ਨੇ। ਤ੍ਰਿਓ ਤ੍ਰਿਭਿਓ ਦਾ ਤ੍ਰਿਭਵਨ, ਤਿੰਨ ਭਵਨ, ਤ੍ਰਿਭਿਓ ਤਿੰਨਾਂ ਭਵਨਾਂ ਵਿੱਚ ਚਾਨਣ ਕਰਨ ਵਾਲਾ ਵਾਹਿਗੁਰੂ। ਮਹਾਰਾਜ ਨੇ ਆਖਿਆ ਵੀ ਜਿਹੜੇ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਮਤ ਬਖਸ਼ਦਾ ਹੈ, ਜਿਹਨੂੰ ਰਮਜ ਸਮਝ ਲੱਗ ਜਾਂਦੀ ਹੈ, ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ। ਇਹ ਮਨ ਨੇ ਹੀ ਉਹਦੇ ਵਿੱਚ ਲੀਨ ਹੋਣਾ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਸਰੀਰ ਨੇ ਲੀਨ ਨਹੀਂ ਹੋਣਾ, ਮਨ ਨੇ ਹੋਣਾ। ਤੇ ਇਹ ਸਮਝ, ਇਹ ਸੋਝੀ ਸਾਨੂੰ ਗੁਰੂ ਬਖਸ਼ਦਾ ਹੈ। ਸੋ ਮਨ ਨੂੰ ਮਾਰਿਆਂ ਹੀ ਸਾਡੀਆਂ ਪ੍ਰੋਬਲਮਸ ਦਾ ਹੱਲ ਹੈ। ਵੇਖੋ ਦੋ ਗੱਲਾਂ ਬਾਣੀ ਨੇ ਆਖੀਆਂ ਵੀ ਮਨ ਪਿਆਰਾ ਵੀ ਬੜਾ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੇ ਮਨ ਜਿਹੜਾ ਹੈ ਤੇ ਵਿਸ਼ਵਾਸ ਵੀ ਕੀਤਾ ਨਹੀਂ ਜਾ ਸਕਦਾ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਾਂ ਉਦਮਾਦਾ ਖਰਕਾ ਪੈਕਰ ਤੋ ਛੁਟੈ ਜਾ ਉੱਪਰ ਲਾਦਾ। ਜਿਵੇਂ ਖੋਤਾ ਹੁੰਦਾ ਨਾ, ਗਧਾ ਹੁੰਦਾ ਜਿਹੜਾ, ਜਿੰਨਾ ਚਿਰ ਉਹਨੂੰ ਲੱਦਿਆ ਨਾ ਜਾਵੇ ਉਨਾ ਚਿਰ ਉਹਦੇ ਉਹ ਟੱਪਦਾ ਰਹਿੰਦਾ, ਜਦੋਂ ਲੱਦਿਆ ਜਾਂਦਾ ਫਿਰ ਉਹ ਟਿਕਾ ਵਿੱਚ ਆ ਜਾਂਦਾ। ਜਦੋਂ ਅਸੀਂ ਆਪਣੇ ਅੰਦਰ ਨੂੰ ਗੁਰੂ ਦੇ ਗਿਆਨ ਬੋਧ ਸਮਝ ਵਿਵੇਕ ਨਾਲ ਲੱਦਦੇ ਹਾਂ, ਉਦੋਂ ਅਸੀਂ ਟਿਕਾ ਵਿੱਚ ਹੁੰਦੇ ਹਾਂ। ਜਦੋਂ ਅਸੀਂ ਗੁਰੂ ਦੇ ਗਿਆਨ ਤੋਂ ਸੱਖਣੇ ਹਾਂ ਤੇ ਇਹ ਮਨ ਬੰਦੇ ਨੂੰ ਖਰਾਬ ਕਰਦਾ ਰਹਿੰਦਾ, ਜਿਵੇਂ ਗਧਾ ਕਰਦਾ ਰਹਿੰਦਾ। ਸੋ ਗੁਰੂ ਕਿਰਪਾ ਕਰੇ ਜੀ, ਇਹ ਸੀ ਮੁਬਾਰਕ ਬਾਣੀ ਦੀ ਵਿਚਾਰ। ਆਓ ਅਗਲੇਰੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤੇ ਪਰਾਂਠਾ ਨਹੀਂ ਹੈਗਾ ਕੋਈ ਮੰਗਵਾ ਦਿਓ ਤਬਲੇ ਵਾਲੇ ਤਬਲੇ ਵਾਲੇ ਨੂੰ ਮੈਂ ਚਾਹੀਦਾ।

ਮਗ ਚਖ ਪਾਉਣ ਦਾ ਕੀ ਫਾਇਦਾ ਐਵੇਂ, ਮਗ ਚਖ ਪਾਉਣ ਦਾ ਕੀ ਫਾਇਦਾ ਐਵੇਂ ਮਗ

ولی کل عالم صاحب صحابہ حضور انور سرور کائنات فخر مزداد دساں پادشاہیاں جی دے آتمک سروپ جوت موجودہ گرگدی دے مالک حاجرہ حجور زہرہ ظہور سرب کلا بھرپور جگو جگ اٹل میرے پوجے محرم میرے روحانی تے جسمانی رستیاں دے رہنما پاک مسیحا ربی رحمت صاحب شری گرو گرنتھ صاحب جی دے پاون پوتر دربار اندر جڑ بیٹھی گرو پیاری گرو سواری ساتھ سنگ جی آؤ اپنیا رسناواں پوتر کریے من نو چڑھدیا کلا وچ لیا کے گج وج کے فتح بلائیے آخیے جی واہگرو جی کا خالصا واہگرو جی کی فتح. تن تا دے جوگ او گرمکھ پیارے جڑے اپنے رجھیویاں دے وچوں کچھ پل کڈ کے شہنشاہ دے سونے دربار دے وچ آ کے ایک چنگے گرسکھاں والا رول ادا کرن دا یتن کردے ہو بھاونا دے نال ستگران دے دربار وچ بیٹھ کے کچھ نہ کچھ سرون کرن دا یتن کردے ہو. بس یہی ہے گرو پیارے اپنے جیون دیاں گھڑیاں نوں لکھ کے وچ لاؤن والی گل. ٹاڈی جتھا اتہاسک واراں کہ ساڈے وڈیاں وڈیریاں دے کیتے ہوئے کارنامے او رچناواں دے روپ دے وچ تواڈے سامنے پیش کرن دا یتن کردا آ رہا. سو کچھ دنوں تو ساڈا سکھ راج بنیا کیویں سی اے ٹاپک نوں لے کے تواڈے سامنے اسی پیش ہوئے ہاں. اور یہ گل آرمب ہوندی ہے بابا بندہ سنگھ بہادر تو. پچھلے دنوں دے وچ او اپاں وستار دے نال ذکر کر رہے ہاں پر لڑی نوں جوڑن دا کر کے میں ٹوک ماتر گلاں پچھلیاں کر لواں. بابا بندہ سنگھ بہادر سرہند نوں فتح کر دینے ہیں اور گرو پیارے وہ پھر چھ کو سال پنجاب دی دھرتی دے اتے راج کیتا جاندا سکھاں دا اپنا راج. اے پہلی وار ہویا اور اے دا لطف اے دا نظارہ سکھاں نے ہن دیکھ لیا سی. بھاویں بابا بندہ سنگھ بہادر جی دی شہیدی جڑی ہے نا 10 جون 1716 عیسوی نوں ہو جاندی ہے اور اس تو بعد کچھ سمے واسطے خالصے نو شانت رہنا پیندا ہے کیونکہ گرو پیارے جس قوم دا مہان جرنیل بادشاہ حکومت وجوں شہید کر دیتا جاوے فوجاں شہید کر دیتیاں جان جرنیل شہید کر دیتے جان جنہ چر کوئی نواں لیڈر نہیں پیدا ہوندا نا انہ چر سیانیاں قوماں کچھ سمے واسطے شانت ہو جاندیاں کالی نہیں کردیاں. اور سکھ قوم دے کول ہن کوئی دوجا چارہ نہیں سی کوئی سمے واسطے انہاں نوں شانت رہنا پیندا سی. اور ماتا صاحب کور جی اس ویلے دلی دے وچ رہندے سن اور سکھ سنگتاں دی کچھ سمے واسطے انہاں نے اگوائی کیتی ہے اور انہاں نے ایک اپنا منہ بولا پتر وی پالیا اور او دا نام بھی اجیت سنگھ رکھیا اجیت سنگھ. پر گرو پیارے جنہ بھاونا دا کر کے ماتا صاحب کور نے پت پالیا سی نا بھی میرے اے اجیت ورگا نکلے گا اے اپنے باپ دا اپنی قوم دا اپنے بنس دا نام چمکاوے گا میں یہ نام بھی اجیت رکھا گی. پر ضروری تھوڑا ہوندی ہے بھی ساری اجیت ہی بن جانے ہیں. بہت دنیا دے اتے لوکاں دے نام وہ سارے کتے کلگیاں والے پاتشاہ دے اجیت پوتی تھوڑا بن گیا ججار سنگھ بڑیاں دے نام آ فتح سنگھ بڑیاں دے نام آ پر اے ضروری نہیں اے کلگیاں والے پاتشاہ دے پتراں دی ریس کر لین. نانک سنگھ بڑیاں دے نام آ بہت نام ہے نانک سنگھ ایک اس ویلے پنجاب دے وچ بڑے اچے عہدے دے اتے نانک سنگھ ہے پر وہ ضروری نہیں ہے کہ وہ نانک مہاراج جی دیاں ریساں نا دا کر کے ریساں نہیں کیتیاں جا سکدیاں. اور ماتا صاحب کور دا اے پالتو پالیا ہویا پت گرو پیارے آخر بے ہودرا نکلیا اپنی ماں دی رسپیکٹ قوم دی رسپیکٹ چھڈ کے تے اے آپ مہاراجا ہو گیا تے ساتھ سنگ جی اے دے اتوں کوئی چنگا وشواس نہیں رکھیا جا سکیا. پھر ماتا صاحب کور نے بھائی منی سنگھ جی اس ویلے قوم دے مہان آگو سن پرانے سنگھ سن سکھی بارے انہاں نوں بہت گیان سی اور گرو پیارے
ਇਸ ਭਾਈ ਮਨੀ ਸਿੰਘ ਦੇ ਪਾਸੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਤਲਵੰਡੀ ਸਾਬੋ ਵਿਖੇ ਨਵੇਂ ਸਿਰੇ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਲਖਵਾਈ ਸੀ। ਔਰ ਇਹਨਾਂ ਦਾ ਕੌਮ ਦੇ ਵਿੱਚ ਬਹੁਤ ਉੱਚਾ ਰੁਤਬਾ ਸੀ। ਤੇ ਹੁਣ ਸ਼ਹੀਦੀਆਂ ਤੋਂ ਬਾਅਦ ਤੇ ਜਾਂ ਜਦੋਂ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਬਾਅਦ ਨਾ ਹਰਿਮੰਦਰ ਸਾਹਿਬ ਵੱਲ ਉਚੇਚਾ ਧਿਆਨ ਨਾ ਦਿੱਤਾ ਗਿਆ। ਔਰ ਹਰਿਮੰਦਰ ਸਾਹਿਬ ਇਹ ਕੌਮ ਦੇ ਕੁਛ ਕੁ ਗੁਰੂ ਪਿਆਰਿਓ ਭੇਖੀ ਲੋਕਾਂ ਦੇ ਹੱਥ ਆ ਚੁੱਕਾ ਸੀ ਔਰ ਉੱਥੇ ਭੇਖੀ ਦੰਬੀ ਪਖੰਡੀ ਲੋਕ ਜਿੰਨਾ ਕੁ ਚੜਾਵਾ ਚੜਦਾ ਸੀ ਉਹਦੇ ਨਾਲ ਇਹ ਆਪਣਾ ਗੁਜ਼ਾਰਾ ਕਰਦੇ ਸੀ। ਉੱਥੇ ਸਿੱਖੀ ਦਾ ਕੋਈ ਵਧੀਆ ਪ੍ਰਚਾਰ ਨਹੀਂ ਸੀ ਹੋ ਰਿਹਾ ਤੇ ਮਾਤਾ ਸਾਹਿਬ ਕੌਰ ਨੇ ਭਾਈ ਮਨੀ ਸਿੰਘ ਜੀ ਨੂੰ ਅਗਵਾਈ ਕਰਨ ਵਾਸਤੇ ਆਖਿਆ ਜਾਓ ਤੁਹਾਨੂੰ ਹਰਿਮੰਦਰ ਸਾਹਿਬ ਦੇ ਅਸੀਂ ਹੈੱਡ ਗ੍ਰੰਥੀ ਥਾਪ ਕੇ ਤੇ ਤੁਹਾਨੂੰ ਉੱਥੇ ਭੇਜਦੇ ਹਾਂ, ਜਾਓ ਸਿੱਖ ਕੌਮ ਦੀ ਅਗਵਾਈ ਕਰੋ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦੀ ਗੱਲ ਹੈ। ਔਰ ਭਾਈ ਮਨੀ ਸਿੰਘ ਸਿੱਖੀ ਭੇਸ ਦੇ ਵਿੱਚ ਨਹੀਂ ਸੀ ਘੁੰਮ ਸਕਦੀ ਕਿਉਂਕਿ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਗੁਰੂ ਕੇ ਸਿੱਖਾਂ ਦਾ ਲੱਭ ਲੱਭ ਕੇ ਸ਼ਿਕਾਰ ਕੀਤਾ ਜਾਂਦਾ ਸੀ। ਜਿੱਥੇ ਮਿਲਦਾ ਸੀ ਕਹਿੰਦੇ ਸਿੱਖਾਂ ਨੂੰ ਖਤਮ ਕਰ ਦਿਓ। ਤੇ ਇੱਕ ਉਦਾਸੀ ਭੇਸਾਂ ਦੇ ਰੂਪ ਦੇ ਵਿੱਚ ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਜਾਂਦੇ ਨੇ। ਹੁਣ ਗੁਰੂ ਪਿਆਰਿਓ ਤੁਹਾਡੇ ਜਿਹੜੇ ਸਿੱਖੀ ਲਿਬਾਸ ਹੈ ਨਾ, ਵਿਸ਼ੇਸ਼ ਸਿੱਖੀ ਲਿਬਾਸ, ਇਹਨਾਂ ਤੋਂ ਸਰਕਾਰਾਂ ਨੂੰ ਨਹੀਂ ਖਤਰਾ ਹੁੰਦਾ, ਇਹਨਾਂ ਤੋਂ ਖਤਰਾ ਹੈ। ਤੁਹਾਡੇ ਵਿਸ਼ੇਸ਼ ਜਿਹੜੇ ਸਿੱਖੀ ਲਿਬਾਸ ਹੈ ਨਾ, ਇਹਨਾਂ ਤੋਂ ਸਰਕਾਰਾਂ ਨੂੰ ਖਤਰਾ, ਪਰ ਜਿਹੜੇ ਗੇਰੂਏ ਵਸਤਰ ਪਾਏ ਹੋਣ, ਭਗਵੇਂ ਪਾਏ ਹੋਣ, ਸਾਧੂਆਂ ਦਾ ਭੇਸ ਬਣਾਇਆ ਹੋਵੇ, ਇਹਨਾਂ ਤੋਂ ਕਦੀ ਸਰਕਾਰਾਂ ਨੂੰ ਖਤਰਾ ਨਹੀਂ ਹੁੰਦਾ। ਔਰ ਭਾਈ ਮਨੀ ਸਿੰਘ ਜੀ ਇਸ ਵੇਲੇ ਕੌਮ ਦੇ ਬਹਾਦਰ ਸਿੰਘ ਸਨ, ਸਿੱਖ ਸਨ, ਸੂਰਮੇ ਸਨ, ਔਰ ਸਿੱਖ ਕੌਮ ਦੀ ਖਾਤਰ ਉਹਨਾਂ ਨੇ ਆਪਣੇ 52 ਜੀ ਵਾਰੇ ਸਨ। ਔਰ ਉਹਨਾਂ ਦੀ ਸ਼ਹਾਦਤ ਅੱਗੇ ਜਾ ਕੇ ਹੋਵੇਗੀ ਔਰ ਉਹਦਾ ਜ਼ਿਕਰ ਵੀ ਤੁਹਾਡੇ ਸਾਹਮਣੇ ਕਰਾਂਗੇ, ਪਰ ਇਸ ਵੇਲੇ ਜਿਹੜੀ ਉਹ ਆਪਣੀ ਡਿਊਟੀ ਨਿਭਾ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ ਨੇ, ਸ਼ਬਦ ਦੀ ਕਥਾ ਕਰਦੇ ਨੇ, ਨਾਮ ਦੇ ਨਾਲ, ਸਿਮਰਨ ਦੇ ਨਾਲ, ਔਰ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਨਾਲ ਇਹ ਹਰਿਮੰਦਰ ਸਾਹਿਬ ਵਿਖੇ ਜੋੜ ਕੇ ਸੰਗਤਾਂ ਨੂੰ ਆਪਣੀ ਵਿਸ਼ੇਸ਼ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਨੇ। ਔਰ ਸੰਗਤਾਂ ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਉੱਚਾ ਰੁਤਬਾ ਸੀ, ਪਰ ਇਹ ਸੇਵਾ ਮਿਲਣ ਤੋਂ ਬਾਅਦ, ਹੈੱਡ ਗ੍ਰੰਥੀ ਬਣਨ ਤੋਂ ਬਾਅਦ ਸੰਗਤਾਂ ਦੇ ਵਿੱਚ ਉਹਨਾਂ ਦਾ ਹੋਰ ਮਾਣ ਤਾਣ ਵੱਧ ਜਾਂਦਾ ਹੈ। ਕੁਝ ਸਮਾਂ ਇਸ ਤਰ੍ਹਾਂ ਬੀਤਦਾ, ਸਿੱਖੀ ਦਾ ਪ੍ਰਚਾਰ ਪ੍ਰਸਾਰ ਵੱਧਦਾ ਜਾ ਰਿਹਾ ਤੇ ਗੁਰੂ ਪਿਆਰਿਓ ਉਹਨਾਂ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਚੌਧਰੀ ਹੁੰਦੇ ਸਨ, ਸਰਕਾਰ ਵੱਲੋਂ ਥਾਪੇ ਹੋਏ ਚੌਧਰੀ, ਇਹ ਸਰਕਾਰਾਂ ਦੇ ਚਾਪਲੂਸ ਹੁੰਦੇ ਸੀ ਤੇ ਸਤਸੰਗ ਜੀ ਜਿਨ੍ਹਾਂ ਦੇ ਵਿੱਚੋਂ ਉਸ ਸਮੇਂ ਕਰਮਾ ਛੀਨਾ, ਰਾਮਾ ਰੰਧਾਵਾ, ਸਾਹਿਬ ਰਾਏ, ਹਰਭਗਤ, ਨਿਰੰਜਣੀਆਂ, ਮੱਸਾ ਰੰਗੜ, ਇਹ ਕੁਝ ਏਦਾਂ ਕਦੇ ਚੌਧਰੀ ਪਿੰਡਾਂ ਦੇ ਵਿੱਚ ਪੰਜਾਬ ਦਿਆਂ ਦੇ ਵਿੱਚ ਸਨ ਜਿਹੜੇ ਹਰ ਵਕਤ ਸਰਕਾਰ ਦੀ ਚਾਪਲੂਸੀ ਤੇ ਜਿੱਥੇ ਕੋਈ ਮਾੜਾ ਜਿਹਾ ਪਤਾ ਲੱਗੇ ਵੀ ਇੱਥੇ ਵਧੀਕੀ ਹੁੰਦੀ ਆ, ਇੱਥੇ ਗੜਬੜ ਹੁੰਦੀ ਆ ਸਰਕਾਰ ਦੇ ਵਰਖਿਲਾਫ, ਇਹ ਛੇਤੀ ਤੋਂ ਛੇਤੀ ਅਤਲਾਵਾਂ ਦੇ ਕੇ ਤੇ ਸਤਸੰਗ ਜੀ ਆਪਣੇ ਚਮਚਾਗਿਰੀ ਦਾ ਇਹ ਸਬੂਤ ਦਿੰਦੇ ਸਨ। ਔਰ ਕੁਝ ਕੁ ਫੌਜਾਂ ਵੀ ਇਹਨਾਂ ਨੂੰ ਆਪਣੀ ਰੱਖਿਆ ਵਾਸਤੇ ਮਿਲੀਆਂ ਹੋਈਆਂ ਸੀ ਤੇ ਗੁਰੂ ਪਿਆਰਿਓ ਜਦੋਂ ਏਦਾਂ ਦੀਆਂ ਪਦਵੀਆਂ ਮਿਲ ਜਾਣ ਤੇ ਬੰਦਾ, ਕੁਦਰਤੀ ਗੱਲ ਹੈ, ਪਿੰਡਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਧੱਕਾ ਕਰਦਾ। ਹੁਣ ਸਾਹਿਬ ਰਾਏ ਇਹਨਾਂ ਦੇ ਵਿੱਚ ਏਕਤਾਂ ਦਾ ਇੱਕ ਚੌਧਰੀ ਸੀ ਸਾਹਿਬ ਰਾਏ। ਗੁਰੂ ਪਿਆਰਿਓ ਇਹ ਨਸ਼ਹਿਰੇ ਪੰਨੂਆਂ ਦਾ ਇੱਥੇ ਦਾ ਇਹ ਚੌਧਰੀ ਸੀ, ਇਹਦਾ ਨਾਂ ਸੀ ਸਾਹਿਬ ਰਾਏ। ਔਰ ਇਹ ਵੀ ਵਧੀਕੀਆਂ ਕਰਦਾ ਸੀ, ਜਿੰਨੀ ਕਿ ਚੋਂ ਹੋ ਸਕੀ ਇਹ ਵਧੀਕੀਆਂ ਕਰਦਾ ਸੀ। ਔਰ ਇਹਨੇ ਇੱਕ ਕੰਮ ਕੀਤਾ ਕਿ ਜਿਹੜੀਆਂ ਇਹਦੇ ਕੋਲ ਆਪਣੀਆਂ ਘੋੜੀਆਂ ਹੁੰਦੀ ਸੀ, ਘੋੜੀਆਂ, ਉਹਨਾਂ ਨੂੰ ਸਿੰਘਾਂ ਦੇ ਜਾਂ ਆਮ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੁਗਣੀਆਂ ਖੁੱਲੀਆਂ ਛੱਡ ਦਿੱਤੀਆਂ। ਇਹਨਾਂ ਨੂੰ ਡੱਕਣ ਵਾਲਾ ਕੋਈ ਨਹੀਂ ਸੀ, ਰਾਜ ਦਰਬਾਰੀ ਇਹਨਾਂ ਦੀ ਤਾਕਤ ਸੀ
ਤੇ ਜੇ ਕਿਸੇ ਨੇ ਕਹਿਣਾ ਸੀ ਉਹਨੇ ਬੇਇੱਜ਼ਤੀ ਕਰਵਾਉਣੀ ਸੀ। ਔਰ ਇਹਦਾ ਨਿੱਤ ਦਾ ਕੰਮ ਹੋ ਗਿਆ ਕਿ ਕੋਈ ਨਾ ਕੋਈ ਮੈਨੂੰ ਕੁਝ ਆਖੇ, ਮੈਂ ਲੜਾਈ ਕਰਨ ਦਾ ਬਹਾਨਾ, ਇਹ ਫਸਾਦ ਕਰਨ ਦਾ ਕੋਈ ਬਹਾਨਾ ਭਾਲਾਂ। ਹੁਣ ਸਤਸੰਗਤ ਜੀ, ਇਹ ਸਾਹਿਬ ਰਾਏ ਸਿੰਘਾਂ ਦੇ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਆਪਣੀਆਂ ਖੁੱਲੀਆਂ ਘੋੜੀਆਂ ਚੁਗਣ ਵਾਸਤੇ ਛੱਡ ਦਿੰਦਾ ਸੀ। ਇੱਕ ਦੋ ਵਾਰ ਡੱਕਿਆ, ਇਹਨੇ ਪਰਵਾਹ ਨਾ ਕੀਤੀ ਤੇ ਫਿਰ ਇਲਾਕੇ ਦੇ ਪਿੰਡਾਂ ਦੇ ਕੁਝ ਕੁ ਬੰਦੇ ਇਕੱਠੇ ਹੋ ਕੇ, ਜਿਨ੍ਹਾਂ ਦੇ ਵਿੱਚ ਸਿੰਘ ਵੀ ਸਨ, ਉਹ ਜਾ ਕੇ ਇਸ ਚੌਧਰੀ ਸਾਹਿਬ ਰਾਏ ਦੇ ਅੱਗੇ ਅਰਜ਼ ਕਰਦੇ, ਕਹਿੰਦੇ ਚੌਧਰੀ ਸਾਹਿਬ, ਤੁਹਾਡੇ ਕੋਲ ਕਿਸੇ ਚੀਜ਼ ਦਾ ਘਾਟਾ ਥੋੜ੍ਹੀ ਹੈ, ਤੁਸੀਂ ਇਲਾਕੇ ਦੇ ਮਾਲਕ ਹੋ, ਅਸੀਂ ਗਰੀਬ ਕਿਸਾਨ ਆ, ਸਾਡੀ ਫਸਲ ਜਿਹੜੀ ਹੈ ਨਾ ਉਹ ਤੁਹਾਡੀਆਂ ਘੋੜੀਆਂ ਚਰ ਜਾਂਦੀਆਂ, ਕਿਰਪਾ ਕਰਕੇ ਉਹਨਾਂ ਨੂੰ ਬੰਨਣ ਦੀ ਕਿਰਪਾਲਤਾ ਕਰੋ, ਸਾਡਾ ਜ਼ੋਰ ਤੇ ਕੋਈ ਨਹੀਂ ਹੈ। ਨਾਲ ਇਹ ਵੀ ਆਖ ਦਿੱਤਾ ਵੀ ਸਾਡਾ ਤੁਹਾਡੇ ਸਾਹਮਣੇ ਜ਼ੋਰ ਤੇ ਕੋਈ ਨਹੀਂ ਹੈ, ਪਰ ਅਸੀਂ ਵੀ ਤੁਹਾਡੀ ਪਰਜਾ ਹੈ, ਸਾਨੂੰ ਵੀ ਇੱਥੇ ਮਾੜਾ ਮੋਟਾ ਅਧਿਕਾਰ ਹੈ, ਸਾਡੇ ਵੀ ਬੱਚੇ ਨੇ, ਸਾਨੂੰ ਵੀ ਚਾਰ ਮਣ ਦਾਣੇ ਚਾਹੀਦੇ ਹੁੰਦੇ, ਕਿਰਪਾ ਕਰਕੇ ਤੁਸੀਂ ਆਪਣੀਆਂ ਘੋੜੀਆਂ ਨੂੰ ਏਦਾਂ ਖੁੱਲੀਆਂ ਛੱਡਣ ਤੋਂ ਸੰਕੋਚ ਕਰੋ। ਤੇ ਹੰਕਾਰਿਆ ਹੋਇਆ ਸਾਹਿਬ ਰਾਏ ਆਖਦਾ ਹਾਂ, ਕਹਿੰਦਾ ਮੈਂ ਸੋਚਦਾ ਸੀ ਮੈਂ ਘੋੜੀਆਂ ਨੂੰ ਬੰਨਿਆ ਕਰਾਂ, ਪਰ ਕਿੱਦਾਂ ਬੰਨਣੀਆਂ ਇਹ ਮੈਨੂੰ ਹਲੇ ਪਤਾ ਨਹੀਂ ਸੀ ਲੱਗਦਾ, ਮੈਂ ਬੰਨਣੀਆਂ ਕਾਹਦੇ ਨਾਲ ਹੈ। ਦੇਖੋ ਹੰਕਾਰ, ਕਹਿੰਦਾ ਬੰਨਣੀਆਂ ਪਰ ਮੈਂ ਕਾਹਦੇ ਨਾਲ ਬੰਨਣੀਆਂ, ਇਹਦੇ ਬਾਰੇ ਮੈਂ ਹਜੇ ਮੈਨੂੰ ਖਿਆਲ ਨਹੀਂ ਸੀ ਆਇਆ। ਹਾਂ ਹੁਣ ਮੈਂ ਬੰਨਾਂਗਾ, ਤੁਹਾਡੇ ਸਿੱਖਾਂ ਦੇ ਕੇਸ ਕੱਟ ਕੇ, ਦਾੜੇ ਕੱਟ ਕੇ, ਇਹਨਾਂ ਦੇ ਰੱਸੇ ਵੱਟ ਕੇ ਤੇ ਉਹਨਾਂ ਦੇ ਨਾਲ ਘੋੜੀਆਂ ਬੰਨਾਂਗਾ। ਗੁਰੂ ਪਿਆਰਿਓ, ਇਹ ਗੱਲ ਸਹਿਣ ਕਰਨ ਵਾਲੀ ਹੈ ਕਿਤੇ? ਇਹ ਸਿੱਖ ਕੌਮ ਵਾਸਤੇ, ਮਰਦਾਂ ਵਾਸਤੇ, ਜਿਸ ਗੁਰੂ ਨੇ ਪੰਜ ਕਕਾਰ ਜਿਨ੍ਹਾਂ ਦੇ ਵਿੱਚ ਕੇਸ ਬਖਸ਼ੇ ਨੇ, ਤੇ ਕੋਈ ਜ਼ਾਲਮ ਇਹ ਆਖੇ ਮੈਂ ਤੁਹਾਡੇ ਕੇਸਾਂ ਨੂੰ ਕਤਲ ਕਰਕੇ ਇਹਨਾਂ ਦੇ ਰੱਸੇ ਵੱਟ ਕੇ ਫੇ ਆਪਣੀਆਂ ਘੋੜੀਆਂ ਬੰਨਾਂਗਾ, ਇਹ ਗੱਲ ਬਰਦਾਸ਼ਤ ਤੋਂ ਬਾਹਰ ਸੀ। ਤੇ ਸਤਸੰਗਤ ਜੀ, ਫੇ ਕੁਝ ਸਿੰਘ ਇਕੱਠੇ ਹੋ ਕੇ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਦੇ ਕੋਲ ਜਾਂਦੇ ਨੇ। ਇਹ ਪੁੱਚੇ ਪਿੰਡ ਦੇ ਰਹਿਣ ਵਾਲੇ ਸਨ, ਬੜੇ ਚੜ੍ਹਦੀ ਕਲਾ ਦੇ ਇਹ ਦੋ ਸੂਰਮੇ ਸਨ, ਇਹ ਭੁੱਖਿਆਂ ਦੇ। ਤੇ ਗੁਰੂ ਪਿਆਰਿਓ, ਫਿਰ ਇਹਨਾਂ ਨੇ ਜਾ ਕੇ ਅਰਜ਼ ਕੀਤੀ ਹੈ, ਕਹਿੰਦੇ ਖਾਲਸਾ ਜੀ, ਅਸੀਂ ਸਾਹਿਬ ਰਾਏ ਜੀ ਦੇ ਕੋਲ ਜਾ ਕੇ ਅਰਜ਼ ਬੇਨਤੀ ਕੀਤੀ, ਪਰ ਉਹਨੇ ਸਾਡੀ ਮੰਨੀ ਨਹੀਂ, ਤੋਹੀਨ ਕੀਤੀ ਹੈ, ਸਾਡੀ ਨਰਾਦਰੀ ਕੀਤੀ ਹੈ, ਘੋੜੀਆਂ ਬੰਨਣ ਵਾਸਤੇ ਅਸੀਂ ਤਾਂ ਬੇਨਤੀ ਕੀਤੀ ਸੀ, ਪਰ ਉਹਨੇ ਸਾਡੀ ਬੇਇੱਜ਼ਤੀ ਕੀਤੀ ਹੈ। ਕਹਿੰਦੇ ਕੀ ਆਖਿਆ? ਕਹਿੰਦੇ ਘੋੜੀਆਂ ਬੰਨਾਂਗਾ ਪਰ ਤੁਹਾਡੇ ਕੇਸ ਕੱਟ ਕੇ, ਦਾੜੇ ਕੱਟ ਕੇ, ਉਹਨਾਂ ਦੇ ਰੱਸੇ ਵੱਟ ਕੇ ਬੰਨਾਂਗਾ, ਤੇ ਇੱਦਾਂ ਉੱਦਾਂ ਇਹ ਘੋੜੀਆਂ ਨਹੀਂ ਬੰਨੀਆਂ ਜਾਣੀਆਂ। ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨੇ ਆਖ ਦਿੱਤਾ, ਕਹਿੰਦੇ ਚਿੰਤਾ ਨਾ ਕਰੋ, ਹੁਣ ਤੁਸੀਂ ਇਹ ਸਾਹਿਬ ਰਾਏ ਦੀਆਂ ਘੋੜੀਆਂ ਜ਼ਿਆਦਾ ਚਿਰ ਤੁਹਾਡਾ ਨੁਕਸਾਨ ਨਹੀਂ ਕਰਦੀਆਂ, ਹੁਣ ਚਿੰਤਾ ਨਾ ਕਰੋ ਤੁਸੀਂ। ਇਹ ਪਿੰਡ ਆ ਗਏ ਤੇ ਥੋੜੇ ਦਿਨਾਂ ਬਾਅਦ ਸਮਾਂ ਵਿਚਾਰ ਕੇ ਇਹਦੀਆਂ ਖੁੱਲੀਆਂ ਫਿਰਦੀਆਂ ਘੋੜੀਆਂ ਨੂੰ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨੇ ਹੱਕ ਕੇ, ਤੇ ਗੁਰੂ ਪਿਆਰਿਓ, ਇੱਕ ਲਾਗੇ ਸਰਦਾਰ ਸੀ ਲਖਮੀਰ ਸਿੰਘ, ਉਹਦੇ ਕੋਲ ਛੱਡਿਆਂਦੀਆਂ, ਲੈ ਇਹ ਘੋੜੀਆਂ ਕਹਿੰਦੇ ਸਾਂਭੋ। ਤੇ ਥੋੜੇ ਦਿਨਾਂ ਬਾਅਦ ਸਰਦਾਰ ਲਖਮੀਰ ਸਿੰਘ ਨੇ ਘੋੜੀਆਂ ਹੱਕੀਆਂ ਤੇ ਪਟਿਆਲੇ ਵਾਲੇ ਬਾਬਾ ਆਹਲਾ ਸਿੰਘ ਦੇ ਕੋਲ ਜਾ ਕੇ ਵੇਚ ਦਿੱਤੀਆਂ। ਬਾਬਾ ਆਹਲਾ ਸਿੰਘ ਦੇ ਪਾਸੋਂ ਜਿਹੜੇ ਪੈਸੇ ਮਿਲੇ ਘੋੜੀਆਂ ਦੇ ਮੁੱਲ ਵੇਲਿਆ, ਤੇ ਸਿੰਘਾਂ ਨੇ ਆਪਣੇ ਪਾਸ ਰੱਖਣ ਦੀ ਬਜਾਏ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਪਾਉਣ ਦੀ ਇਹਨਾਂ ਨੇ ਵਿਉਂਤ ਸੋਚੀ ਹੈ, ਔਰ ਗੁਰੂ ਕੇ ਲੰਗਰਾਂ ਵਿੱਚ ਪਾ ਦਿੱਤੇ ਜਾਣ ਤੋਂ ਉਹ ਕਿੱਥੇ ਆ? ਉਹ ਇਦਾਂ ਦਾ ਕੋਈ ਭਜਨੀਕ ਮਹਾਂਪੁਰਸ਼ ਜਿਹਦਾ ਸੱਚਾ ਲੰਗਰ ਚੱਲਦਾ, ਜਿਹਦੀ ਚੰਗੀ ਸੇਵਾ ਚੱਲਦੀ ਹੈ, ਕੋਈ ਨਾਮ ਸਿਮਰਨ ਵਾਲਾ? ਤੇ ਗੁਰੂ ਪਿਆਰਿਓ, ਉਹ ਸਨ ਭਾਈ ਤਾਰਾ ਸਿੰਘ, ਪਿੰਡ ਵਾਂ ਦੇ ਰਹਿਣ ਵਾਲੇ, ਭਜਨੀਕ ਸਨ, ਸਿਮਰਨ ਵਾਲੇ ਸਨ, ਇੱਕ ਸੱਚੇ ਸੁੱਚੇ ਸਿੱਖ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਮੋਹਰੇ ਹੋ ਕੇ ਲੜਿਆ ਉਹ ਯੋਧਾ ਸੂਰਮਾ, ਔਰ ਵਾਂ ਪਿੰਡ ਇਹਨਾਂ ਦਾ ਆਪਣਾ ਸੀ, ਇਹਨਾਂ ਦੀ ਜੱਦੀ ਜ਼ਮੀਨ ਜਾਇਦਾਦ ਸੀ। ਔਰ ਸਤਸੰਗਤ ਜੀ, ਇਹਨਾਂ ਨੇ ਆਪਣੇ ਪਿੰਡ ਦੇ ਵਿੱਚ, ਆਪਣੀ ਜ਼ਮੀਨ ਦੇ ਵਿੱਚ ਇੱਕ ਡੇਰਾ ਬਣਾਇਆ ਸੀ, ਤੇ ਉਸ ਡੇਰੇ ਦੇ ਵਿੱਚ ਫਿਰ ਇਹਨਾਂ ਨੇ ਇੱਕ ਗੁਰਦੁਆਰਾ ਨੂਮਾ ਡੇਰਾ ਔਰ ਬਾਹਰਲੇ ਪਾਸੇ ਵਾੜ ਕੀਤੀ ਹੋਈ ਸੀ। ਤੇ ਗੁਰੂ ਪਿਆਰਿਓ, ਫਿਰ ਇਹ ਉਹਦੇ ਵਿੱਚ ਆਪਣੇ ਹੋਰ ਸਿੰਘਾਂ ਨੂੰ ਇਕੱਠਿਆਂ ਕਰਕੇ ਬੰਦਗੀ ਕਰਦੇ, ਸਿਮਰਨ ਕਰਦੇ, ਸਿੰਘ ਇਕੱਠੇ ਹੁੰਦੇ,
ਤੇ ਗੁਰਮਤ ਵਿਚਾਰਾਂ ਵੀ ਕਰਦੇ ਤੇ ਲੰਗਰ ਪਾਣੀ ਵੀ ਇੱਥੇ ਚੱਲਦਾ ਸੀ ਤੇ ਸਿੰਘਾਂ ਨੇ ਜਿਹੜੀਆਂ ਘੋੜੀਆਂ ਦਾ ਮੁੱਲ ਵੱਟਿਆ ਸੀ ਨਾ ਭਾਈ ਤਾਰਾ ਸਿੰਘ ਦੇ ਬਾਬਾ ਜੀ ਦੇ ਲੰਗਰ ਦੇ ਵਿੱਚ ਪਾ ਦਿੱਤਾ। ਤੇ ਹੁਣ ਇਹ ਗੱਲ ਜਿੱਦਣ ਦੀਆਂ ਘੋੜੀਆਂ ਗਵਾਚੀਆਂ ਸੀ, ਸਾਹਿਬ ਰਾਏ ਵੀ ਕਿਹੜਾ ਚੁੱਪ ਕਰਕੇ ਬੈਠਾ ਸੀ, ਉਹਨੇ ਆਖਰ ਖੋਜ ਕੱਢ ਲਈ ਕਿ ਸਾਡੀਆਂ ਘੋੜੀਆਂ ਜਿਹੜੀਆਂ ਨਾ ਬਘੇਲ ਸਿੰਘ ਨੇ ਚੋਰੀ ਕੀਤੀਆਂ। ਤੇ ਇਸ ਵੇਲੇ ਬਘੇਲ ਸਿੰਘ ਹੁਣੀ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਨੇ। ਤੇ ਗੁਰੂ ਪਿਆਰਿਓ ਇਹ ਫਿਰ ਆਪਣੇ ਦੋ ਤਿੰਨ ਬੰਦਿਆਂ ਨੂੰ ਨਾਲ ਲੈ ਕੇ ਭਾਈ ਬਾਬਾ ਤਾਰਾ ਸਿੰਘ ਦੇ ਕੋਲ ਜਾਂਦਾ ਹੈ, ਉੱਚਾ ਬੋਲਦਾ, ਲੋੜ ਤੋਂ ਉੱਚਾ ਬੋਲਦਾ, ਕਹਿੰਦਾ ਸਾਡੇ ਚੋਰ ਬਘੇਲ ਸਿੰਘ ਚੋਰ ਇੱਥੇ ਰਹਿੰਦਾ। ਤੇ ਮਹਾਂਪੁਰਸ਼ ਕਹਿੰਦੇ ਨਹੀਂ ਸੱਜਣਾ, ਇਹ ਗੁਰੂ ਨਾਨਕ ਦੇ ਦਰ ਦੇ ਉੱਤੇ ਚੋਰਾਂ ਦਾ ਕੋਈ ਕੰਮ ਨਹੀਂ ਹੁੰਦਾ, ਇੱਥੇ ਨਾਮ ਵਾਲੇ ਭਜਨ ਵਾਲੇ ਸਿਮਰਨ ਵਾਲੇ ਲੋਕ ਰਹਿੰਦੇ ਨੇ, ਬੰਦਗੀ ਵਾਲੇ ਨੇ। ਕਹਿੰਦੇ ਬਘੇਲ ਸਿੰਘ ਨੂੰ ਤੁਸੀਂ ਅੱਖੇ ਇੱਥੇ ਰੱਖਿਆ। ਤੇ ਫਿਰ ਭਾਈ ਤਾਰਾ ਸਿੰਘ ਜੀ ਬਾਬਾ ਜੀ ਆਖਣ ਲੱਗੇ, ਕਹਿੰਦੇ ਸੱਜਣਾ ਤਾਰਾ ਬਘੇਲ ਸਿੰਘ ਚੋਰ ਨਹੀਂ ਹੈ, ਚੋਰ ਤੂੰ ਹੈ ਜਿਹੜਾ ਗਰੀਬ ਸਿੱਖਾਂ ਦੀਆਂ ਪੈਲੀਆਂ ਵਿੱਚ ਘੋੜੀਆਂ ਚਰਨ ਵਾਸਤੇ ਛੱਡਦਾ ਸੀ। ਦੱਸ ਚੋਰ ਉਹ ਹੋਇਆ ਕਿ ਤੂੰ ਹੋਇਆ? ਸੁਣ ਕੇ ਆਹ ਗੱਲਾਂ ਕੁੱਠੀ ਹੈ। ਤੇ ਗੁਰੂ ਪਿਆਰਿਓ ਇਹਨੇ ਉੱਚਾ ਬੋਲਿਆ ਥੋੜਾ ਜਿਹਾ, ਤੇ ਫਿਰ ਗੁਰੂ ਕੇ ਸਿੰਘਾਂ ਨੇ ਇਹਨੂੰ ਉੱਥੇ ਚਾਟਾ ਛਕਾਇਆ, ਇਹਨੂੰ ਥੋੜਾ ਜਿਹਾ ਨਿੰਦਾ ਦਿੱਤਾ। ਕਿਵੇਂ ਦਿੱਤਾ? ਤੁਹਾਡੀ ਜਦੋਂ

ਚੌਧਰੀ ਸਾਹਿਬ ਰਾਏ ਦੀ ਸਿੰਘਾਂ ਨੇ ਜਰਾ ਚੱਜ ਨਾਲ ਸੇਵਾ ਕਰ ਦਿੱਤੀ ਤੇ ਗੁਰੂ ਪਿਆਰਿਓ ਹੁਣ ਇਹ ਸਿੰਘਾਂ ਨੂੰ ਡਰਾਵਾ ਦੇ ਕੇ ਧਮਕੀ ਦੇ ਕੇ ਚੱਲਿਆ। ਕਹਿੰਦਾ ਮੈਂ ਮੁੜ ਕੇ ਆਵਾਂਗਾ, ਦੇਖਾਂਗਾ ਤੈਨੂੰ। ਭਾਈ ਤਾਰਾ ਸਿੰਘ ਜੀ ਨੂੰ ਆਖਿਆ, ਕਹਿੰਦਾ ਬਾਬਾ ਦੇਖਾਂਗਾ ਮੈਂ ਮੁੜ ਕੇ ਆਉਂਦਾ ਤੈਨੂੰ। ਹੁਣ ਗੁਰੂ ਪਿਆਰਿਓ ਇਹਨੂੰ ਆਪਣੀ ਚੌਧਰਤਾ ਦੇ ਨਾਲੋਂ ਆਪਣੀ ਚੌਧਰਤਾ ਦਾ ਜਿਹੜਾ ਪੱਗੜ ਬੱਝਾ ਸੀ ਨਾ ਉਹਦਾ ਜ਼ਿਆਦਾ ਫਿਕਰ ਪੈ ਗਿਆ ਸੀ ਵੀ ਇੱਦਾਂ ਤਾਂ ਜਣਾ ਖਣਾ ਜਿਹੜਾ ਮਰਜ਼ੀ ਮੇਰੇ ਉੱਤੇ ਹੱਥ ਚੱਕਣ ਲੱਗ ਪਊਗਾ। ਗੁਰੂ ਪਿਆਰਿਓ ਆਪਣੇ ਸਰੀਰ ਨਾਲੋਂ, ਆਪਣੀ ਸਰੀਰ ਦੀ ਬੇਇੱਜ਼ਤੀ ਨਹੀਂ ਉਹ ਸਮਝਦਾ, ਆਪਣੀ ਚੌਧਰਤਾ ਦੀ ਬੇਇੱਜ਼ਤੀ ਸਮਝਦਾ। ਕਹਿੰਦਾ ਮੈਂ ਚੌਧਰੀ ਇਲਾਕੇ ਦਾ ਤੇ ਜਣਾ ਖਣਾ ਮੈਨੂੰ ਏਦਾਂ ਵਗਾਰਨ ਲੱਗ ਪਏ, ਇਹ ਗੱਲ ਚੰਗੀ ਥੋੜੋ ਆ। ਤੇ ਸਿੰਘਾਂ ਨਾਲ ਕਹਿੰਦਾ ਮੈਂ ਟੱਕਰਾਂਗਾ। ਤੇ ਜਾਫਰ ਬੇਗ ਇਹਦਾ ਦੋਸਤ ਸੀ, ਪੱਟੀ ਦਾ ਫੌਜਦਾਰ, ਇਹ ਉਹਦੇ ਕੋਲ ਜਾ ਕੇ ਫਰਿਆਦੀ ਹੁੰਦਾ, ਕਹਿੰਦਾ ਖਾਨ ਸਾਹਿਬ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਵਿੱਚ ਸਿੰਘਾਂ ਨੇ ਫਿਰ ਸਿਰ ਉਠਾਉਣੇ ਸ਼ੁਰੂ ਕਰਤੇ। ਕਹਿੰਦੇ ਕਿਵੇਂ? ਕਹਿੰਦਾ ਪਹਿਲਾਂ ਮੇਰੀਆਂ ਸਿੰਘਾਂ ਨੇ ਘੋੜੀਆਂ ਚਰਾਈਆਂ, ਆਪਦੀ ਕਰਤੂਤ ਨਹੀਂ ਦੱਸੀ ਮੈਂ ਕੀ ਕੀਤਾ। ਕਹਿੰਦਾ ਸਿੰਘਾਂ ਨੇ ਪਹਿਲਾਂ ਮੇਰੀਆਂ ਵਗਦੀਆਂ ਚੜਦੀਆਂ ਹੋਈਆਂ ਘੋੜੀਆਂ ਨੂੰ ਚਰਾਇਆ ਤਾਂ ਮੈਨੂੰ ਪਤਾ ਲੱਗਾ ਕਿ ਘੋੜੀਆਂ ਚਰਾਉਣ ਵਾਲਾ ਬਘੇਲ ਸਿੰਘ ਸੰਤ ਸਿੰਘ ਸੰਤ ਵਾਂ ਬਾਬਾ ਤਾਰਾ ਸਿੰਘ ਦੇ ਡੇਰੇ ਦੇ ਵਿੱਚ ਹੈ। ਵਾਂ ਪਿੰਡ ਵਿੱਚ ਮੈਂ ਗਿਆ ਤੇ ਮੈਂ ਸਰਕਾਰ ਦਾ ਮਾੜਾ ਮੋਟਾ ਦਬਕਾ ਜਿਹਾ ਮਾਰਿਆ। ਕਹਿੰਦਾ ਉਹਨਾਂ ਮੇਰੀ ਬੇਇੱਜ਼ਤੀ ਕੀਤੀ, ਮੇਰੀ ਪੱਗ ਲਾਤੀ, ਮੇਰੇ ਲੀੜੇ ਪਾੜੇ, ਕਹਿੰਦਾ ਗਾਲਾਂ ਕੱਢੀਆਂ, ਉਹ ਗੱਲ ਵੱਖਰੀ। ਤੇ ਜਦੋਂ ਸਰਕਾਰ ਦਾ ਮੈਂ ਰੋਹ ਪਾਇਆ, ਕਹਿੰਦਾ ਯਾਹ ਲੈ ਆ ਆਪਣੀ ਸਰਕਾਰ ਨੂੰ, ਉਹਨਾਂ ਨਾਲ ਵੀ ਦੇਖ ਲਾਂਗੇ। ਤੇ ਖਾਨ ਸਾਹਿਬ ਜੇ ਸਿੰਘਾਂ ਨੂੰ ਸਾਂਭਿਆ ਨਾ ਤੇ ਆਉਣ ਵਾਲਾ ਵਕਤ ਜਿਹੜਾ ਉਹ ਖਤਰੇ ਵਾਲਾ ਹੋਵੇਗਾ। ਤੇ ਜਾਫਰ ਬੇਬਗੀ ਉਹਨੂੰ ਆਪਣੀਆਂ ਫੌਜਾਂ ਤੇ ਮਾਣ, ਆਪਣੀ ਸਰਕਾਰ ਦੇ ਉੱਤੇ ਮਾਣ, ਤੇ 200 ਸਿਪਾਹੀ ਲੈ ਕੇ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਦੇ ਉੱਤੇ ਇਹ ਚੜ੍ਹਾਈ ਕਰਨ ਵਾਸਤੇ ਤੁਰ ਪੈਂਦਾ। ਤੇ ਸਾਧ ਸੰਗਤ ਜੀ ਇਹ ਬਿਲਕੁਲ ਹੱਲੇ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਭਾਈ ਬਘੇਲ ਸਿੰਘ, ਬਾਬਾ ਬਘੇਲ ਸਿੰਘ ਜੀ ਉਹ ਜੰਗਲ ਪਾਣੀ ਜਾਣ ਵਾਸਤੇ ਜਦੋਂ ਬਾਹਰ ਨਿਕਲੇ ਨਾ ਉਹਨੇ ਘੋੜਿਆਂ ਦੀਆਂ ਪੈਂਖੜਾਂ ਦਾ ਖੜਾਕ ਸੁਣਿਆ ਤੇ ਉਹ ਸਮਝ ਗਿਆ ਕਿ ਚੌਧਰੀ ਸਾਹਿਬ ਰਾਏ ਫੌਜਾਂ ਲੈ ਕੇ ਆ ਗਿਆ। ਤੇ ਗੁਰੂ ਪਿਆਰਿਓ ਜਦੋਂ ਇਹ ਡੇਰੇ ਦੇ ਵਿੱਚ ਵੜਨ ਲੱਗੇ ਤੇ ਭਾਈ ਬਘੇਲ ਸਿੰਘ ਨੇ ਇਹਨਾਂ ਨੂੰ ਮੰਗਾਰਿਆ, ਉਹ ਕਹਿੰਦੇ ਦੁਸ਼ਮਣੋ ਖਾਲਸੇ ਦੇ ਉੱਤੇ ਚੜ੍ਹਾਈ ਕਰਕੇ ਆਇਓ, ਪਹਿਲਾਂ ਖਾਲਸੇ ਤੱਕ ਪਹੁੰਚਣ ਵਾਸਤੇ ਮੇਰੇ ਨਾਲ ਦੋ ਹੱਥ ਕਰਦੇ ਜਾਓ ਇਹ ਚਾਹੁੰਦਾ। ਤੇ ਭੱਜ ਕੇ ਪਹਿਲਾਂ ਡੇਰੇ ਦੇ ਵਿੱਚ ਬਾਕੀ ਸਿੰਘਾਂ ਨੂੰ ਸੁਚੇਤ ਕਰ ਸਕਦਾ ਸੀ ਪਰ ਨਹੀਂ, ਕਹਿੰਦਾ ਜੇ ਮੈਂ ਭੱਜ ਕੇ ਗਿਆ ਤੇ ਉਹਨਾਂ ਨੇ ਮੈਨੂੰ ਟਿਚਰਾਂ ਕਰਨੀਆਂ ਵੀ ਜਾਨ ਬਚਾ ਕੇ ਆ ਸਾਨੂੰ ਦੱਸਣ ਵਾਸਤੇ ਆ ਗਿਆ, ਤੂੰ ਲੜਿਆ ਕਿਉਂ ਨਹੀਂ? ਤੇ ਉਹ ਭਾਈ ਬਾਬਾ ਇਹ ਬਘੇਲ ਸਿੰਘ ਇਹਨਾਂ ਦੁਸ਼ਮਣਾਂ ਨੂੰ ਵੰਗਾਰਦਾ ਤੇ ਉੱਥੇ ਫਿਰ ਜਿਵੇਂ ਮੁਕਾਬਲਾ ਕਰਦਾ ਹੈ। ਉਸ ਕਵੀਲੇ ਦੀਆਂ ਕਵੀ ਨੇ ਸਤਰਾਂ ਲਿਖੀਆਂ ਉਸ ਸੂਰਮੇ ਦੀ ਚੜ੍ਹਦੀ ਕਲਾ ਵਾਸਤੇ ਕਿ ਇਕੱਲੇ ਨਹੀਂ ਇਹਨਾਂ ਦੁਸ਼ਮਣਾਂ ਦਾ ਕਿਵੇਂ ਮੁਕਾਬਲਾ ਕੀਤਾ ਢਾਡੀ ਜੱਤਾ।

ਭਾਈ ਬਘੇਲ ਸਿੰਘ ਨੇ ਇਹਨਾਂ ਨੂੰ ਲਲਕਾਰਾ ਮਾਰਿਆ ਔਰ ਮਨ ਵਿੱਚ ਆ ਗਿਆ, ਮੇਰਾ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਸੀ 1,25,000 ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਾਊਂ, ਅੱਜ ਗੁਰੂ ਕਾ ਖਾਲਸਾ 1,25,000 ਨਿਤਰੂਗਾ। ਤੇ ਗੁਰੂ ਪਿਆਰਿਓ ਇਹਨੇ ਲਲਕਾਰਾ ਮਾਰ ਕੇ ਰੋਕਿਆ, ਕਹਿੰਦੇ ਕਿੱਧਰ ਚੱਲਿਓ, ਵਾਜ ਪਛਾਣ ਲਈ ਆ ਸਾਹਿਬ ਰਾਏ ਨੇ, ਬਾਬਾ ਬਘੇਲ ਸਿੰਘ ਦੀ ਆਵਾਜ਼ ਪਛਾਣੀ ਗਈ। ਤੇ ਫਿਰ ਜਾਫਰ ਬੇਗ ਨੂੰ ਆਖਣ ਲੱਗਾ, ਖਾਨ ਸਾਹਿਬ ਇਹ ਆ ਲੜਾਈ ਦਾ ਫਸਾਦ ਦੀ ਵੱਡੀ ਜੜ੍ਹ, ਇਹੀ ਆ ਬਘੇਲ ਸਿੰਘ, ਬਸ ਇਹਦੇ ਨਾਲ ਹੀ ਆਪਾਂ ਨਜਿੱਠਣਾ, ਇਹਨੂੰ ਹੀ ਆਪਾਂ ਸਾਰੀ ਗੱਲਬਾਤ ਇਹਦੇ ਨਾਲ ਹੀ ਆਪਣੀ, ਇਹੀ ਘੋੜੀਆਂ ਚੋਰੀ ਕਰਕੇ ਲੈ ਕੇ ਆਇਆ। ਤੇ ਉਸ ਵੇਲੇ ਬਾਬਾ ਬਘੇਲ ਸਿੰਘ ਕਹਿੰਦਾ ਕੋਈ ਨੀ ਉੱਧਰ ਖਾਲਸੇ ਵੱਲ ਬਾਅਦ ਚ ਜਾਂਦੇ ਹਾਂ, ਪਹਿਲਾਂ ਤੁਹਾਡੇ ਨਾਲ ਦੋ ਹੱਥ ਕਰ ਹੀ ਲੈਂਦੇ ਹਾਂ। ਬਾਬਾ ਬਘੇਲ ਸਿੰਘ ਵੱਲੋਂ ਗੋਲੀ ਦਾਗੀ ਗਈ, ਗੋਲੀ ਦਾ ਫੈਰ ਜਦੋਂ ਕੀਤਾ ਗਿਆ ਨਾ, ਤੇ ਸਤਸੰਗ ਜੀ ਖੜਾਕ ਸੁਣ ਕੇ ਬਾਕੀ ਡੇਰੇ ਦੇ ਸਿੰਘ ਵੀ ਉੱਠ ਕੇ ਭੱਜੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਦੁਸ਼ਮਣ ਪਹੁੰਚ ਚੁੱਕੇ ਆ, ਔਰ ਇਹ ਸਾਹਿਬ ਰਾਏ ਜਿਹੜਾ ਡਰਾਵਾ ਦੇ ਕੇ ਗਿਆ ਸੀ ਨਾ, ਹਰੇ ਫੌਜਾਂ ਲੈ ਕੇ ਆਇਆ, ਹੁਣ ਇਹਨਾਂ ਨਾਲ ਗੁਰੂ ਕਾ ਖਾਲਸਾ ਦੋ ਹੱਥ ਕਰੇਗਾ। ਗੁਰੂ ਪਿਆਰਿਓ ਅੰਮ੍ਰਿਤ ਵੇਲਾ ਬਿਲਕੁਲ ਹਲੇ, ਤੇ ਗੁਰੂ ਕੇ ਖਾਲਸੇ ਨੇ ਉਸ ਝਾੜੀਆਂ ਦੇ ਆਸਰਾ ਲੈ ਕੇ ਇਹਨਾਂ ਦੀਆਂ ਫੌਜਾਂ ਦੇ ਉੱਤੇ ਵਾਰ ਕੀਤੇ, ਨੇਜਿਆਂ ਦੇ ਨਾਲ ਵਾਰ ਕੀਤੇ, ਬੰਦੂਕਾਂ ਦੇ ਨਾਲ ਵਾਰ ਕੀਤੇ, ਤੇ ਦਿਨ ਚੜ੍ਹਦੇ ਤੱਕ ਹਲੇ ਜਦੋਂ ਪਹਿਲਾਂ ਮੂੰਹ ਹਨੇਰੇ ਦੇ ਵਿੱਚ ਲੜਾਈ ਜੀ ਹੋਈ, ਤੇ ਜਦੋਂ ਦਿਨ ਚੜਿਆ ਨਾ, ਜਾਫਰ ਬੇਲ ਨੇ ਦੇਖਿਆ ਉਹਦੇ ਦੋ ਭਤੀਜੇ ਮਾਰੇ ਗਏ, 10 ਇਹਦੇ ਸਿਪਾਹੀ ਮਾਰੇ ਗਏ, ਤੇ ਸਰਦਾਰ ਬਘੇਲ ਸਿੰਘ ਵੀ ਸ਼ਹੀਦ ਹੋ ਗਏ। ਹੁਣ ਗੁਰੂ ਪਿਆਰਿਓ ਜਾਫਰ ਬੇਗ ਜ਼ਿਆਦਾ ਇੱਥੇ ਅੜਦਾ ਤੇ ਹੋਰ ਵੱਡਾ ਨੁਕਸਾਨ ਹੋਣ ਦਾ ਡਰ ਸੀ, ਉਹ ਲੈ ਕੇ ਆਪਣੀਆਂ ਫੌਜਾਂ ਨੂੰ ਇੱਥੋਂ ਤਿੱਤਰ ਹੁੰਦਾ, ਤੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਕੋਲ ਇਹ ਫਰਿਆਦੀ ਹੁੰਦਾ, ਪਹਿਲਾਂ ਇਹਦੇ ਕੋਲ ਸਾਹਿਬ ਰਾਏ ਫਰਿਆਦੀ ਹੁੰਦਾ, ਤੇ ਇਹ ਫਿਰ ਜਾ ਕੇ ਜਦੋਂ ਇਹਦੇ ਲੜਾਈ ਦੇ ਵਿੱਚ ਹਾਰ ਹੁੰਦੀ ਹੈ, ਇਹਦਾ ਨੁਕਸਾਨ ਹੁੰਦਾ, ਇਹਦੀਆਂ ਫੌਜਾਂ ਮਰ ਜਾਂਦੀਆਂ, ਫਿਰ ਇਹ ਬਦਲਾ ਲੈਣ ਵਾਸਤੇ ਜ਼ਕਰੀਆ ਖਾਨ ਦੇ ਕੋਲ ਪਹੁੰਚਦਾ। ਆਉਣ ਵਾਲਾ ਇਤਿਹਾਸ ਤੁਹਾਡੇ ਨਾਲ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ। ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਲਾ ਵਿਸਰਿਆ ਦੂਜੇ ਭਾਈ ਪਿਆਰ। ਮਾਇਆ ਜੀਵੜ ਦੁੱਖ ਨਹੀਂ ਸਭ ਭਾਵਤ ਇਹ ਸੰਸਾਰ ਗੁਰਮਤੀ ਹੀ ਦੀਪਕ ਬਾਲੀਐ। ਹਮ ਕਰੇਂਗੇ ਹਮੂਰਖ ਕਾ ਵਾਰ ਕਰਨੇ ਵਾਲਾ ਵਿਸਰਿਆ ਦੂਜੇ ਪੇ ਪਿਆਰ। ਮਾਇਆ ਜੀਵੜ ਦੁੱਖ ਨਹੀਂ ਸਭ ਪਾ ਸਕੇ ਸੰਸਾਰ ਗੁਰਮਤੀ ਸੁਖ ਪਾਈਐ। ਸੱਚ ਨਾਮ ਰੁੱਤ ਹਾਰ ਜਿਸਨੂੰ ਮੇਲੇ ਸੋ ਮਿਲੈ ਹਉ ਤਿੰਨ ਬਲਿਹਾਰੈ ਜਾਉ। ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ। ਮਨ ਰਤੇ ਜਿਹਵਾ ਰਤੀ ਹਾਰ ਗੁਣ ਸੱਚੇ ਗਾਉ। ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਉ। ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ। ਮੈਂ ਮਨ ਤਨ ਬਿਰਹੁਆ ਤਗਲਾ ਕਿਉਂ ਪ੍ਰੀਤਮ ਮਿਲੈ ਕਰ ਆਏ। ਜਾ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਦੁਖ ਜਾਏ। ਜਾਏ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਏ। ਮੇਰੇ ਸਤਿਗੁਰਾਂ ਮੈਂ ਤੁਜ ਬਿਨ ਅਵਰਨਾ ਕੋਏ। ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੁਇਰਾ ਹਾਉ। ਸਤਿਗੁਰ ਦਾਤਾ ਹਰ ਨਾਮ ਕਹਾਵਾ ਪ੍ਰਭ ਆਪ ਮਿਲਵੈ ਸੋਏ। ਸਤਿਗੁਰ ਹਰ ਪੁੱਜਿਆ ਗੁਰ ਜੀਵਨ ਵਰਨਾ ਕੋਏ। ਹਾਂ ਹਾਂ ਗੁਰ ਸਰਨਾਈ ਟੈਪਾਂ ਕਰ ਦਇਆ ਮੇਲੇ ਪ੍ਰਭ ਸੋਏ। ਮਨ ਹਟੋ ਕਿਰ ਨ ਪਾਇਓ ਕਰ ਪਾਮ ਥੱਕੇ ਸਭ ਕੋਏ। ਸਹਿ ਸਿਆਣਪ ਮਨ ਕਰ ਰਹੇ ਮਨ ਕੋਰਾ ਰੰਗ ਨਾ ਹੋਏ ਕੂੜ ਕਪਟ ਕਿਰ ਨ ਪਾਇਓ। ਜੋ ਬੀਜੇ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ। ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ। ਗੁਰਮੁਖਾਂ ਨੂੰ ਸਭ ਆਸ ਵਿਖ ਭੋਜਲ ਡੁੱਬਦੇ ਕੱਢ ਲਏ। ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮਾ ਤ੍ਰਿਗ ਜੀ ਵਾਸ। ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦਿਸ ਦੱਸੇ ਪ੍ਰਭ ਗੁਰਦਾਸ। ਹਾਂ ਤਿਸ ਵਿੱਚੋਂ ਚੌਖੰਨੀ ਹੈ ਮੈਂ ਨਾਮ ਕਰੇ ਪ੍ਰਗਾਸ। ਮੇਰੇ ਪ੍ਰੀਤ ਮਾਂ ਹਾਂ ਜੀਵਾ ਨਾਮ ਧਿਆਏ। ਬਿਨ ਨਾਵੈ ਜੀਵਨ ਨਾਥ ਬਿਨ ਨਾਵੈ ਜੀਵਨ ਨਾਥੀ। ਮੇਰੇ ਸਤਿਗੁਰ ਨਾਮ ਦ੍ਰਿੜਾ ਰਹਾ ਨਾਮ ਅਮੋਲਕ ਰਤਨ ਹੈ ਪੂਰੇ। ਸਤਿਗੁਰ ਪਾਸ ਸਤਿਗੁਰ ਸੇਵਕ ਲੱਗੇ ਹਾਂ ਕਾੜ ਰਤਨ ਦੇਵੈ ਪ੍ਰਗਾਸ। ਧੰਨ ਵੱਡ ਭਾਗੀ ਵੱਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ ਉਸੇ ਭਾਗ ਹੀ ਜਮ ਕਾਲ। ਵਸ ਕਾਲ ਵੀ ਫਿਰ ਫਿਰ ਜੋਨ ਭਵਾਈਏ ਵਿੱਚ ਵਿਸ਼ਟਾ ਕਰ ਵਿਕਰਾਲ। ਉਹਨਾਂ ਪਾਸ ਦੁਆਸਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ। ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵੈ ਆਏ। ਉਹਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ। ਸ੍ਰੀ ਰਾਗ ਮਹੱਲਾ ਚੌਥਾ। ਗੁਣ ਗਾਵਾ ਗੁਣ ਵਿਤਰਾ ਗੁਣ ਬੋਲੀ ਮੇਰੀ ਪਾਏ। ਗੁਰਮੁਖ ਸੱਜਣ ਗੁਣ ਕਰੀਆ ਮਿਲ ਸੱਜਣ ਹਰ ਗੁਣ ਗਾਏ। ਹੀਰਾ ਹੀਰ ਮਿਲ ਬੇਦਿਆ ਰੰਗ ਚਲੂਲਰ ਨਾਏ। ਮੇਰੇ ਗੋਬਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ। ਹਰ ਨਾਮ ਕੀ ਗੁਰ ਤੁਸ ਮਿਲਾਵਾ ਸੋਏ ਰਹਾ। ਮਨ ਰੰਗੋ ਵੱਡ ਭਾਗੀ ਹੋ ਗੁਰ ਤੁੱਠਾ ਕਰੇ ਪਸਾਉ। ਗੁਰ ਨਾਮ ਦ੍ਰਿੜਾਏ ਰੰਗ ਸਿਉ ਓ ਸਤਿਗੁਰ ਕਬਲ ਜਾਓ। ਬਿਨ ਸਤਿਗੁਰ ਹਰ ਨਾਮ ਨ ਲੱਭੋਈ ਲੱਖ ਕੋਟੀ ਕਰਮ ਕਮਾਓ। ਬਿਨ ਭਾਗਾਂ ਸਤਿਗੁਰ ਨਾ ਮਿਲੇ ਕਰ ਬੈਠਿਆ ਨਿਕਟ ਨਿਤ ਪਾਸ। ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੁਰਪਿਆਸ। ਬਿਨ ਸਤਿਗੁਰ ਭੇਟੇ ਕੰਚਨ ਨਾਥੀ ਹੈ ਮਨਮੁਖਲੋ ਬੂਡਾ ਬੇੜੀ ਪਾਸ। ਸਤਿਗੁਰ ਬੋਹੇ ਥਰਨਾਵ ਹੈ ਕਿਤ ਬਿਤ ਚੜਿਆ ਜਾਏ। ਸਤਿਗੁਰ ਕੈ ਪਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਜ। ਧੰਨ ਧੰਨ ਵੱਡ ਭਾਗੀ ਨਾਨਕ ਜਿਨ੍ਹਾਂ ਸਤਿਗੁਰ ਲੈ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੈ ਤਿਨ ਜਾਓ। ਜਿਨੇ ਮੇਰਾ ਪਿਆਰਾ ਰਵਿਆ ਤਿਨ ਪਿੱਛੇ ਲੱਗ ਫਿਰਾਓ। ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ। ਮੇਰੇ ਭਾਈ ਜਣਾ ਕੋ ਮੋਕੋ ਹਾਰ ਪ੍ਰਭ ਵੇਲ ਮਿਲਾਏ। ਹੋ ਸਤਿਗੁਰ ਵਿੱਚੋਂ ਬਾਰਾ ਜਿਨ ਹਾਰ ਪ੍ਰਭ ਦੀਆ ਦਿਖਾਈ ਰਹਾਓ। ਹੋਏ ਨਿਮਾਣੀ ਟੈ ਪਵਾ ਪੂਰੇ ਸਤਿਗੁਰ ਪਾਸ। ਨਿਮਾਣਿਆ ਗੁਰਮਨ ਹੈ ਗੁਰ ਸਤਿਗੁਰ ਕਰੇ ਸ਼ਾਬਾਸ। ਹੋ ਗੁਰਸਾ ਲਾਹੇ ਨ ਰਜਉ ਮੈਂ ਮੇਲੇ ਹਰ ਪਾਸ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਆ ਭਾਗ ਹਿੰਬੈ ਰੋਏ। ਜੋ ਹਰ ਪਾਣਾ ਸੋਥੀਆ ਤੁਰ ਲਿਖਿਆ ਨਾ ਮਿਟੈ ਕੋਏ। ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ। ਆਪ ਦਇਆ ਕਰ ਮਿਲ ਸੀ ਗੁਰ ਸਤਿਗੁਰ ਪਿੱਛੇ ਪਾਏ। ਸਭ ਜਗ ਜੀਵਨ ਜਗ ਆਪ ਹੈ ਆਪੇ ਮੇਲ ਮਿਲਾਏ। ਆਪ ਦਇਆ ਕਰ ਮਿਲ ਸੀ ਗੁਰ ਸਤਿਗੁਰ ਪਿੱਛੇ ਪਿੱਛੇ ਪਾਏ। ਗੁਹਾ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਾਲ ਜਲ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਦ ਮਿਲੈ ਰਸ ਖਾਏ। ਜਹੇ ਪੁੱਛਾਂ ਸੁਹਗਨੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਬੇਪਰਵਾਹ ਨਾ ਬੋਲਣੀ ਹਉ ਮਲਮਲ ਧੋਵਾਂ ਤਿੰਨ ਪਾਏ।
ਭਾਈ ਜੇ ਮਿਲ ਸੱਜਣ ਹਰਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਡੇ ਹਉਮੈ ਮਾਰ ਰਹਾਉ, ਗੁਰਮੁਖ ਆਸੂ ਹਗਨੀ ਤਨ ਦਇਆ ਪਈ ਮਨ ਆਏ, ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ, ਸੇ ਵੱਡ ਭਾਗੀ ਵੱਡ ਜਾਣੀਐ ਜਿਨ ਹਰ ਰਸ ਖਦਾ ਗੁਰ ਪਾਏ, ਇਹ ਹਰ ਰਸ ਬਣ ਤਿਨ ਸ਼ਬਦ ਹੈ ਭਾਗ ਹੀ ਨੀ ਖਾਏ, ਬਿਨ ਸਤਿਗੁਰ ਪੱਲੇ ਨਾ ਪਵੈ ਮਨਮੁਖ ਰਹੇ ਬਿਲ ਲਾਏ, ਓਏ ਸਤਿਗੁਰ ਅਗਨ ਨਾ ਨਿਵੈ ਉਹਨਾਂ ਅੰਤਰ ਕ੍ਰੋਧ ਬਲਾਏ, ਹਰ ਹਰ ਹਰ ਰਸ ਆਪੇ ਆਪੇ ਹਰ ਰਸ ਹੋਏ, ਆਪ ਦਇਆ ਕਰ ਦੇ ਵਿਸੀ, ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ, ਸ੍ਰੀ ਰਾਗ ਮਹੱਲਾ ਚੌਥਾ, ਦਿਨ ਸ ਚੜੈ ਫਿਰ ਅੱਥ ਵੈ ਰਹਿਣ ਸਬਾਈ ਜਾਏ, ਆਪ ਕਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ, ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਾਗ ਮਾਖੀ ਪਿਛ ਪਚਾਏ, ਭਾਈ ਜੀ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤਮੋ ਬਿਖ ਹੰਤ ਬੇਲੀ ਕੋਈ ਨਾ ਹੋਏ ਰਹਾਉ, ਗੁਰਮਤਿ ਹਰਲਿਵ ਉਭਰੇ ਅਲਿਪਤ ਰਹੇ ਸਰਨਾਏ, ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਦ ਪਾਏ, ਗੁਰਮੁਖ ਦਰਗ ਮੰਨੀਏ ਹਰ ਆਪ ਲੈ ਗਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ

ਹੇਰ ਸੱਚ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕੈਸਾ ਵਾਸ ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਕਰ ਪਹਿਲਾ ਕਿਆ ਤੂੰ ਰਤਾ ਦੇਖ ਕੇ ਪੁੱਤਰ ਕਲੱਤਰ ਸ਼ਿੰਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣ ਰੰਗ ਅਪਾਰ ਬਹੁਤ ਕਰੇ ਫਰਮਾਇਸੀ ਵਰਤ ਹੋਏ ਅਫਾਰ ਕਰਤਾ ਚੇਤਨ ਆਵਈ ਮਨਮੁਖੰਤ ਗੁਬਹਾਰ ਮੇਰੇ ਮਾਣ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪਟ ਭੋਗ ਲਪਟਾਇਆ ਸਵਿਨ ਰੂਪਾ ਖਾਕ ਹੈਵਰ ਗੈਵਰ ਬਰੰਗੇ ਕੀਏ ਰਾਥਾ ਆਥਾਖ ਕੇਸੇ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਕ ਸਿਰਜਨ ਹਰ ਭੁਲਾਇਆ ਬਿਨ

ਸੰਸਾ ਮਿਟ ਗਿਆ। ਰਹਾਉ ਜੇਤੇ ਥਾਨ ਤਨੰਤਰਾ ਤੇਤੇ ਪਵ ਆਹ ਤਨਪਤੀ ਵੱਡ ਭੂਮੀਆ ਮੇਰੀ ਮੇਰੀ ਕਰ ਪ੍ਰਿਆ ਆਹ ਹੁਕਮ ਚਲਾ ਨਿਸੰਗ ਹੋਏ ਵਰਤਿਆ ਫਰਿਆ ਸਭ ਕੋ ਵਸਗਤ ਕਰ ਲਏ ਉਨ ਬਿਣ ਨਾਵੈ ਖਾ ਕਰ ਲਿਆ ਕੋੜ ਤੇਤੇ ਸੇਵਕਾ ਸੇ ਸਾਧਕ ਦਾਰ ਖਰਿਆ ਗ੍ਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਨਾਨਕ ਸੁਪਨ ਥੀਆ ਸਲੋ ਸ੍ਰੀ ਰਗ ਮਹੱਲਾ ਪੰਜਵਾਂ ਪਲਕਿਓ ਟਪ ਪੋਲੀਏ ਬਿਨ ਬੁੱਝੇ ਮੁਕਦੇ ਜਾਣ ਸੁਪਰਭ ਚੇਤਨਾ ਆਯ ਛੁੱਟੈ ਗਿਬੇ ਬਾਣ ਸਤਿਗੁਰ ਸੇਤੀ ਚਿਤਲਾ ਸਦਾ ਸਦ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਨ ਲੱਗਾ ਕਿੱਤ ਖੁਪੜੇ ਸਭ ਮੁਕਦੀ ਚੱਲੀ ਰਹਿਣ ਰਹਾਓ ਕੁਦਮ ਕਰੇ ਪਸ ਪੰਖੀਆ ਦਿਸ ਨਾ ਹੀ ਕਾਲ ਉਤਾ ਸਤ ਮਨੁੱਖ ਫਤਮ ਜਾਲ ਮੁਕਤੇ ਸੀ ਭਲੀਐ ਸਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸਕੀ ਚਿੰਤਾ ਨਾਹੇ ਫਾਤੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਾਈ ਦੂਜਾ ਕੁਨਾ ਦਿਖਾਏ ਚਾਰੇ ਕੁੰਡਾ ਭਾਲਕੈ ਆਏ ਪਿਆ ਸਰਨਾਏ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਬੇਅਪਿਆ ਸਮਝ ਨਾਹੀਂ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਬਸ ਜੰਧਾਰ ਕੰਧੇ ਤੂੰ ਬੈਠਾ ਕੰਧੀ ਪਾਹ ਜੇ ਹੋਵੀ ਪੂਰਬ ਲਿਖਿਆ ਤਾਂ ਗੁਰੂ ਕਾ ਬਚਨ ਕਮਾਹੇ ਰਹਾ ਹਰੀ ਨਾਹੀ ਨਾ ਡੱਡਰੀ ਪੱਕੀ ਵੱਢਣ ਹਰ ਲੈ ਲੈ ਦਾਤ ਪੁੰਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਨ ਦਾ ਤਲ ਲੋਣ ਮਿਨਿਆ ਖੇਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਚਾਖ ਚੁਖਾਇਆ ਚੌਥੇ ਭੂਰ ਪਿਆ ਕਦ ਹੀ ਚਿਤ ਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸੇ ਸੋਜੀ ਮਨ ਪਾਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸੱਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇ ਕੇ ਗੁਰਨਾਮ ਦੀਆ ਸੱਚ ਸੁਭਾਵ ਆਸ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੇ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮਨ ਮੇਰੇ ਕਰਤੇ ਨੌ ਸਾਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹਾਵ ਦੁੱਖ ਭੁੱਖ ਨਾ ਵਿਆਪਈ ਜਿਸ ਸੁਖ ਦਾਤਾ ਮਨ ਹੋਏ ਕਿਤੇ ਹੀ ਕਾਮਨਾ ਛਿਜੀ ਆ ਜਾਂ ਹਿਰਦਾ ਸੱਚਾ ਸੋਏ ਜਿਸ ਤੂੰ ਰੱਖਾਂ ਹੱਥ ਦੇ ਤੇ ਸਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗੁਣ ਕੱਢੈ ਥੋਏ ਸੇਵਾ ਮੰਗੈ ਸੇਵ ਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਸਖ ਤੇ ਤੂਠੈ ਪਾਵਾ ਦੇਵ ਸਾਭ ਕਿਛ ਵਸਕ ਸਾਹਿਬ ਆਪੇ ਕਰਨ ਕਰੇਵ ਸਤਿਗੁਰ ਕੇਵਲ ਹਾਰ ਨਹਿ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇਕਸੈ ਦੀ ਸਮੱਗਰੀ ਇਕਸੈ ਦੀ ਹੈ ਰੀਤ ਇੱਕ ਸੁਮਨ ਮਾਨਿਆ ਤਾਂ ਹੋਆ ਨਿਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋ ਚਿਤ ਲਾਏ ਇੱਕ ਸਵਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਪਉ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਖੇਕਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾਲ ਲੱਗਈ ਜਿਸ ਹਰਕਾ ਨਾਮ ਆਧਾਰ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਟੋਈ ਤੇ ਸੀ ਨੋ ਮਿਲੈ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਸ਼ਾਹ ਪਾਤਸ਼ਾਹ ਤਿਸਕੀ ਸਰਨੀ ਪਰਮਨਾ ਆਸਕਾਰ ਜਿਸਕਾ ਸਭ ਸਵਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿ ਸੇਤੀ ਜਪ ਨਾਉ ਆਠ ਪਹਿਰ ਪ੍ਰਭਤ ਹੈ ਤੂੰ ਮਨ ਗੁਣ ਗੋਬਿੰਦ ਨਿਤ ਗਾਓ ਰਹਾਉ ਤਿਸਕੀ ਸਰਨੀ ਪਰਮਨਾ ਜਿਸ ਜੀਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਨਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਆ ਜਮ ਕੀ ਹੀ ਫਾਸ ਸੁਖਦਾਤਾ ਪਏ ਭਜਨੋ ਤਿਸ ਆਗ ਕਰ ਅਰਦਾਸ
ਮਿਹਰ ਕਰੇ ਜਿਸ ਮਿਹਰਬਾਨ

ਅਵਰ ਰਾਸ ਬਹੁਤ ਬਹੁਤ ਵਖਾਣੀਐ ਉੱਚੋ ਉੱਚੋ ਥਾਓ ਵਰਨਾ ਚੇਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਉਪਰਮਿਆ ਕਰ ਸੱਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮਖੂਜਲ ਹੋਏ ਗੁਪੂਰੈ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੇ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਾਹੀ ਸਦਾ ਸੰਗ ਅੱਗੇ ਲੈ ਛਡਾਇ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਮਣੈ ਆਵੈ ਕਾਮ ਮਾਇਆ ਕਰ ਸਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੇ ਹਿਰਦੈ ਹਰ ਵਸੈ ਹੈ ਸੋ ਪੂਰਾ ਪ੍ਰਧਾਨ ਸਾਧੂ ਕਿਹੋ ਹਰਿਨ ਕਾ ਆਪਣਾ ਪਤਿਆਗ ਪਾਮ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਏ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭਾਪ ਸਤਿਗੁਰ ਕੀ ਸੇਵਾ ਸੋ ਕਰੇ ਬਿਜਨ ਬਿਨਸ ਜਿਸ ਬਿਨਸਾ ਹੋ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੈ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੇ ਸਰਨਾਈ ਸਦਾ ਸੁਖ ਪਾਰਬਮ ਕਰਤਾਰ ਮਨ ਮੇਰੇ ਸਗਲ ਉਪਮ ਤਿਆ ਗੁਰਪੁਰਾ ਅਦਰਾਦ ਨਿਤ ਇੱਕ ਸਕੀਲੇ ਲਾਗ ਰਹਾ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਸਕੀਮਨ ਟੇਕੈ ਜਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੁਹਾ ਬੀਸਰੈ ਜਿਨ ਸਭ ਕਿਛ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜਨ ਸਭ ਜਿਨ ਕੀ ਅਠ ਪਹਿਤ ਜਾਪ ਇੱਕ ਸੇਤੀ ਰਤਿਆ ਨਾ ਹੋਵੇ ਸੁਖ ਸੰਤਾ ਪਾਰ ਬ੍ਰਹਮ ਪ੍ਰਭੇ ਕਾ ਦੂਜਾ ਨਾ ਹੀ ਕੋਹੇ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੈ ਪੂਰਾ ਪੈ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚੇਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜਾ ਹੈ ਦਰਗਹਿ ਪੈਦਾ ਜਾਇ ਰਹਾਉ ਜਨਮ ਮਰਨ ਕਾ ਪਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲ ਆਪ ਕਰੇ ਪ੍ਰਤਪਾਲ ਜਨਮ ਮਰਨ ਦੁੱਖ ਜਨਮ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਹਿ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਸ ਸਰਨਾਈ ਛੁੱਟੀਐ ਗੁਰ ਕੀਤਾ ਲੋੜੇ ਸੋਹੇ ਜਨਮ ਨਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਨਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੇ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਸੀਆ ਇੱਕ ਸਿਉਂ ਲਿਵ ਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਰ ਗੁਣ ਗੋਬਿੰਦ ਨਿਤ ਗਵਨੇ ਨਿਰਮਲ ਸਚਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਣ ਕੇ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨਾ ਹਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਸੁਨਾਨ ਕਾਮ ਕਦੋ ਲੋ ਬਿਣਸਿਆ ਤਜਿਆ ਸਾਬ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਮੇਲੇ ਦੀਆ ਆਪਣਾ ਨਾਮ ਆਵਣ ਜਨਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਸੁਪਾਏ ਦੇ ਜਪ ਜਪ ਰਿਦਾ ਹਾਲਤ ਪਲਤ ਮੁਖ ਉਜਲੇ ਸੱਚ ਏਕੇ ਗੁਣ ਸਾਰ ਆਠ ਪੈਰ ਗੁਣ ਸਾਰ ਦੇ ਰੱਤੇ ਰੰਗ ਪਾਰ ਨਾਨਕ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਾਨ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਸ਼ਾਹ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਾਹੀਂ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਉ ਹਰ ਜਪੀਐ ਅਰਾਧੀ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਤੇ ਸੱਚ ਸੁਮਰਨ ਆਵਤ ਜਾਇ ਨਾ ਵਿਛੋੜਿਆ ਵਿਛੜੈ ਸਮਰਹਿ ਸਮਾਏ ਦੀਨ ਦਰ ਦੁੱਖ ਭੰਜਨਾ ਸੇਵਕ ਕਰ ਸਤ ਪਹਾਏ ਅਚਰਜ ਰੂਪ ਨਿਰੰਜਨੋ ਗੁਰਮਿਲਾਇ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀ ਤ੍ਰਿਗ ਸੁਖੀ ਨ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਤ ਸਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਐ ਨੇਚਲ ਦਿਸ ਦਰਬਾਰ
ਜੋ ਮੰਗੀ ਹੈ ਸੋਈ ਪਾਈ ਹੈ। ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖਿਰਿਆ, ਮਨ ਤਨ ਹੋਵੇ ਸਾਂਤ, ਇੱਕ ਮਨ ਏਕ ਧਿਆਈ ਹੈ, ਮਨ ਕੀ ਲਾਹੇ ਭਰਾਂਤ, ਗੁਣ ਨਿਧਾਨ ਨਵ ਤਨ ਸਦਾ ਪੂਰਨ, ਜਾ ਕੀ ਦਾਤ ਸਦਾ ਸਦਾ ਆਰਾਧੀ, ਦਿਨ ਵਿਸਤਰੋ ਨਹੀਂ ਰਾਤ, ਜਿਨ ਕੋ ਪੂਰਬ ਲਿਖਿਆ ਤਨਿਕਾ ਸਖਾ ਗੋਬਿੰਦ, ਤਨ ਮਨ ਤਨ ਅਰਪੀ ਸਭੋ ਸਗਲ ਵਾਰੀ ਹੈ, ਇਹ ਜਿੰਦ ਦੇਖਿਆ ਸੁਣਿਆ ਹਦੂਰ ਖਾਦ, ਘੜਘੜ ਬ੍ਰਹਮ ਰਵਿੰਦ, ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਤਨ ਧਨ ਜਿਨ ਪ੍ਰਭ ਦੀ ਰੱਖਿਆ, ਸਿਸ ਸਵਾਰ ਸਰਬ ਕਲਾ ਕਰ ਥਪਿਆ, ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀਐ, ਸੱਚ ਰੱਖੈ ਉਰਤਹਾ ਅੰਤਰ ਰੱਖ ਉਰਥਾਰ, ਮੇਰੇ ਮਨ ਹਰ ਬਿਨ ਅਵਰ ਨਾ ਕੋਏ, ਪ੍ਰਭ ਸਰਨਾਈ ਸਦਾ ਰਹੋ, ਦੁੱਖ ਨਾ ਵਿਆਪੈ ਕੋਏ ਰਹਾਉ, ਰਤਨ ਪਦਾਰਥ ਮਾਨਕਾ ਸੋਨਾ ਰੂਪਾ ਖਾਕ, ਮਾਤ ਪਿਤਾ ਸੁਬੰਧ ਪਾ ਕੂੜੇ ਸਭੇ ਸਾਖ, ਜਿਨ ਕੀਤਾ ਤਿਸ ਨਾ ਜਾਣ ਆਈ, ਮਨਮੁਖ ਪਸ ਨਾ ਪਾਕ, ਅੰਤਰ ਬਾਹਰ ਰਵ ਰਹਿਆ, ਤਿਸਨੋ ਜਾਣਾ ਦੂਰ, ਤਿਸਨਾ ਲਾਗੀ ਰਚ ਰਹਿਆ, ਅੰਤਰ ਹੋਮੈ ਕੂਰ, ਭਗਤੀ ਨਾਮ ਬਿਹੂਣੇ ਆ, ਆਵੈ ਬੰਜੈ ਪੂਰ, ਰਾਖ ਲਿਓ ਪ੍ਰਭ ਕਰਨ ਹਾਰ, ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨਾ ਰੱਖਣ ਹਾਰ, ਮਹਾ ਵਿਕਟ ਜਮ ਭਇਆ ਨਾਨਕ ਨਾਮ ਨਾ ਬੀਸਰੋ, ਕਾ ਆਪਣੀ ਹਰ ਕਰ ਆਪਣੀ ਹਰਮਿਆ, ਸ੍ਰੀ ਰਾਗ ਮਹੱਲਾ ਪੰਜਵਾਂ, ਮੇਰਾ ਤਾਣ ਯਾਰ ਧਾਣ ਮੇਰਾ, ਰਾਜ ਰੂਪ ਮੈਂ ਦੇਸ, ਸੁਤਾਰਾ ਬਨਤਾ ਅਨੇਕ, ਬਹੁਤ ਰੰਗ ਅਰਵੇਸ, ਹਰ ਨਾਮ ਹਿਰਦੈ ਨਾ ਵਸਈ, ਕਾਰਜ ਕਿਤਨਾ ਲੇਖ, ਮੈਂ ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਸਾਧਕੀ ਗੁਰ ਚਰਨੀ ਚਿੱਤ ਲਾਇ ਰਹਾਉ, ਨਾਮ ਨਦਨ ਧਿਆਈ ਮਸਤਕ ਹੋਵੇ ਭਾਉ, ਕਰ ਸਭ ਸਵਾਰੀ ਗੁਰ ਕੀ ਚਰਨੀ ਲਾਗ, ਹਉਮੈ ਰੋਗ ਭਰਮ ਕੱਟੀਏ ਨਾ ਆਵੈ ਨਾ ਜਾਗ, ਕਰ ਸੰਗਤ ਤੂੰ ਸਾਧਕੀ ਅੜਸੜ ਤੀਰਥ ਨਾਓ, ਜੀਓ ਪ੍ਰਾਣ ਮਨ ਧਨ ਹਰੇ ਸੱਚਾ ਇਹ ਸੁਭਾਉ, ਇੱਥੇ ਮਿਲ ਵਡਿਆਈਆਂ ਤਰਖੇ ਪਾਵੈ ਥਾਉ, ਕਰੇ ਕਰਾਏ ਆਪ ਪ੍ਰਭ ਸਭ ਕੇ ਤਿਸੀ ਹੀ ਹਾਥ, ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ, ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਦ, ਸ੍ਰੀ ਰਾਗ ਮਹੱਲਾ ਪੰਜਵਾਂ, ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ, ਸਤਿਗੁਰ ਕੇ ਉਪਦੇਸੇ ਹੈ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਉ, ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਾਰ, ਸਿਜ ਸਿਵਤੀ ਰਤਿਆ ਭਵਜਲ ਉਤਰੇ ਪਾਰ, ਤੀਰਥ ਵਰਤ ਰੱਖ ਸੰਜਵਾ ਪਾਈ ਸਦ ਧੂਰ, ਲੋਕ ਮਾਵੇ ਕਿਸਤੇ ਜਾ ਵੇਖਾ ਸਦਾ ਹਧੂਰ, ਥਾਣ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਣ ਸੱਚੀ ਕੁਦਰਤ ਧਾਰੀਅਨ, ਸੱਚ ਸਿਰਜੋਨ ਜਹਾਨ, ਨਾਨਕ ਜਪੀਏ ਸੱਚ ਨਾਮ ਓ ਸਦਾ ਸਦਾ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾਂ, ਉੱਦਮ ਕਰ ਹਰ ਜਪਣਾ ਵਡਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਠ, ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੁੱਕੈ ਸੋਗ ਸੰਤਾਪ ਰਹਾਉ, ਜਿਸ ਕਾਰਨ ਤਨ ਧਾਰਿਆ ਸੁਪ੍ਰਭ ਡਿੱਠਾ ਨਾਲ, ਜਲ ਥਲ ਮਹੀ ਹਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ, ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬਮ ਕੇ ਸਭ ਜਪ ਤਪ ਤਿਨ ਹੀ ਕੀਤ, ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰਿ ਕਾ ਨਾਉ, ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਓ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਸਾਸਤ ਸੌਣ ਸੋਏ ਜਪੀਏ ਹਰਿ ਨਾਉ, ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੇ ਥਾਉ, ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਓ।

0: करंतर सदसहा संग रहाउ सुखा की मित क्या गणी जा सिमरी गोविंद जिन चाख्या से त्रिपता से सो रास ओ रस जान जिंद संत संगत मन से प्रप्रीतम बख्शिंद जिन सेवा प्रभ अपना सोई राज नरिंद अवसर हरजस गुण रमन जित कोट मज्जन स्नान रसना उचरे गुणवती कोय ना पूजा दान त्रिष्ट धार मन तन बस दयाल पुरख मेहरबान जीव पिंड तन तिस दा सदा सदा कुरबान मिलिया कदना भी कदना बिछड़े जो मेलिया करतार दासा के बंधन काटिया साचा सृजनहार भूला मार्ग पायोन गुण अवगुण नाम विचार नानक ते शरणागति जे सगल कटा आधार श्री रग महला पंजवा रसना सच्चा सिमरिया मन तन निर्मल होए मात पिता साक अगले तिस बिन अवर न कोय मिहर करिजे अपनी चसा न विसरा सोए मन मेरे साचा सेव जिचर सास बिन सचे सब कूड़ है अंते हुए बिनास रहाओ साहिब मेरा निर्मला तिस बिन रह न जाए मेरा मन तन भुखत अगली कोई आन मिलावै माए चारे कुंडा पालिया साहिबिन अवरना जाहे तिस आगे अरदास कर जो मेले करतार सतगुर दाता नाम का पूरा जस भंडहार तेस अग अरदास कर जो मेले करतार सत गुर दाता नाम का पूरा जिस भंडार सत सलाही अंत ना परवाद पर्वत ग्रत सलाही जिस दे चलत अनेक सदा सदा अराधी एह मत वसेख मन तन मिठा तिस लगे जिस मस्तक नानक लेख श्री राग महला पंजवा संत जना मिल भाई हो सचा नाम समाल तोसा बंध हो जी का एथ उथ नाल गुर पूरे ते पाईया प्रभ अपना अपनी नजर निहाल क्या करम प्राप्त तिस होवै जिसनु हुए दयाल मेरे मान गुर जेवड़ अवरना कोई दूजा थाउ ना को सुजा गुर मेले सच सोय रहाओ सगल पदार्थ तैस मिले जिन गुर डिठा जाए गुर चरणी जिन मन लगे सिवट भागी माए गुरदाता समर्थ गुर गुर समय समाए गुर परमेश्वर पारम गुरु रबदा लय तराए केतम गुर सलाही है करण कारण सम्राट से मते ने चल रहा जिन गुर तारिया हथ गुर अमृत नाम पियलिया जन मरण का पथ गुर परमेश्वर सेवै पपंज दुख लथ सतगुर गहर गंभीर है सुख सागर अग खंड जिन गुर सेवै अपना जम दूत न लग डंड गुर नाल तुल न लगे खो डिठा ब्रह्मांड नाम नदान सतगुर दिया सुख नानक मन में मंड श्री राग महला पंजवा मिठा करके खाया कौड़ा उपजया साध पाई मीत सुरिद किए बिख्या रचया बाद जानदे बिलम न हो बई बिन नाव बिस्माद मेरे मन सतगुर की सेवा लाग जो दिस सो बिनसना मन की मत त्याग रहाओ जो कुकर हरकाया तावा दंद से जाय लोभी जंत न जान आई पाख पाख सब खाए काम क्रोध मद व्यापिया फिर जोनी पाए माया जाल पसारिया पीतर चोग बनाए तृष्णा पंखी फासिया निकस ना पाए माए कीता तृष्णा दा बजाए
1: अनक प्रकारी मोया भोबेद ए संसार जिसनु रखे सो रहे समरथ पुरख अपार हर हर जन हर लिव उदरे नानक सद बलहार श्री राग महला पंजवा कर दूजा गोयल आया गोयली क्या तिस डंप सार मोलत पुन्नी चलना तू संभल घर बार हर गुण गाओ मना सतगुर से प्यार क्या थोरड़ी बात गुमान रहो जैसे रहन परौने उठ चल से प्रभात क्या तू रत्ता ग्रह स्यों सा फुला की गगा बागात मेरी मेरी क्या करें जन दिया सो प्रभ लोड़ सर पर उठी चलना छाड़ जासी लख करोड़ लख चौरासी परम त्या दलोभ जन्म पायोए नानक नान सवाल तू सोदन नेड़ा आयोए श्री राग महला पंजवा तिचर वसे सुहेलड़ी जिचर साथी नाल जां साथी उठ चलिया ਤਾਂ ਧਨ ਖਾਕੂ ਰਾਲ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਧਨ ਸੁ ਤੇਰਾ ਥਾਨ ਰਹੁ। ਜੇ ਚਿਰ ਵਸਿਆ ਕੰਤ ਘਰ ਜਿਉ ਜੋ ਸਭ ਕਹਾਤ, ਜਾਂ ਉੱਠੀ ਚਲਸੀ ਕਾਂਤੜਾ ਤਾਂ ਕੋਈ ਨ ਪੁੱਛੇ ਤੇਰੀ ਬਾਤ। ਭਈ ਰੜੇ ਸਭ ਸੇਵ ਤੂੰ ਸਹੁ ਰੜੇ ਸੁਖ ਵਸ, ਗੁਰਮਿਲ ਚਾਜੇ ਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹਿਲਾ ਪੰਜਵਾਂ ਘਰ ਛੇਵਾਂ। ਕਰਨ ਕਰਨ ਏਕ ਉਹੀ ਜਿਨ ਕੀ ਆਇਆ ਕਾਰ, ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮੇ ਧਿਆਏ, ਛੋਟ ਸਗਲ ਸਿਆਣਪਾਂ ਸਾ ਸਬਦ ਲਿਵਲਾਏ ਰਹੋ। ਦੁੱਖ ਕਲੇਸ਼ ਨਾ ਪਾਉ ਵਿਆਪੈ, ਗੁਰਮੰਤਰ ਹਿਰਦੇ ਹੋਏ। ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ, ਦੇਖ ਦਰਸ਼ਨ ਮਨ ਸੁਧਾਰੇ ਪਾਪ ਸਗਲੇ ਜਾਹੇ। ਹਾਂ ਤਿੰਨ ਕੇ ਬਲਹਾਰ ਨੇ ਜੇ ਗੁਰ ਕੀ ਪੈਰੀ ਪਾਹੇ, ਸਤਸੰਗਤ ਮਨ ਵਸੇ ਸਾਚ ਹਰ ਕਾ ਨਾਉ, ਤੇ ਬੜਭਾਗੀ ਨਾਨਕਾ ਜਿਨ ਮਨ ਇਹ ਪਾਉ। ਸ੍ਰੀ ਰਾਗ ਮਹਲਾ ਪੰਜਵਾਂ। ਸਾਂਚ ਹਰ ਧਨ ਪੂਜ ਸਤਿਗੁਰ, ਛੋੜ ਸਗਲ ਵਿਕਾਰ। ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਵਧਾਰ, ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ। ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ, ਪਉ ਸੰਤ ਸਰਨੀ ਲਾਗ ਚਰਨੀ ਮਿਟੇ ਦੁੱਖ ਅੰਧਾਰ। ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ, ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ। ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਸਰ, ਕਉ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹਲਾ ਪੰਜਵਾਂ। ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਣਾ, ਦੂਹੋਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਠਾਕੁਰ ਸਰਬੇ ਸਮਾਣ ਕਿਹਾ ਕਹੋ ਸੁਣੋ, ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹੋ। ਮਾਨ ਮਾਨ ਮੰਦੇ ਸੋ ਸੇਵਕ ਨਾਹੀਂ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿਣ ਕਹਾਵਣੇ ਕੀਰਤ ਕਰ ਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹਲਾ ਪੰਜਵਾਂ ਕਰ ਸਤਵਾਂ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਝੂਕੇ ਬਾਰਕ ਤੂੰ ਹਰ ਪਿਤਾ ਮਾਇਆ। ਸੁਹੇਲਾ ਕਹਿਣ ਕਹਾਵਣ ਤੇਰਾ ਬੇਖੰਭਾਵਣ ਰਹਾ, ਹਾਂ ਮਾਣ ਤਾਣ ਕਰੋ ਤੇਰਾ ਹਾਂ ਜਾਣੋ ਆਪਾ। ਸਭੀ ਮੱਧ ਸਭੇ ਤੇ ਬਾਹਰ ਬੇਮੁਤਾਜ ਬਾਪ, ਪਿਤਾ ਹਾਂ ਜਾਣੋ ਨਾਹੀਂ ਤੇਰੀ ਕਵਣ ਜੁਗਤ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ, ਭੈ ਕਿਰਪਾਲ ਠਾਕੁਰ ਰਹੋ ਆਵਣ ਜਾਣਾ, ਗੁਰਮਿਲ ਨਾਨਕ ਭਾਰ ਬ੍ਰਹਮ ਪਛਾਣ। ਸ੍ਰੀ ਰਾਗ ਮਹਲਾ ਪੰਜਵਾਂ ਕਰ ਪਹਿਲਾ। ਸੰਤ ਜਨਾ ਮਿਲ ਪਾਈਆਂ ਕੱਟੜਿਆਂ ਜਮਕਾਲ, ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਿਆਲ, ਪੂਰਾ ਸਤਿਗੁਰ ਭੇਟਿਆ ਬਿਨ ਸਿਆ ਸਭ ਜੰਜਾਲ। ਮੇਰੇ ਸਤਿਗੁਰ ਹਾਂ ਤੁਧ ਵਿੱਟੋਂ ਕੁਰਬਾਨ, ਤੇਰੇ ਦਰਸ਼ਨ ਕਉ ਬਲਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਿ। ਜਿਨ ਤੂੰ ਸੇਵਿਆ ਭਾਵ ਕਰ ਸੇਈ ਪੁਰਸ ਜਾਨ, ਤਿੰਨ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਧਾਨ। ਗੁਰ ਜੇ ਵੜਦਾਤਾ ਕੋ ਨੇ ਜਿਨ ਦਿੱਤਾ ਆਤਮਦਾਨ, ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਸੱਚੇ ਸੇ ਤੀਰਤ ਦੁਰਗਾ ਬੈਸਣ ਜਾਏ, ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਸੱਚ ਕਰਤਾ ਸੱਚ ਕਰਨ ਹਾਰ ਸਾ ਸਾਹਿਬ ਸੱਚ ਟੇਕ, ਸੱਚੋ ਸੱਚ ਬਖਾਣੀਆਂ ਸੱਚੋ ਬੁੱਧ ਬਵੇਕ। ਸਰ ਨਿਰੰਤਰ ਅਵਰਿਹਾ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਈਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕੁਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਪਾਇਆ ਮੋ ਸਭਿਸ਼ਾਰ ਮੇਰੇ ਸਾਜਨ ਹਰਿ ਹਰਿ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹੋ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀ ਬੜੇ ਅਵਰ ਨ ਗੋਏ ਗੁਰ ਕਰਤਾ ਗੁਰ ਕਰਨ ਹਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਗਮੈ ਭਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾਰ ਜਿੱਤੜੇ ਫਲ ਮਨ ਬਾਛੀਏ ਤਿੱਤੜੇ ਸਤਿਗੁਰ ਪਾਸ ਪੂਰਵ ਲਿਖੇ ਪਾਵਣੇ ਸਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬਹੁੜ ਨਹੀਂ ਬਿਨਾਸ ਹਰਿ ਨਾਨਕ ਕਦੇ ਨ ਵਿਸਰੋ ਏ ਜੀਓ ਪਿੰਡ ਤਿਰਸਾਸ ਸ੍ਰੀ ਰਾਗ ਮਹਲਾ ਪੰਜਵਾਂ। ਸੰਤ ਜਨੋ ਸੁਣ ਪਾਇਓ ਛੂਟਣ ਸਾਚੇ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਅੱਗੇ ਦਰਗਾ ਮੰਨਿਅਨ ਮਿਲੇ ਨਥਾਵੇਂ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੂਠੇ ਪਾਈਏ ਪੂਰਨ ਅਲਖ ਅਪੇਵ ਰਹੋ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਧਨ ਸੱਚ ਸਲਾਣਾ ਸੱਚੇ ਕੇ ਗੁਣ ਗਾ ਸੱਚ ਖਾਣਾ ਸਹਿ ਪਹਿਨਣਾ ਸੱਚੇ ਸੱਚਾ ਨਾਉ ਸਾ ਸਿਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰਜੇਵੜ ਅਵਰਨ ਦੇ ਸਹੀ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਨ ਕੋ ਪੂਰਵ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਈ ਸਰਨਾਗਤੀ ਮਰੇ ਨਾ ਆਵੇ ਜਾਏ ਇੱਕ ਓਅੰਕਾਰ ਸਤਿਗੁਰ ਬਰਸਾ ਸ੍ਰੀ ਰਾਗਮਾਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ। ਆਖ ਆਖ ਮਨ ਬਾਵਣਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਗਲਾਏ ਬਾਬਾ ਅਲੋ ਅਗਾਮੈ ਭਾਰ ਪਕੀ ਨਾਈ ਪਾਕ ਥਾਏ ਸੱਚਾ ਪਰਵਰਦਗਾ ਰਹ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਰ ਮੇਲੀਏ ਤਿਲ ਨਾ ਪਜਾਵੇ ਰੋਏ ਕੀਮਤ ਕਿਨੇ ਨਾ ਪਾਇਆ ਸਭ ਸੁਣ ਸੁਣ ਆਖੇ ਸੋਏ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਿਸਾਹ ਕਾਜੀ ਮੁੱਲਾ ਦਰ ਦਰਵੇਸ ਰਸੀਦ ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੇ ਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਪਾਵੇ ਤੈ ਦੇ ਥਾਵਾ ਨਾਮ ਨ ਜਾਣੀਆਂ ਨਾਮਾ ਕੇਵੜ ਨਾਮ ਜਿੱਥੇ ਵਸੇ ਮੇਰਾ ਪਾਸਾ ਸੇ ਕੇ ਸੋ ਕੇਵੜ ਹੈ ਥਾਂ ਅੰਬੜ ਕੋਈ ਨਾ ਸਕੀ ਹਾਂ ਤਿਸ ਕੋ ਪੁੱਛਣ ਜਾਓ ਵਰਨਾ ਵਰਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇ ਤੈ ਦੇ ਭੁੱਖ ਸਮਾਰੇ ਆਪਣਾ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੀਏ ਦੇ ਕੇ ਰਿਹਾ ਸਮਾਰ ਨਾਨਕ ਤੋਟ ਨਾ ਆਵੇ ਤੇਰੇ ਜੁਗੇ ਜੁਗੇ ਭੰਡਾਰ ਮਲ ਪਹਿਲ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ ਗੰਤ ਗੁਣਾਵਣ ਆਈਆਂ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ ਹਰ ਜੀਓ ਇਉਂ ਪਿਰ ਰਾਵੇ ਨਾਏ ਤੁਧ ਪਾਵਣ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹੋ ਗੁਰਸਬ ਦੀ ਸਿਗਾਰੀਆ ਤਨ ਮਨ ਪ੍ਰਿਕੇ ਪਾਸ ਦੋਏ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਰ ਤੇ ਸਰ ਭੈ ਵਸੀ ਭਾਇਰ ਤੀ ਰੰਗ ਰਾਸ ਫਿਰ ਕੀ ਚੇਰੀ ਕਾਂਡੀਏ ਲਾਲੀ ਮਾਣੇ ਨਾਂ ਸਾਚੀ ਪ੍ਰੀਤਨ ਤੂਟੀ ਸਾਚੇ ਮੇਲ ਮਲਾ ਸਾਵਰਤੀ ਮਨ ਵੇਦਿਆ ਹੋ ਸਦਬਲ ਹਾਰੇ ਜਾ ਸਾ ਤਨ ਰੰਡ ਨਾ ਬੈਠੀ ਜੇ ਸਤਿਗੁਰ ਮਾਏ ਸਮਾਏ ਪੈਰੀ ਸਾਲੂ ਨਾ ਤਣੋ ਸਾਚੋ ਮਰੇ ਨ ਜਾਏ ਨੇਤਰ ਵੇ ਸੁਹਾਗਣੀ ਸਾਚੀ ਨਦਰ ਰਜਾਏ ਸਾ ਤੜੀ ਤਨ ਮਾਂਡੀਏ ਕਾਪੜ ਪ੍ਰੇਮ ਸਿਗਾਰ ਚੰਦਨ ਚਿੱਤ ਵਸਾਇਆ ਮੰਦਰ ਦਸਵਾਂ ਦਾਰ ਦੇਵਕ ਸ਼ਬਦ ਵਸਾਰਿਆ ਰਾਮ ਨਾਮ ਵਿਰਹਰ ਨਾਰੀ ਅੰਤਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸਰ ਸੁਹਾਵਣੀ ਸੱਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੇ ਸਾਚੇ ਗੁਰ ਕੇ ਪਿਆਰ ਨਿਸ ਅੰਧਿਆਰੀ ਸੁੱਤੀਏ ਕਿਉਂ ਪਿਰ ਬਿਨ ਰਹਿਣ ਬਿਹਾਏ ਅੰਕ ਜਲੋ ਤੋ ਜਾਲੀਏ ਮੰਤਨ ਜਲ ਬਲ ਜਾਏ ਜਾਂ ਤਨ ਕੰਤ ਨ ਰਾਵੇ ਤਾਂ ਬਿਰਥਾ ਜੋਬਨ ਜਾਏ ਸੇਜੇ ਕੰਤ ਮਹਿਲੜੀ ਸੂਤੀ ਬੂਜਨ ਪਾਏ ਹਉ ਸੁੱਤੀ ਪਿਰ ਜਾਗਣ ਕਿਸ ਹੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸੁਖਾਏ ਸ੍ਰੀ ਰਾਗ ਮਲ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸਾਚੋ ਮਨ ਮਹਿ ਤੂੰ ਆਪੇ ਦੇਵਣ ਹਾਰ ਹਰ ਜਿਉ ਤੂੰ ਕਰਤਾ ਕਰਤਾਰ ਜਿਉ ਪਾਵੇ ਤਿਉ ਰਾਖ ਤੂੰ ਹਰ ਨਾਮ ਲੈ ਅਚਾਰ ਆਪੇ ਹੀਰਾ ਨਿਰਮਲ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕੇ ਸਭ ਸਲਾਹਣਾ ਕੜ ਕੜ ਡੀਠ ਡੀਠ ਆਪੇ ਸਾਗਰ ਬੋਇ ਥਾ ਆਪੇ ਪਾਰੇ ਪਾਰ ਸਾਚੀ ਵਾਰਸ ਜਾਣ ਤੂੰ ਸਭ ਲਗਾਵਣ ਹਾਰ ਨਿਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਥਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਭਰੇ ਸਾਚੇ ਸਿਉਂ ਲਿਵ ਲਾਏ ਹਰ ਜੀਓ ਸ਼ਬਦ ਪਛਾਣੀਏ ਸਾਚਰ ਤੇ ਗੁਰਬਾਖ ਤਿਤ ਤਨ ਮੈਲ ਨ ਲੱਗੀ ਸੱਚ ਕਰ ਜਸੋ ਤਾਕ ਨਦਰ ਕਰੇ ਸੱਚ ਪਾਈਏ ਬਿਰਨਾਵੇਂ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਫੇ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਧਾਰ ਜਗ ਮੇ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚੋ ਵੱਖਰ ਲਾਦੀਏ ਲਾਭ ਸਦਾ ਸਚਰਾਸ ਸਾਚੀ ਦਰਗਾਹ ਵੈਸੇ ਭਗਤ ਸੱਚੀ ਅਰਦਾਸ ਪਤ ਸਿਉਂ ਲੇਖਾ ਨਿਬੜੇ ਰਾਮ ਨਾਮ ਪਰਗਸ ਉੱਚੋ ਉੱਚੋ ਆਖੇ ਕਹਿਣ ਨਾ ਦੇਖਿਆ ਜਾਏ ਜੈ ਦੇਖਾ ਤਾਂ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਹਿ ਸਵਾਏ ਸ੍ਰੀ ਰਾਗ ਮਲ ਪਹਿਲ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹ ਕੀਤੇ ਕਾਰਨ ਪਕੜੀ ਕਾਲ ਨ ਟਲੇ ਸਰਵ ਪਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹ ਸਭਜਾ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਚਰ ਤੇ ਸਹਿ ਉਭਰੇ ਦੁਬਦਾ ਛੋੜ ਵਿਕਾਰ ਹਾਂ ਤਿਨ ਕੇ ਬਲਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉਂ ਪੰਖੀਆਂ ਜਾਲੀ ਬਦ ਕਹਾਤ ਗੁਰ ਰਾਖੇ ਸੇ ਉਭਰੇ ਹੁਰ ਫਾਥੇ ਚੋਗੇ ਸਾਧ ਬਿਨ ਨਾਮੇ ਚੁਣ ਸੁੱਟੀਏ ਕੋਈ ਨਸੰਗੀ ਸਾਧ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੇ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਏ ਗੁਰਮੁਖ ਜਿਨ੍ਹਾਂ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਏ ਸਾਜਨ ਮਿਲੀਏ ਸੁੱਖ ਪਾਇਆ ਜਮਦੂਤ ਮੋਏ ਵੇਖਾਏ ਨਾਵੇ ਅੰਦਰ ਹੋ ਵਸਾ ਨਾਉ ਵਸੇ ਮਨ ਨਾਏ ਵਾਹਿਗੁਰੂ ਗੋਬਾਰ ਹੈ ਬਿਨ ਸਭ ਦੇ ਭੋਜਨ ਪਾਏ ਗੁਰਮਤੀ ਪਰਗਾਸ ਹੋਏ ਸੱਚ ਰਹੇ ਲਿਵਲਾਏ ਤਿੱਥੇ ਕਾਲਨ ਸੰਚਰੇ ਜੋਤੀ ਜੋ ਸਮਾਏ ਤੂੰ ਹੈ ਸੁਜਾਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰਸਬਦੀ ਸਲਾਹੀਏ ਅੰਤ ਨ ਪਾਰਾ ਵਾਰ ਤਿੱਥੇ ਕਾਲ ਨਾ ਅਪੜੇ ਜਿੱਥੇ ਗੁਰ ਕਾ ਸਬਦ ਅਪਾਰ ਹੁਕਮੀ ਸਭੇ ਉਪਜੇ ਹੁਕਮੀ ਸਾਰ ਕਾਰ ਕਮਾਹੇ ਹੁਕਮੀ ਕਾਲੇ ਬਸ ਹੁਕਮੀ ਸੱਚ ਸਮਾਹੇ ਨਾਨਕ ਜੋਤ ਸੁਭਾਵੇ ਸੋ ਥੀਏ ਇਹਨਾਂ ਜਨਤਾਂ ਬਸ ਕਿਛ ਨਾਹੇ ਸ੍ਰੀ ਰਾਮ ਮਨ ਪਹਿਲਾ ਮਨ ਝੂਠੇ ਤਨ ਝੂਠ ਹੈ ਜੇਬਾ ਝੂਠੀ ਹੋਏ ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਆਵ ਸ਼ਬਦ ਨ ਮਾਂਜੀਏ ਸਾਚੇ ਤੇ ਸਚ ਹੋਏ ਮੁੰਦੇ ਗੁਰ ਹੋਣੀ ਸੁਕੋਏ ਪਿਰ ਲਿਆ ਰਸ ਮਾਨਸੀ ਸਾਹ ਸਭ ਸੁੱਖ ਹੋਏ ਰਹ ਪਿਰ ਪਰਦੇਸੀ ਜੇਥੀਏ ਧਨ ਵਾਂਢੀ ਚੁਰੇ ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਪਿਰ ਪਾਵੇ ਸੁੱਖ ਪਾਈਏ ਜਾਂ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਹਿ ਸਹੇਲੀ ਨਾਲ ਤਿੰਨ ਸੋਹੇ ਮਨ ਮੋਇਆ ਹਰ ਰੰਗੀ ਰੱਤੀ ਰੰਗ ਨਿਹਾਲ ਸਭ ਸੁਹਾਵੀ ਸੋਹਣੀ ਪਿਰ ਆਵੇ ਗੁਰ ਨਾਲ ਕਾਮਣ ਕਾਮਣਾ ਆਵੇ ਖੋਟੀ ਅਬਗਣਿਆਰ ਨਾ ਸੁੱਖ ਪਾਈਏ ਸਹੁਰੇ ਝੂਠ ਜਲੀ ਬੇਕਾਰ ਆਪਣ ਬੰਜਾਂ ਡਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਫਿਰ ਕੇ ਕਾਮਨਾ ਆਵੇ ਬੋਲੇ ਬਾਦਲ ਬਾਦ ਦਰ ਕਰ ਢੋਈ ਨਾ ਲਹਿ ਝੂਟੀ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਜੇ ਵਿਚਾਰ ਅਨਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਪਵੇ ਰਹਿਣੀ ਸਭ ਸੰਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਬਾਦ ਬਰੋ ਸਲਾਣੇ ਬਾਦੇ ਆਵਣੇ ਜਾਣ ਬਿਨ ਗੁਰ ਕਰਮ ਨਾ ਛੋਟ ਸੀ ਕਹਿ ਸੁਣੇ ਆਖ ਵਖਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ ਨਾਨੂ ਸਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਲ ਪਹਿਲਾ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ ਪੁੰਨਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜੇ ਹਰਾਦੇ ਤੇ ਹਾਲੁਣੇ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਏ ਗੁਰਮਤਿ ਪੂਰਾ ਸੋਏ ਰਹੁ ਬਿਨ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ ਮੂਲ ਨ ਬੁੱਝੇ ਆਪਣਾ ਵਸਤਰ ਹੀ ਘਰ ਬਾਰ ਬਿਨ ਵੱਖਰ ਦੁੱਖ ਅਗਲਾ ਕੂੜ ਮੁਠੀ ਕੁੜਿਆਰ ਲਾਹਾ ਐਨ ਸਨੌਤਨਾ ਪਰਖੇ ਰਤਨ ਵਿਚਾਰ ਬਸਤ ਲਹੇ ਕਰ ਆਪਣੇ ਚੱਲੇ ਕਾਰ ਸਾਰ ਵਣਜਾਰਿਆਂ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣਹਾਰ ਮਿਲਿਆ ਹੋਏ ਨਵਿਛੜੇ ਜੇ ਸੰਤਰ ਜੋਤ ਅਪਾਰ ਸੱਚੇ ਅਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮੇ ਮਹਿਲ ਸੁਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤ੍ਰੇ ਪਵਨ ਸੋ ਪ੍ਰਭ ਜਾਣੀਏ ਸੱਚੋ ਸਾਚੇ ਨਾਏ ਸਾ ਤਨ ਖਰੀ ਸੁਹਾਵਣੀ ਜਿਨ ਪਰ ਜਾਤਾ ਸੰਗ ਮੈਲੀ ਮੈਲ ਬੁਲਾਈਏ ਸੋ ਪਿਰ ਰਾਵੇ ਰੰਗ ਸਾ ਸੁਹਾਗਣ ਸਾ ਪਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਰ ਚੜਾ ਥਲ ਚੜ ਡੁਗਰ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਮ ਭੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਦਾਣੂਆਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਇੱਕੋ ਰੱਬ ਰਿਹਾ ਦੂਜਾ ਅਵਰ ਨ ਗਾਏ ਸ੍ਰੀ ਰਾਗ ਮਲ ਪਹਿਲਾ ਗੁਰ ਤੇ ਨਿਰਮਲ ਜਾਣੀਏ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਸੇ ਸੋ ਜਾਣੇ ਆ ਪੀਰ ਸਹਿਜੇ ਤੇ ਸਭ ਅਗਲੋ ਨਾ ਲਾਗੇ ਜਮਧੀਰ ਭਾਈ ਰੇ ਮੈਲ ਨਹੀਂ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹ ਹਰ ਕਾ ਮੰਦਿਰ ਸੋਹਣਾ ਕੀਆ ਕਰਨੇ ਹਾਰ ਰਾਜ ਸਰਦੀਪ ਅਨੂ ਜੋ ਤ੍ਰੇਪਣ ਜੋਤੇ ਅਪਾਰ ਹਾਰ ਪੱਟਣ ਗੜ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਵੈ ਭੰਜਨਾ ਦੇਖ ਨਿਰੰਜਨ ਪਾਏ ਗੋਦ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਉਠਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਲਾਏ ਕਸ ਕਸ ਵੱਟੀ ਲਾਈਏ ਪਰਖੇ ਹਿੱਸੇ ਤਲਾਏ ਖੋਟੇ ਠੋਰ ਨਾ ਪਾਇਣੀ ਖਰੇ ਖਜ਼ਾਨੇ ਪਾਏ ਸੰਦੇਸਾ ਦੂਰ ਕਰ ਮਲ ਜਾਏ ਸਮਾਈ ਸੋ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੇ ਕੋ ਦੁਖੇ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਏ ਸਭ ਦੇ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਵਿਆਸ ਮੁੰਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਣ ਗਏ ਹੋ ਸਦ ਬਲਹਾਰੇ ਜਾਸ ਚੋ ਜੁਗ ਮੇਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੇ ਪਾਏ ਬਹੁਣਿਆ ਮੋਹ ਕਾਲੇ ਪਤ ਖੋਏ ਜਿੰਨੀ ਨਾਮ ਵਸਾਰਿਆ ਅਵਗਣ ਮੁੱਠੀ ਰੋਏ ਖੋਜਦ ਖੋਜਦ ਪਾਇਆ ਡਰ ਕਰ ਮਿਲੇ ਮਲਾਏ ਆ ਪਛਾਣੇ ਕਰ ਵਸੇ ਹਉਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਲ ਪਹਿਲਾ ਸੋਹਣ ਮਨ ਪੂਲੇ ਬਾਬਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਕੇ ਦੁੱਖ ਭਾਗ ਦੁਕਣ ਦੁਹਾਗਣੀ ਕਿਉਂ ਥਰ ਰਹੇ ਸੁਹਾਗ ਪਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਦਾਨ ਹੈ ਗੁਰਦੀ ਅਬਲ ਜਾਉ ਰਹ ਗੁਰਮਤ ਪਤ ਸਭਾਤ ਤਿਸਕੇ ਸੰਗ ਮਿਲਾਓ ਤਿਸ ਬਿਨ ਕੜੀ ਨ ਜੀਵੋ ਬਿਨ ਨਾਮੇ ਮਰ ਜਾਉ ਮੈਂ ਅੰਦਲੇ ਨਾਮ ਨ ਵਿਸਰੇ ਟੇਕ ਟਕੀ ਕਰ ਜਾਉ ਗੁਰੂ ਜਿਨ ਕਾ ਅੰਦਲਾ ਚੇਲੇ ਨਾਹੀ ਠਾਉ ਬਿਨ ਸਤਿਗੁਰ ਨਾਮ ਨਾ ਪਾਈਏ ਬਿਨ ਨਾਮੇ ਕਿਆ ਸਵਾ ਆਏ ਗਿਆ ਪਛਤਾਵਣਾ ਜਿਉਂ ਸੁੰਨੇ ਘਰ ਕਾਉ ਬਿਨ ਨਾਮੇ ਦੁਖਦੇਵਰੀ ਜਿਉਂ ਕੱਲਰ ਕੀ ਭੀਤ ਤਾਬ ਲਗ ਮਹਿਲ ਨਾ ਪਾਈਏ ਜਬ ਲ ਸਾਜਨ ਚੀਤ ਸਾਵਰ ਪੇ ਕਰ ਪਾਈਏ ਨਿਰਬਾਣੀ ਪਦਨੀਤ ਹਾਂ ਗੁਰ ਪੁੱਛੋ ਆਪਣੇ ਗੁਰਪੂਛ ਕਾਰ ਕਮਾ ਸਭ ਸਲਾਹੀ ਮਨੁਸੇ ਹਉਮੈ ਦੁਖ ਜਲ ਜਾਉ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸਾਵਰ ਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਾਣ ਸਦ ਸਦਾ ਹਰ ਰੱਖੋ ਹਿਰਦਰ ਸੋ ਕਿਉ ਮਨੋ ਵਸਾਰੀਏ ਸਭ ਜੀਆਂ ਕਾਇਆ ਦਰ ਸਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸਭ ਦੇ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸਭ ਦੇ ਜਗ ਭੂਲਾ ਫਿਰੇ ਮਰ ਜਨਮੇ ਬਾਰੋ ਬਾਰ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪ ਨਚੀਨੀਏ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹਉਮੈ ਕਰੇ ਨ ਕੋਈ ਸ੍ਰੀ ਰਾਮ ਮਲ ਪਹਿਲਾ ਬਿਨ ਪਿਰ ਧਨ ਸਿੰਗਾਰੀਏ ਜੋਬਨ ਬਾਦ ਖੁਆਰ ਨਾ ਮਾਣੀ ਸੁਖ ਸੀ ਜੁੜੀ ਬਿਨ ਪਿਰ ਬਾਦ ਸਿਗਾਰ ਦੁੱਖ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸਾਧ ਮਿਲੇ ਰੰਗ ਹੋਏ ਰਹੋ ਗੁਰ ਸੇਵਾ ਸੁਖ ਪਾਈਏ ਹਰ ਬਰਸੈ ਸਿਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸੰਜਾਣੀਏ ਗੁਰਮੇਲੀ ਗੁਣਚਾਰ ਸੱਚ ਮਿਲੋ ਵਰ ਕਾਮਣੀ ਪਿਰ ਸੋ ਹੀ ਰੰਗ ਲਾਏ ਧਨ ਮਨ ਸਾਜ ਵਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਕਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਲੂਆ ਮਨੁਆ ਜੇ ਮਰੇ ਤਾਂ ਪਿਰ ਰਾਵੇ ਨਾਰ ਇੱਕ ਤਾਗੇ ਗੱਲ ਰਲ ਮਿਲੇ ਗੱਲ ਮੋਤੀਆਂ ਨ ਕਾਹਾਰ ਸੰਸਵਾ ਸੁਖ ਉਪਜੇ ਗੁਰਮੁਖ ਨਾਮੇ ਆਧਾਰ ਖਿਨਮੇ ਉਪਜੇ ਖਿਨ ਖੱਪੇ ਖਿਨ ਆਵੇ ਖਿਨ ਜਾਏ ਸਭ ਦਿਸ਼ਾਣੇ ਰੱਬ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੋਲਣ ਤੋਲੀਏ ਕਥਨ ਨਾ ਪਾਇਆ ਜਾਏ ਵਾਪਾਰੀ ਬਣ ਜਾ ਰਿਹਾ ਆਏ ਬਜੋ ਲਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸੱਚੀ ਗੁਰਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤਲਾਏ ਸੇ ਸੱਚ ਤਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸਜ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁੱਟੀਏ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਮਨ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀਸੇ ਗੁਰ ਆਪਣੇ ਪਾਈਏ ਸ਼ਬਦ ਪਿਆਰ ਮੁਕਤ ਪਦਾਰਥ ਪਾਈਏ ਅਵਗਣ ਮਿਟਣ ਹਾਰ ਪਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਏ ਰਹੋ ਗਿਆਨ ਤਨ ਤੁਨ ਜਾਣੀਏ ਕਤ ਕਹਾਵੇ ਸੋਏ ਸਫਲਿਓ ਬਿਰਖਰੇ ਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਵੱਖਰ ਸਾਂਚੀਏ ਪੂਰੇ ਕਰਮੇ ਪੈਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਗਾਰ ਭਾਜਲ ਬਿਖਮ ਡਰਾਵਣੋ ਨਾ ਕੰਦੀ ਨਾ ਭਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਜ ਮਲਰ ਸਤਿਗੁਰ ਕੇ ਭੈ ਕਾ ਬੋਏ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੇ ਸੁਖ ਜਾਏ ਜੇਵਾ ਜਲੋ ਜਲਾਵਣੀ ਨਾਮ ਨਾ ਜਪੇ ਰਸਾਏ ਘਾਟ ਬਿਨਸੇ ਦੁੱਖ ਅਗਲੋ ਜਾਂ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲੱਥ ਨਾ ਸਾਥ ਬਿਨ ਨਾਮੇ ਤਨ ਬਾਦ ਹੈ ਭੁੱਲੋ ਮਾਰ ਗਿਆ ਅਥ ਸਾਚੋ ਸਾਹਿਬ ਸੇਵੀਏ ਗੁਰਮੁਖ ਅਥੋ ਕਾਥ ਆਵੇ ਜਾਇ ਪਵਾਈਏ ਪਈਏ ਕਿਰਤ ਕਮਾਏ ਪੂਰਵ ਲਿਖਿਆ ਕਿਉਂ ਮੇਟੀਏ ਲਿਖਿਆ ਲੇਖ ਰਜਾਈ ਬਿਨ ਹਰ ਨਾਮ ਨਾ ਛੋਟੀਏ ਗੁਰਮਤਿ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਣ ਹਉਮੈ ਮੰਤਾ ਜਲ ਵਲੋ ਲੋਭ ਜਲੋ ਅਭਿਮਾਨ ਨਾਨਕ ਸਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹਲਾ ਪਹਿਲਾ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਵੀ ਬਿਕਸੇ ਅਸਨੇ ਜਲ ਮੈਂ ਜੀਵ ਪਾਏ ਕੇ ਬਿਨ ਜਲ ਮਰਨ ਤਨੇ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖੀ ਅੰਤਰ ਰੱਬ ਰਿਹਾ ਬਖਸੇ ਭਗਤ ਭੰਡਾਰ ਰਹੋ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਕੋ ਤੋ ਸੌਕਣੋ ਮਨ ਤਨਸਾਨ ਸਰੀਰ ਬਿਨ ਜਲ ਕੜੀ ਨ ਜੀਵੇ ਪ੍ਰਭ ਜਾਣੇ ਅਪੀਰ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਂ ਸਰ ਪਰ ਥਲ ਹਰਿਆਵਲੇ ਇੱਕ ਬੂੰਦ ਨ ਪਵੀ ਕੇ ਕਰ ਮਿਲੇ ਸੋ ਪਾਈਏ ਕਿਰਤ ਪਿਆ ਸਿਰ ਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਪੇ ਦੁੱਧ ਕੋ ਖਪਣ ਨ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨ ਸੋ ਵੀ ਜਾਣੇ ਦੂਰ ਹਜੂਰ ਮਨਮੁਖ ਸੋ ਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗੜ ਆਵਣੀ ਕਰਤਾ ਕਰੇ ਸਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ ਸੱਚਾ ਨੇ ਨ ਟੁੱਟੀ ਜੇ ਸਤਿਗੁਰ ਭੇਟੇ ਸੋਏ ਗਿਆਨ ਪਦਾਰਥ ਪਾਈਏ ਤ੍ਰਿਪਣ ਸੋਜੀ ਹੋਏ ਨਿਰਮਲ ਨਾਮ ਨ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖੂ ਜੋ ਚੁਗਦੇ ਸਰ ਤਲ ਕੜੀ ਕੇ ਮੋਦ ਕੇ ਚੱਲਣਾ ਖੇਲਣਾ ਅੱਜ ਕੇ ਕੱਲ ਜਿਸ ਤੂੰ ਮੇਲੇ ਸੋ ਮਿਲੇ ਜਾਏ ਸੱਚਾ ਪੜਮਲ ਬਿਨ ਗੁਰ ਪ੍ਰੀਤ ਨ ਉਪਜੇ ਹੋਮੇ ਮੈਲ ਨ ਜਾਏ ਸੋਂਗਾ ਪਛਾਣੀਏ ਸ਼ਬਦ ਭੇਦ ਪਦੇ ਆਏ ਗੁਰਮੁਖਾ ਪਛਾਣੀਏ ਅਵਰ ਕੇ ਘਰੇ ਰਜਾਏ ਮਿਲਿਆ ਕਾ ਕਹਿ ਮੇਲੀਏ ਸਦ ਮਿਲੇ ਪਦੇ ਆਏ ਮਨਮੁਖ ਸੋ ਜੀ ਨਾ ਪਵੇ ਬਿਛੜ ਚੋਟਾਂ ਖਾਏ ਨਾਨਕ ਦਰ ਕਰੇ ਏਕ ਹੈ ਅਵਰ ਨਾ ਦੂਜੇ ਜਾਏ ਸ੍ਰੀ ਰਾਗ ਮਹਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੋਰ ਨ ਕਾਏ ਗੁਰਬਿਨ ਕੋ ਨ ਦਿਖਾਵੇ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭਲਾਏ ਪਰਮ ਭੁੱਲੀ ਡੋਹਾਗਣੀ ਨਾ ਪਰੇ ਅੰਕ ਸਮਾਏ ਰਹ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਤ ਜਾਏ ਭੁੱਲੀ ਡੂੰਗਰ ਥਲ ਚੜੇ ਭਰਮੇ ਮਨ ਡੁਲਾਏ ਤੁਰੋਂ ਬਛੁਨੀ ਕਿਉਂ ਮਿਲੇ ਗਰ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸੱਚ ਸਾ ਸਹਿਸ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਨ ਕਵਨ ਪਤਾਰ ਅੱਖਰ ਪੜ ਪੜ ਪੂਲੀਏ ਪੇਖੀ ਬਹੁਤ ਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ ਗੁਰਬਿਨ ਕੇ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮਤਿ ਤੱਤ ਵਿਚਾਰ ਸਭ ਤਨੇ ਆਪ ਗਵਾਇਆ ਗੁਰ ਕੇ ਸ਼ਬਦ ਸਿਗਾਰ ਕਰ ਹੀ ਸੋ ਪਿਰ ਪਾਇਆ ਗੁਰ ਕੇ ਹੇ ਤੇ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸਾਧ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਘਰ ਮਿਲੇ ਤਾਂ ਪਾਈਏ ਆਪਣੇ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੀ ਸੇਤੀ ਰਤਿਆਂ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨਾ ਵਿਸਰੇ ਮੇਲੇ ਸਭ ਪਾਰ ਸ੍ਰੀ ਰਾਗਮਲ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧਪ ਕਰਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਹੰਕਾਰ ਮੋਹ ਠਗੋਲੀ ਹੋਮੋਈ ਸਾਵਰ ਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਣੇ ਅਵਰ ਨਾ ਕੋਏ ਮੈਂ ਤੁਝ ਬਣੇ ਅਵਰ ਨਾ ਭਾਵੀ ਤੂੰ ਪਾਵੇ ਸੁੱਖ ਹੋਏ ਰਹੋ ਨਾਮ ਸਲਾਹੀ ਰੰਗ ਸਿਉਂ ਗੁਰ ਕੇ ਸਭ ਸੰਤੋਖ ਜੋ ਦਿਸੇ ਸੋ ਚੱਲ ਸੀ ਕੂੜਾ ਮੋਹ ਨ ਵੇਖ ਬਾਟ ਬਡਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣੇ ਆਖੇ ਕੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਬਡਾਈ ਜੇ ਮਿਲੇ ਸੱਚ ਰਪੇ ਪੱਥ ਹੋਏ ਜੋ ਦਦਭਾਵੇ ਸੇ ਭਲੇ ਖੋਟਾ ਖਰ ਨ ਕੋਏ ਗੁਰ ਸਰਨਾਈ ਛੁੱਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਕਰੀਏ ਸਦ ਵਿਗਾਸ ਆਪੇ ਪਰਖੇ ਪਰਖੂ ਪਵੇ ਖਜਾਨੇ ਰਸ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਨ ਲੱਭੀ ਸੱਚ ਟਿਕੇ ਪਦ ਪਾਏ ਗੁਰਮਤਿ ਤੂੰ ਸਹਿਲਾਣਾ ਹੋਰ ਕੀਮਤ ਕਹਿਣ ਨਾ ਜਾਏ ਜੇ ਤਾਂ ਨਾਮ ਨਾ ਪਾਵੇ ਤੇ ਤਨ ਹਉਮੈ ਵਾਦ ਗੁਰਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਰ ਕਾਮ ਨਾ ਆਵੇ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕੈ ਖਾਏ ਆਸਾ ਬੰਦ ਚਲਾਏ ਮੋਹ ਮੋਹ ਝੋਟਾਂ ਖਾਏ ਅਵਗੁਣ ਬੱਧਾ ਮਾਰੀਏ ਛੁੱਟੇ ਗੁਰਮਤਿ ਨਾ ਆਏ ਸਰਬੇ ਥਾਈ ਏਕ ਤੂੰ ਜਿਉਂ ਭਾਵੇ ਤਿਉਂ ਰੱਖ ਜਿਉਂ ਭਾਵੇ ਤਿਉਂ ਰਾਖ ਗੁਰਮਤਿ ਸੱਚਾ ਮਨੁਸੇ ਨਾਮ ਭਲੋ ਪਤ ਸਾਖ ਹਉਮੈ ਰੋਗਾ ਪਾਈਏ ਸਭ ਸੱਚੇ ਸੱਚ ਪਾਖ ਆਕਾਸੀ ਪਤਾਲ ਤੂੰ ਤ੍ਰਿਪਣ ਰਹਿ ਸਮਾਏ ਆਪੇ ਭਗਤੀ ਪਾਓ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨ ਵਿਸਰੇ ਜਿਉਂ ਭਾਵੇ ਤਿਵੇਂ ਰਜਾਏ ਸ੍ਰੀ ਰਾਗ ਮਲ ਪਲ ਰਾਮ ਨਾਮ ਮਨ ਵੇਦਿਆ ਅਵਰ ਕੇ ਕਰੀ ਵਿਚਾਰ ਸਾਵਧ ਸਰਸਖ ਉਪਜੇ ਪ੍ਰਵਰਤੋ ਸੁਸਾਰ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਹ ਸਿਗਾਰਿਆ ਤਿਸੇ ਤਿਲ ਵਿਲਾਏ ਰਾਮ ਤਨ ਬਸੰਤਰ ਹੋਮੀ ਇਕ ਰੱਤੀ ਤੋਲ ਕਟਾਏ ਤਨ ਮਨ ਸਮਧਾ ਜੇ ਕਰੀ ਅੰਧਨ ਅਗਨ ਜਲਾਏ ਹਰ ਨਾਮੇ ਤੁਲ ਨ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ ਹਰ ਸਰੀਰ ਕਟਾਈਏ ਸਿਰ ਕਰਵੱਤ ਤਰਾਏ ਧਨ ਹੈ ਮਨ ਚਲ ਗਾਲੀਏ ਵੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲ ਨ ਪੁੱਜੀ ਸਭ ਡਿੱਠੀ ਠੋਕ ਵਜਾਏ ਕਾਂਚਨ ਕੇ ਕੋਟ ਦਤ ਕਰੀ ਬਹੁ ਹੈ ਬਿਰਗੈ ਬਿਰਦਾਨ ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗਮਾਨ ਰਾਮ ਨਾਮ ਮਨ ਵੇਦਿਆ ਗੁਰ ਦੀਆ ਸਚ ਦਾਨ ਮਨ ਹੱਠ ਬੁੱਧੀ ਕੀਤੀਆ ਕੀਤੇ ਵੇਦ ਵਿਚਾਰ ਕੀਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ ਸੱਚੋਂ ਓਰੇ ਸਭ ਕੋ ਉਪਰ ਸੱਚ ਅਚਾਰ ਸਭ ਕੋ ਊਚਾ ਆਖੀਏ ਨੀਚ ਨ ਦਿਸੇ ਕੋਏ ਇੱਕ ਨਾ ਭਾਂਡੇ ਸਾਜਿਆ ਇੱਕ ਚਾਨਣ ਤਿਲ ਲੋਏ ਘਰ ਮਿਲੇ ਸਹਿ ਪਾਈਏ ਤੁਰ ਬਖਸਨ ਮੇਟੇ ਕੋਏ ਸਾਧ ਮਿਲੇ ਸਾਧੂ ਜਣੇ ਸੰਤੋਖ ਵਸੇ ਮਨ ਪਾਏ ਘਾਤ ਕਥਾ ਵਿਚਾਰੀਏ ਜੇ ਸਤਿਗੁਰੁ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਾਹ ਪੈਦਾ ਜਾਏ ਘਟ ਘਟ ਵਾਜੇ ਕਿੰਗਰੀ ਅੰਧਨ ਸਭ ਸਵਾਏ ਬਿਰਲੇ ਕੋ ਸੋ ਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੇ ਛੂਟੇ ਸਭ ਕਮਾਏ ਸ੍ਰੀ ਰਾਗਮਲ ਪਹਿਲਾ ਚਿੱਤੇ ਦਿਸੇ ਧੌਲਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨਿਸ਼ਾਰ ਪਾਈ ਰੇ ਤਨ ਧਨ ਸਾਥ ਨਾ ਹੋਏ ਰਾਮ ਨਾਮ ਤੋਂ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹੋ ਰਾਮ ਨਾਮ ਤਾਂ ਨਿਰਮਲੋ ਜੇ ਦੇਵੇ ਦੇਵਨਹਾਰ ਅੱਗੇ ਭੂਸ਼ਣ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਏ ਆਪੇ ਬਖਸਣਹਾਰ ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਹ ਵਗਸਿਆ ਨਾਲੇ ਹਰਖ ਸੋਗ ਗੁਰਮੁਖ ਸਬਦ ਰੰਗਾਵਲੇ ਐਨ ਸਹਾਰਸ ਭੋਗ ਚਿੱਤ ਚਲੇ ਵਿਤ ਜਾਵਣੋ ਸਖਤ ਡੋਲ ਡੁਲਾਏ ਬਾਹਰ ਢੂੰਡ ਬਗਚੀਏ ਕਰਮੇ ਬਸ ਸਧਾਏ ਮਨਮੁਖੋਂ ਮੈਂ ਕਰਮ ਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣਿਆ ਰਿਹਾ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਪਿਰਾਣ ਪਵਨੇ ਕੇ ਵਸ ਦੇਵਰੀ ਮਸਤਕ ਸੱਚ ਨਿਸਾਉਣ ਬਹੁਤਾ ਜੀਵਨ ਮੰਗੀਏ ਮੋਇਆ ਨ ਲੋੜੇ ਕੋਏ ਸੁਖ ਜੀਵਨ ਤੇ ਸਾਖੀਏ ਜਿਸ ਗੁਰਮੁਖ ਵਸਿਆ ਸੋਏ ਨਾ ਬਹੁਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜੋ ਸੁਪਨੇ ਨਿਸ ਭੁੱਲੀਏ ਜਬ ਲਵ ਨਿੰਦਰਾ ਹੋਏ ਉਹ ਸਰਪਨ ਕਹੇ ਵਸ ਜੀਵੜਾ ਅੰਤਰ ਹਉਮੈ ਦੋਏ ਗੁਰਮੁਖ ਹੋਏ ਵਿਚਾਰੀਏ ਸੁਪਨਾ ਇਹ ਜਗਲਾਏ ਅਗਨ ਮਰੇ ਜਲ ਪਾਈਏ ਜਿਉਂ ਬਾਰਕ ਦੂਦੈ ਮਾਏ ਬਿੰਜਲ ਕਮਲ ਸੋ ਨਾਥੀਏ ਬਿੰਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਲ ਪਹਿਲ ਡੂੰਗਰ ਦੇਖ ਡਰਾਵਣੋ ਪਈ ਰੜੇ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖੇ ਅੰਤਰ ਜਾਣਿਆ ਗੁਰਮੇਲੀ ਤਰੀਆਸ ਪਾਈ ਰੇ ਭਾਵ ਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਉ ਰਹੋ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅੰਮ੍ਰਿਤ ਸੋ ਗੁਰ ਕਰਤਾਰ ਭੀ ਸੱਚਾ ਸਲਾਣਾ ਸੱਚੇ ਥਾਨ ਪਿਆ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਾਖਰੇ ਲਸਕਰ ਲੱਖੇ ਪਾਰ ਕੇਸੀ ਨਾਲ ਨਾ ਚੱਲਿਆ ਖਪ ਖਪ ਮੂਹੇ ਅਸਾਰ ਸੋਹਣਾ ਰੁਪਾ ਸਾਂਚੀਏ ਮਾਲ ਧਨ ਜੰਜਾਲ ਸਭ ਜੱਗ ਮੇ ਦੋਹੀ ਫੇਰੀਏ ਬਿਨ ਨਾਮੇ ਸਿਰ ਕਾਲ ਪਿੰਡ ਭੜੇ ਜੋ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇ ਵਗਸੇ ਨਾਰੀ ਸੇਜ ਪਦਾਰ ਚੋਹਾ ਚੰਦਨ ਲਾਈਏ ਕੱਪੜੇ ਰੂਪ ਸਿੰਗਾਰ ਖੇਹੂ ਖੇਰ ਲਾਈਏ ਛੋਟ ਚਲੇ ਘਰ ਬਾਰ ਮੈਰ ਮਲੂ ਕਹਾਈਏ ਰਾਜਾ ਰਹੋ ਕੇ ਖਾਨ ਚੌਧਰੀ ਰਹੋ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਬ ਦਿੱਤਾ ਕਾਨ ਹੋਮੇ ਕਰ ਕਰ ਜਾਸੀ ਜੋ ਆਇਆ ਜਗ ਮਾਏ ਸਭ ਜੈ ਕਾਡਿਲ ਕੋਠੜੀ ਤਨ ਮਨ ਦਹਿ ਸਵਾਏ ਗੁਰ ਰਾਖੇ ਸੇ ਨਿਰਮਲੇ ਸਬਦ ਨਵਾਰੀ ਪਾਏ ਨਾਨਕ ਧਰੀਏ ਸੱਚ ਨਾਮ ਸਿਰ ਸਾਹਾ ਪਾਤ ਸਭ ਮੈਂ ਹਰ ਨਾਮ ਨ ਵਿਸਰੇ ਹਰ ਨਾਮ ਰਤਨ ਵੇ ਸਭ ਮਨਮੁਖ ਪੌਜਲ ਪਚ ਮੋਏ ਗੁਰਮੁਖ ਤਰੇ ਤਰਾਵ ਸ੍ਰੀ ਰਾਗ ਮਹਲਾ ਪਹਿਲਾ ਕਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਤੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨਿਚ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿੱਧ ਕਰਨੇ ਖਰਚ ਵੱਧ ਲਾਗ ਰਹੋ ਨਾਮੇ ਰਹੋ ਜੋਗੀ ਤੇ ਅਸਣ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਬਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਮਲ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਵੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂੰ ਵੀ ਪਹੂਚ ਬਾਦਸ਼ਾਹ ਮਾਏ ਵਖਾਣੀਏ ਬਿਰਲਾ ਤਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਥਲ ਮੇਲ ਸੋਏ ਅੱਲੋ ਅਲਖ ਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੇ ਜੇ ਸਿਸ ਨ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਸ ਸੱਸ ਚੱਲੇ ਤਾਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ ਪਹਿਲੇ ਮਹੱਲੇ ਪਹਿਲੇ 17 ਅਸ਼ਟਪਦੀਆਂ, ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੇ, ਬਿਨ ਗੁਰ ਭਗਤ ਨਾ ਹੋਏ, ਆਪੇ ਆਪ ਮਲਾਏ ਬੁੱਝੇ ਤਾਂ ਨਿਰਮਲ ਹੋਵੇ ਕੋਏ। ਹਰ ਜੀਉ ਸੱਚਾ ਸੱਚੀ ਬਾਣੀ ਸਦ ਮਿਲਾਵਾ ਹੋਏ, ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਕੀਨੀ ਬਿਰਥਾ ਜਨਮ ਗਵਾਇਆ। ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ ਮਿਲਾਏ, ਜੇ ਜਾਣਤੇ ਕਿਆ ਵਿਚਾਰੇ ਕਿਆ ਕੋ ਵਾਕ ਸੁਣਾਏ, ਗੁਰਮੁਖ ਆਪੇ ਦੇ ਵੜਿਆਈ ਆਪੇ ਸੇਵ ਕਰਾਏ, ਦੇ ਕੁਟੁੰਬ ਹੋਏ ਲਬਣ ਚਲਦੇ ਨਾਲ ਨ ਜਾਈ, ਸਤਿਗੁਰ ਸੇਵ ਗੁਣ ਦਾਨ ਪਾਇਆ ਤਿਸ ਕੀ ਕੀਮ ਨ ਪਾਈ। ਪ੍ਰਭ ਸਖਾ ਹਰ ਜਿਉ ਮੇਰਾ ਅੰਤੇ ਹੋਏ ਸਖਾਈ, ਭਈ ਰੜੇ ਜਗ ਜੀਵਨ ਦਾ ਤਾਂ ਮਨਮਾ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨ ਜਾਣੇ ਅੰਧੇ ਠੌਰ ਨਕਾਈ, ਹਰ ਸੁਖ ਦਾ ਤਾਂ ਮਨ ਨੀ ਵਸਿਆ ਅੰਤ ਗਿਆ ਪਿਛਤਾਈ, ਭਈ ਰੜੇ ਜਗ ਜੀਵਨ ਦਾ ਤਾਂ ਗੁਰਮਤਿ ਮਨ ਵਸਾਇਆ, ਆਂਦਨ ਭਗਤ ਕਰੇ ਦੇ ਰਾਤੀ ਹਮੇ ਮੋਹ ਚੁਕਾਇਆ, ਜੇਸੋ ਰਾਤਾ ਤੈਸੋ ਹੋਵੇ ਸੱਚੇ ਸਾਜ ਸਮਾਹੇ, ਆਪੇ ਨਜ਼ਰ ਕਰੇ ਭਾਵ ਲਾਏ।

ਗੁਰਦੇਵ ਪ੍ਰਭਾਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਹਉਮੈ ਕਰਮ ਕਮਾਵਣੇ ਜਮ ਡੰਡ ਲੱਗੇ ਤਿੰਨ ਆਏ ਜੇ ਸਤਿਗੁਰ ਸੇਵਣ ਸੇ ਉਭਰੇ ਹਰ ਸੇ ਤੀਲ ਬੁਲਾਏ ਮਨ ਰੇ ਗੁਰਮੁਖ ਨਾਮ ਧਿਆਏ ਧੁਰ ਪੂਰਬ ਕਰਤੇ ਲਿਖਿਆ ਤਿੰਨਾਂ ਗੁਰਮਤ ਨਾਮ ਸਮਾਏ ਰਹਾਓ ਬਿਨ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲੱਗੋ ਪਾਓ ਸੁਪਨੇ ਸੁੱਖ ਨਾ ਪਾਵੇ ਦੁੱਖ ਵਿੱਚ ਸਮੇਂ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਏ ਕੀਰਤਨ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਥਾਏ ਗੁਰ ਸਭ ਦਰੜਾਏ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ ਜੇ ਸੌ ਅੰਮ੍ਰਿਤ ਨੀਰੀਏ ਵੀ ਬਿਖ ਫਲ ਲਾਗੇ ਤਾਏ ਸੇ ਜਨ ਸੱਚੇ ਨਿਰਮਲੇ ਜਨ ਸਤਿਗੁਰ ਨਾਲ ਪਿਆਰ ਸਤਿਗੁਰੂ ਕਾ ਪਾਣਾ ਕਮਾਉਂਦੇ ਬਿਖ ਹਉਮੈ ਤਜ ਵਿਕਾਰ ਮਨ ਵਠ ਕਿਤੇ ਉਪਾਏ ਨਾ ਛੁਟੀਏ ਸਿਮਰ ਸਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਸੰਤਰ ਅੰਤ ਨ ਪਾਰਾ ਵਾਰ ਗੁਰਮੁਖ ਸਹੀ ਸੌਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਗਏ ਗੁਰਪਾਏ ਹਰ ਰਸ ਪੀਵੇ ਸਹਿਜਰੇ ਉੜੇ ਨਾ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਪਾਣੇ ਜੇ ਚਲੇ ਤਾਂ ਅਨਜਨ ਰਚੇ ਹਰ ਨਾਏ ਰਹੋ ਪੰਖੀ ਬਿਰਖ ਸੁਹਾਵੜੇ ਉੱਡੇ ਚੌਦਸ ਜਾਏ ਜੇ ਤਾਂ ਉੱਡੇ ਦੌਕਣੇ ਨਿਤ ਦਾਜੇ ਤੈ ਬਿਲ ਲਾਏ ਬਿਨ ਗੁਰ ਮੈਲ ਨਾ ਜਾਪੀ ਨਾ ਅੰਮ੍ਰਿਤ ਫਲ ਪਾਹੇ ਗੁਰਮਉ ਰਮ ਹਰਿਆ ਬਿਲਾ ਸੱਚੇ ਸਹਿ ਸਵਾਏ ਸਾਖਾ ਤੀ ਨਵਾਰਿਆ ਏਕ ਸਬਦ ਲਗਲਾਏ ਅੰਮ੍ਰਿਤ ਫਲ ਹਰੇਕ ਆਪੇ ਦੇ ਖਵਾਏ ਮਨ ਮਖੂਬੇ ਸੋਗੇ ਨਾ ਫਲ ਤਿੰਨਾ ਚਾਹ ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕੱਟੀਏ ਤਹਿ ਨਿਤ ਜਾਲੀਏ ਉਹਨਾਂ ਸ਼ਬਦ ਨਾਮ ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਰਾਓ ਹਉਮੈ ਦਰਸਨ ਦੇਖਣਾ ਜੈ ਭੇਜੇ ਤੈਂ ਜਾਓ ਹੁਕਮੇ ਹਰ ਹਰ ਮਨੁਸੇ ਹੁਕਮੇ ਸਤ ਸਮਾ ਹੁਕਮ ਨਾ ਜਾਣੇ ਬਪੜੇ ਭੁੱਲੇ ਫਿਰੇ ਗਵਾਰ ਮਨ ਹਟ ਕਰਮ ਕਮਾਉਣੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵੇ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੋ ਸੋਹਣੇ ਗੁਰ ਕੇ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਦਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਿਆਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਧਿਆਈਏ ਮਨ ਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸਣ ਦਾਸਾਂ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹੋ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਫਿਰ ਨੇਚਲ ਪਾਈਏ ਨਾ ਉਹ ਮਰੇ ਨਾ ਜਾਏ ਸਾਧ ਮਿਲੇ ਨਾ ਵਿਛੜੇ ਫਿਰ ਕੇ ਅੰਗ ਸਮਾਏ ਹਰ ਨਿਰਮਲ ਤਲ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝੇ ਭੇਖੇ ਭਰਮ ਪਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਵਾਏ ਬਿਨ ਸਭ ਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸਭ ਦੇ ਨਾਮ ਤੇ ਆਈਏ ਸਭ ਦੇ ਸਤ ਸਮਾਏ ਮਾਇਆ ਪੂਲੇ ਸਿਧ ਫਿਰੇ ਸਮਾਧਨ ਲੱਗੇ ਸਵਾਏ ਤੀਨੇ ਲੋ ਵਿਆਪਤ ਹੈ ਅਧਕਰ ਹੀ ਲਪਟਾਏ ਬਿਨ ਗੁਰਮੁਕਤ ਨਾ ਪਾਈਏ ਨਾ ਦੁਖਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜਿਉ ਵੱਧ ਹੈ ਹਉਮੈ ਕਰਮ ਕਮਾਏ ਬਿਨ ਸਬਦੇ ਪਰਮ ਨਾ ਚੁੱਕੀ ਨਾ ਵਿੱਚੋਂ ਹਉਮੈ ਜਾਏ ਬੈਨ ਪ੍ਰੀਤੀ ਭਗਤ ਨਾ ਹੋਵੇ ਬਿਨ ਸਬਦੇ ਥਾਏ ਨਾ ਪਾਏ ਸਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਈਏ ਗੁਰਮੁਖ ਸਹਿ ਸਭਾਏ ਬਿਨ ਗੁਰਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ
ਭਗਤ

ਮਨ ਵਸਿਆ ਸਹਿਜ ਮਿਲਿਆ ਪ੍ਰਸੋਏ। ਨਾਨਕ ਸਾਹਿਬ ਦੇ ਹਰ ਸਲਾਹੀਏ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਪਰਮ ਭੁਲਾਏ, ਮਨਮ ਕਰਮ ਕਰੇ ਨੀ ਬੁੱਝੇ, ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮੇ ਚਾਨਣ, ਘਰ ਵਸੇ ਮਨ ਆਏ। ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਹਿਲਾਈਏ ਸਹਿਜ ਮਿਲੇ ਪ੍ਰਭ ਸੋਏ ਰਹੋ। ਪਰਮ ਗਿਆ ਪਉ ਪਾਗੇ, ਹਰ ਚਰਨੀ ਤਲਾਈ, ਗੁਰਮੁਖ ਸਭ ਕਮਾਈਏ ਹਰ ਵਸੇ ਮਨ ਆਏ। ਘਰ ਮੈਲ ਸਤ ਸਮਾਈਏ, ਜਮਕਾਲ ਨ ਸਕੇ ਖਾਏ। ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਬ੍ਰਹਮ ਕੇ ਬੇਤੇ ਸਾਧ ਪਛਾਣੇ, ਹਉਮੈ ਜਾਤ ਗਵਾਈ। ਸਰ ਨਾਰ ਤਿਨ ਕੀ ਬਾਣੀ ਗਾਵੇ, ਕੋਈ ਨ ਮੇਟੇ ਭਾਈ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੇ, ਦੂਜਾ ਭਾਉ ਨ ਜਾਣੇ। ਸਤਿਗੁਰ ਪੇਟੇ ਨਿਰਮਲ ਹੋ, ਅੰਧਨ ਨਾ ਵਖਾਣੇ। ਏਕੋ ਪੜੇ ਏਕੋ ਨਾ ਬੂਝੇ, ਦੂਜਾ ਅਵਰ ਨਾ ਜਾਣੇ। ਘਾਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਪਰਮ ਬਲਾਏ। ਸਤਿਗੁਰ ਸੇਵੇ ਤਾਂ ਗਤਮ ਦਬਾਵੇ, ਹਰ ਜੋ ਮਨ ਵਸਾਏ। ਸੱਚੀ ਬਾਣੀ ਸਿਣਤ ਲਾਗੇ, ਆਪਣ ਜਾਣ ਰਹਾਏ। ਪੰਡਿਤ ਪੜਪੜ ਬਾਦ ਵਖਾਣੇ, ਬਿਨ ਗੁਰ ਪਰਮ ਭੁਲਾਏ। ਲੱਖ ਚੁਰਾਸੀ ਫੇਰ ਪਿਆ, ਬਿਨ ਸਭ ਦੇ ਮੁਕਤ ਨਾ ਪਾਏ। ਜਾਣਾਉ ਚੇਤੇ ਤਾਂ ਗਤ ਪਾਏ, ਜਾਂ ਸਤਿਗੁਰ ਮਹਿਲ ਮਿਲਾਏ। ਸਤ ਸੰਗਤ ਮੈਂ ਹਰ ਨਾਮ ਹਰ ਉਪਜੇ, ਜਾਂ ਸਤਿਗੁਰ ਮਿਲੇ ਸਬਾਏ। ਅਰਪੀ ਆਪ ਗਵਾਈ ਚੱਲਾਂ ਸਤਿਗੁਰ ਪਾਏ, ਮਨ ਧਨ ਆਪੀ ਆਪ ਗਵਾਈ ਚੱਲਾਂ ਸਤਿਗੁਰ ਪਾਏ। ਸਤਿਗੁਰ ਹਰੀ ਗੁਰ ਆਪਣੇ ਵਿੱਚੋਂ ਜੇ ਹਰ ਸੇ ਤੀਰ ਤਲਾਏ, ਸੋ ਬ੍ਰਹਮਣ ਬ੍ਰਹਮ ਹੈ ਬ੍ਰਹਮ ਜੋ ਬਿੰਦੇ, ਹਰ ਸੇ ਤੀਰੰਗ ਲਾਏ। ਪ੍ਰਭ ਨਿਕਟ ਵਸੇ ਸਭਨਾ ਕਰੇ ਅੰਤਰ, ਗੁਰਮੁਖ ਵਿਰਲੇ ਜਤ। ਨਾਨਕ ਨਾਮ ਮਿਲੇ ਵਡਿਆਈ, ਗੁਰ ਕੇ ਸਤ ਪਛਾਤਾ। ਸ੍ਰੀ ਰਾਗ ਮਹਲਾ ਤੀਜਾ। ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਿਤ ਜੋਤ ਕੀ, ਥੱਕੇ ਭੇਖੀ ਪਰਮ ਪੜਾਏ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਸਹਿਜੇ ਹੀ ਤੇ ਸਹਿਜ ਉਪਜੇ, ਹਰ ਪਾਇਆ ਸਹਿਸੋਏ ਰਹੋ। ਸਹਿਜੇ ਗਿਆ ਗਾਵਿਆ ਥਾਈ ਪਵੇ, ਬਿਨ ਸਹਿਜੇ ਕਥਨੀ ਬਾਧ। ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਮ। ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਧ। ਸਹਿਸ ਲਾਈ ਸਦਾ ਸਦਾ, ਸਹਿਜ ਸਮਾਧ ਲਗਾਏ। ਸਹਿਜੇ ਹੀ ਗੁਣ ਉਚਰੇ, ਭਗਤ ਕਰੇ ਲਿਵ ਲਾਏ। ਸਭ ਦੀ ਹੈਰ ਮਨ ਸੇ, ਰਸਨਾ ਹਾਰਸ ਖਾਏ। ਸਹਿਜੇ ਕਾਲ ਵਡਾਰਿਆ, ਸਸਰਨ ਆਈ ਪਾਏ। ਸਹਿਜੇ ਹਰ ਨਾਮਾ ਵਸਿਆ, ਸੱਚੀ ਕਾਰ ਕਮਾਏ। ਸੇਵੜ ਭਾਗੀ ਜਿਨੇ ਪਾਇਆ, ਸਹਿਜੇ ਰਹੇ ਸਮਾਏ। ਮਾਇਆ ਵਿੱਚ ਸਹਿਜ ਨਾ ਉਪਜੇ, ਮਾਇਆ ਦੂਜੇ ਪਾਏ। ਮਨਮੁਖ ਕਰਮ ਕਮਾਵਣੇ, ਹਉਮੈ ਜਲੇ ਜਲਾਏ। ਜੰਮਣ ਮਰ ਨ ਚੁੱਕੇ, ਫਿਰ ਫਿਰ ਆਵੇ ਜਾਏ। ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਪਲਾਏ। ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੱਢੋਂ ਕੁੱਥਾ ਜਾਏ। ਚੌਥੇ ਪਦਮੇ ਸਹਿਜ ਹੈ, ਗੁਰਮੁਖ ਪੱਲੇ ਪਾਏ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਜੀ ਹਾਏ। ਗੁਣਵੰਤੀ ਸਹਿਲਾਇ, ਸੱਚੇ ਸੱਚੀ ਸੋਏ। ਭੁੱਲਿਆ ਸਹਿਜ ਮਿਲਾਏ ਸੀ, ਸਬਦ ਮਿਲਾਵਾ। ਬਿਨ ਸਭ ਦੇ ਸਬੰਧ ਹੈ, ਮਾਇਆ ਮੋਹ ਗਵਾਰ। ਸਹਿਜੇ ਹੀ ਸੋਜੀ ਪਈ, ਸੱਚੇ ਸਬਦ ਦੇ ਪਾਰ। ਆਪੇ ਬਖਸ਼ ਮਿਲਾਏ, ਪੂਰੇ ਗੁਰ ਕਰਤਾਰ। ਸਹਿਜੇ ਦਿਸ਼ਟ ਪਛਾਣੀਆ, ਨਿਰਭਉ ਜੋਤ ਨਿਰੰਕਾਰ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣ ਹਰ। ਪੂਰੇ ਸਭ ਸਲਾਹੀਏ, ਜਿਸਦਾ ਅੰਤ ਨ ਪਾਰ ਅਵਾਰ। ਗਿਆਨਿਆਂ ਕਾ ਤਾਂ ਨਾਮ ਹੈ, ਸਹਿਜ ਕਰੇ ਵਪਾਰ। ਅਨਦਨ ਲਾਹਾਰ, ਨਾਮ ਲੈਣ ਖੁੱਟ ਭਰੀ ਭੰਡਾਰ। ਨਾਨਕ ਤੋਟ ਨਾ ਆਵੇ, ਦੀਏ ਦੇਵਣ ਹਾਰ। ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਮਿਲੀਏ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਪੂਰੇ ਸਭ ਸਹਿ ਸੋਜੀ ਹੋਈ, ਹਰਨਾਮੇ ਰਹੇ ਸਮਾਏ। ਮਨ ਮੇਰੇ ਸਤਿਗੁਰ ਸਿੰਚ ਤਲਾਏ, ਨਿਰਮਲ ਨਾਮ ਸਦਨ ਅਵਤਨੋ ਆਪ ਵਸੇ ਮਨਿਆ।
ਹਰ ਜੋ ਰੱਖੋ ਆਪਣੀ ਸਰਨਾਈ, ਜਿਉਂ ਰੱਖੋ ਤਿਉਂ ਰਹਿਣਾ, ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਪਾਜਲ ਤਰਨਾ, ਵੱਡੇ ਭਾਗ ਨਾਮ ਪਾਈਏ ਗੁਰਮਤ ਸਭ ਸੁਹਾਈ, ਆਪੇ ਮਨ ਵਸਿਆ ਵਕਤ ਸਹਿਜੇ ਰਿਹਾ ਸਮਾਈ, ਇੱਕ ਨਾ ਮਨਮੁਖ ਸ਼ਬਦ ਨਾ ਪਾਵੇ ਬੰਧਨ ਬੰਦ ਪਵਾਏ, ਲੱਖ ਚੁਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਏ, ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ, ਆਂਦਨ ਗੁਣ ਗਾਵੇ ਸਰ ਨਿਰਮਲ ਸਹਿਜੇ ਨਾਮ ਸਮਾਤੇ, ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੇ ਗੁਰਮੁਖ ਕਥ ਕਹਾਣੀ, ਸੱਚਾ ਸਾਹਿਬ ਸੇਵੀਏ ਗੁਰੂੰ ਵਸੇ ਮਨ ਨਾਏ, ਸਦਾ ਰੰਗ ਰਾਤੇ ਸਤਿਸੰਗ ਆਪਣੀ ਕਿਰਪਾ ਕਰੇ ਰਜਾਏ, ਆਪੇ ਕਰੇ ਕਰਾਏ ਆਪੇ ਇੱਕ ਨਾ ਸੱਤਿਆਂ ਦੇ ਜਗਾਏ, ਆਪੇ ਮੇਲ ਮਿਲਾਈਂਦਾ ਨਾਨਕ ਸਭ ਸਮਾਏ। ਸ੍ਰੀ ਰਾਗ ਮਲਤੀਜਾ। ਸਤਿਗੁਰ ਸੇਵੀਏ ਮਨ ਨਿਰਮਲਾ ਭੈ ਪਵੇ ਸਰੀਰ, ਮਨ ਆਨੰਦ ਸਦਾ ਸੁਪਾਇਆ ਭੇਟਿਆ ਗੈਰ ਗੰਭੀਰ, ਸੱਚੀ ਸੰਗਤ ਵੈਸਣਾ ਹਰ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵਿਆ ਹਰ ਮਨ ਵਸੇ ਲੱਗੇ ਨ ਮਹਿਲ ਪਤੰਗ, ਸੱਚੇ ਸਬਦ ਪਤ ਉਪਜੇ ਸੱਚੇ ਸੱਚਾ ਨਾਮ, ਜਿੰਨੀ ਹਉਮੈ ਮਾਰ ਪਛਾਣਿਆ ਹਾਂ ਤਿੰਨ ਬਲਹਾਰੇ, ਜੋ ਮਨ ਮੁ ਸੱਚ ਨ ਜਾਣੀ ਤਿੰਨਾ ਠੌਰ ਨਗਤ ਹੁਣ ਥਾਉ, ਸੱਚ ਖਾਣਾ ਸਹਿ ਪਹਿਨਣਾ ਸੱਚੇ ਹੀ ਵਿੱਚ ਵਾਸ, ਸਦਾ ਸੱਚਾ ਸਲਾਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ, ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਸਤਿਗੁਰੂ ਜਿੰਨਾ ਸੇਵਿਆ ਸੇ ਕਿੱਤਾ ਏ ਸੰਸਾਰ, ਜੰਦਰ ਬੱਧੇ ਮਾਰੀਆਂ ਕੂਕ ਨਸਣੇ ਪਕਾਰ, ਬਿਰਥਾ ਜਨਮ ਗਵਾਏ ਮਰ ਜੰਮੇ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨ, ਸਤਿਗੁਰ ਸੱਚ ਦ੍ਰਿੜਾਇ ਸਦਾ ਸਤ ਸੰਜਮ ਰਹਿਣ, ਸਤਿਗੁਰ ਸੱਚਾ ਹੈ ਬਹੁਤ ਸਬਦ ਪਵਜਲ ਤਰਨ, ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਹਨੀ ਥੱਕੇ ਦੂਜੇ ਪਾਰ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਗਰ ਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲੱਗੇ ਨ ਸੱਚੀ ਕਾਰ ਕਰਨ, ਤਿੰਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਰ ਹਨ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਸਨ। ਸ੍ਰੀ ਰਾਗ ਮਹਲਾ ਪੰਜਵਾਂ। ਜਾਂ ਕੋ ਮੁਸ਼ਕਲ ਹੱਥ ਬਣੇ ਢੋਈ ਕੋਈ ਨ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਾ ਬਿਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨ ਤੱਤੀ ਵਾਓ, ਸਾਹਿਬ ਨਤਾਣਿਆ ਕਾ ਤਾਣ ਆਏ ਨ ਜਾਏ, ਥਿਰ ਸਦਾ ਗੁਰਸਬਦੀ ਸੱਜਾਣ ਰਹਾਓ, ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰ ਸੋ ਨਾ ਕੋ ਕਰੇ ਨਾ ਕੁਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌ ਕੁੰਟਕਾ ਕੜੀ ਨ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਹ ਵਸ ਗਿਆ ਕਿਰਪਨ ਲੋਭ ਪਿਆਰ, ਚਾਰੇ ਕਿਲ ਵੇਖੋ ਹੁਣ ਆਗੇ ਹੋਆ ਅਸਰ ਸੰਗਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ, ਸਾ ਸਿਮਰਤ ਵੇਦ ਚਾਰ ਮੁਖ ਆਗਰ ਵਿਚਰੇ, ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ, ਖਟਕਰਮਾ ਤੇ ਦੁਗਣ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ ਮਿਲਕ ਸਗਦਾਰੀਆਂ ਰਸ ਭੋਗਣ ਵਿਸਥਾਰੇ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਬਾਹਰ, ਰੰਗ ਤਮਾਸੇ ਬਾਬ ਦੀ ਚਾਇ ਲੱਗ ਰਿਹਾ ਚੇਤਨ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੋਨ ਗਏ, ਬਹੁਤ ਤਨਾਡ ਅਚਾਰ ਬੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸਤਪਾਈਆਂ ਸਾਜਨ ਸੰਗ ਪ੍ਰੀਤ, ਲਸਕਰ ਤਸਕਰ ਬੇਤ ਬੇ ਬੰਦ ਬੰਦ ਜਿਉ ਜਿਉ ਸਗਲੀ ਪੀਤ, ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸੀ ਰਸਾਤਲ ਦੀਤ, ਕਾਇਆ ਰੋਗ ਨਾ ਕਿਛ ਕਿਛ ਨਾ ਕਿਛ ਕਾੜਾ ਸੋਗ, ਮ੍ਰਿਤ ਨੇ ਆਵੀ ਚਿੱਤ ਤਿਸ ਲੱਗੇ ਭੋਗੇ ਭੋਗ,
ਸਭਕੈ ਕੀਰਤਨ ਆਪਣਾ ਜੀਨ ਸੰਕ ਤਰਿਆ ਚੇਤਨ ਆਯੋ ਪਾਰ ਬ੍ਰਹਮ ਜਮ ਕੰਕਰ ਬਸ ਪਰੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤੋਂ ਹਰ ਸਿਉਂ ਰੰਗ ਦੋਹਾਂ ਸਿਰਿਆਂ ਕਾ ਖਸਮ ਅਵਰਨ ਦੂਜਾ ਥਾਉ ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮੁੱਲ ਪੰਜਵਾਂ ਘਰ ਪੰਜਵਾਂ ਜਾਣੋ ਨਹੀਂ ਪਾਵੇ ਕਵਣ ਬਾਤਾ ਮਨ ਖੋਜ ਮਾਰਗ ਰਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨ ਹੀ ਜਾਤਾ ਭਗਵਤੀ ਰਹਿਤ ਯੋਗਤਾ ਜੋਗੀ ਕਹਿਤ ਮੁਕਤਾ ਤਪੱਸੀ ਤਪੇ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇ ਪ੍ਰਕਾਰਾ ਪੰਡਿਤ ਵੇਦ ਪਕਾਰ ਗ੍ਰਹਿਸਥੀ ਗ੍ਰਹਿਸਥ ਧਰਮਤ ਏਕ ਸ਼ਬਦੀ ਬਹੁਰੂਪ ਅਵਧੂਤਾ ਕਾਪੜੀ ਕਉ ਜਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਪਰਸਾ ਇੱਕ ਲੂਕ ਨ ਦੇਵੇ ਦਰਸ ਇੱਕ ਮਨ ਹੀ ਗਿਆਤਾ ਘਾਟ ਨ ਕਿਨ ਹੀ ਕਹਾਇ ਸਭ ਕਹਿਤੇ ਹੈ ਪਾਇ ਜਿਸ ਮੇਲੇ ਸੋ ਭਗਤਾ ਸਗਲ ਉਕਤ ਪਾਵਨ ਤਿਆਗੀ ਸਰਨ ਪਾਵਨ ਨਾਨਕ ਗੁਰਚਰਨ ਪਰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਤੇਰਾ ਅੰਤ ਨ ਪਾਇਆ ਸੁਰਗ ਮਚ ਪਿਆਲ ਜਿਉ ਹੋਂ ਵਾਰੀ ਹੋਂ ਵਾਰ ਨੇ ਕੁਰਬਾਨ ਤੇਰੇ ਨਾ ਬਣੋ ਰਹ ਤੁਧ ਸੰਸਾਰ ਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਉ ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ ਸਤਿਗੁਰ ਵਾਜਨ ਪਾਇਓ ਸਭ ਮੋਹੀ ਮਾਇਆ ਜਾਲ ਜਿਉ ਸਤਿਗੁਰ ਕੋ ਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ ਸੁਰ ਨਰਮਨ ਜਨ ਲੋਚ ਦੇ ਸੋ ਸਤਿਗੁਰ ਦੀਆ ਬੁਝਾਏ ਜਿਉ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਉ ਇਹ ਜਗਤ ਪਰਮ ਭਲਾਇਆ ਆਪੋ ਤੋ ਦੁਖਵਾਇ ਪ੍ਰਤਾਪ ਲਗਾ ਦੁਹਾਗਣੀ ਭਾਗ ਜਨਾ ਕੇ ਨਾਹੀ ਜਿਉ ਦੁਹਾਗਣੀ ਕਿਆ ਨਿਸਾਣੀਆਂ ਖਸਮੋ ਕੁੱਥੀਆਂ ਫਿਰੇ ਨਮਾਣੀਆਂ ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜਿਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਜ਼ਰ ਕਰੇ ਕਿ ਆਪਣੀ ਆਪੇ ਲੈ ਮਲਾਏ ਜਿਉ ਹੁਕਮੀ ਹੁਕਮ ਜੇ ਨਾਨੂ ਮਨਾਇਆ ਤਿਨੇ ਅੰਤਰ ਸ਼ਬਦ ਵਸਾਇ ਸਈਆਂ ਸਈਆਂ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜਿਉ ਜਿਨਾ ਪਾਣੇ ਘਰ ਸਾਇ ਤਿਨ ਵਿੱਚੋਂ ਭਰਮ ਚੁਕਾਏ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਲਾਏ ਜਿਉ ਸਤਿਗੁਰ ਮਿਲੀਏ ਫਲ ਪਾਇਆ ਜਿਨ ਵਿੱਚੋਂ ਹੰਕਾਰ ਚੁਕਾਏ ਦੁਰਮਤ ਕਾਦੋ ਕੱਟਿਆ ਭਾਗ ਬੈਠਾ ਮਸਤਕ ਆਏ ਜਿਉ ਅੰਮ੍ਰਿਤ ਤੇਰੀਆਂ ਬਾਣੀ ਤੇਰਿਆਂ ਭਗਤਾਂ ਹਿਰਦੇ ਸਮਾਣੀ ਸਹੁ ਸੇਵਾ ਅੰਤਰ ਰੱਖੇ ਆਪਣੀ ਨਜ਼ਰ ਕਰੇ ਨਿਸਤਾਰ ਜਿਉ ਸਤਿਗੁਰ ਮਿਲਿਆ ਜਾਣੀਏ ਜਿਤ ਮਿਲੀਏ ਨਾਮ ਵਖਾਣੀ ਸਤਿਗੁਰ ਬਾਜਨ ਪਾਇਓ ਸਭ ਦੱਖੀ ਥੱਕੀ ਕਰਮ ਕਮਾਏ ਜਿਉ ਹਾਂ ਸਤਿਗੁਰ ਵਿੱਟੋਂ ਕਮਾਇਆ ਜਿਨ ਭਰਮ ਪੁੱਲਾ ਮਾਰਗ ਭੈ ਨਜ਼ਰ ਕਰੇ ਜੇ ਆਪਣੀ ਆਪੇ ਲਹਿ ਰਲਾਏ ਜਿਉ ਤੂੰ ਸਭ ਨਾਮ ਆਏ ਸਮਾਇ ਤਿਨ ਕਰਤੇ ਆਪ ਲੁਕਾਇ ਨਾਨਕ ਗੁਰਮੁਖ ਪ੍ਰਗਟ ਹੋਆ ਜਾ ਕੋ ਜੋ ਧਰੀ ਕਰ ਧਾਰ ਜਿਉ ਆਪੇ ਖਸਮ ਨਵਾਜਿਆ ਜਿਉ ਪਿੰਡ ਦੇ ਸਾਜ ਆਪਣੇ ਸੇਵਕ ਕੀ ਪੈਜ ਰੱਖੀਆ ਦੋ ਕਰ ਮਸਤਕ ਧਾਰ ਜਿਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੇ ਜਾਣਦ ਪ੍ਰਗਟ ਪ੍ਰਤਾਪ ਬਤਾਇਓ ਸਭ ਲੋਕ ਕਰੇ ਜੈਕਾਰ ਜਿਉ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰ ਸਮਾਰੇ ਕੰਠ ਲਾਏ ਕੇ ਰੱਖਣ ਲੱਗੇ ਨ ਤੱਤੀ ਵਾਉ ਜਿਉ ਮੈਂ ਮਨ ਤਨ ਪ੍ਰਭ ਤੇ ਆਇਆ ਜੀ ਛੁੜਿਆ ਫਲ ਪਾਇਓ ਸਾ ਪਾਸ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜਿਉ ਤਦੇ ਆਪੇ ਆਪ ਪਾਇਆ ਦੂਜਾ ਖੇਲ ਕਰ ਦਖਲਾਇ ਸਭ ਸੱਚੋ ਸੱਚ ਵਰਤਦਾ ਜਿਸ ਪਾਵੇ ਤਸੇ ਬਜਾਏ ਜਿਉ ਗੁਰਪ੍ਰਸਾਦੀ ਪਾਇਆ ਜਿੱਥੇ ਮਾਇਆ ਮੋਹ ਚੁਕਾਇ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜਿਉ ਗੋਪੀ ਨੇ ਗੋਵਾਲੀਓ ਤੁਦੇ ਆਪੇ ਗੋਏ ਉਠਾਲੀਓ ਹੁਕਮੀ ਪਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜਿਉ ਜਿਨ ਸਤਿਗੁਰ ਸਿੰਘ ਜਦਲਾਇਆ ਤਿੰਨੀ ਦੂਜਾ ਭਾਉ ਚੁਕਾਇਆ
निर्मल जोत तिन प्राणिया ओए चले जन्म सवार जिया तेरिया सदा सदा चंगियाईया मेरा देवड़ियाई अणमंगिया दान देवना कौ नानक सच संभाल जियो श्री राग मूल पंजवा पै पाए मनाए सोई जियो सतगुर पुरख मलाया तेवड़ अवरना कोई जियो रा गुसाई मेंढा इठड़ा आम अबे थाम मिठड़ भैन पाई सब सज्जना तुझेहा ना ही कोई जियो तेरे हुक्मे सावने आया मैं सत का हाल जो ना बीजन लगा आस कर हर बोल बख्श जमाए जियो हाँ गुरमले एक पछाण दोया कागल चेतन जान द हर एक ते कारे लायन ज्यो भावे तिवे नभाए जियो तिस भोगो पंचो पाइयो गुरदेवान कवाए पहनायो हाँ होआ माहर पिंड दा बनियांदे पंज सरीक जियो हाँ आया समय तिंडिया पंज किरसान मजेरे मिंडिया कन कोई न कड नहंगे नानक उठा कहोंग घुग ग्राउ जियो हों बारी घुमा जामदा इक साहा तुद ते आएंद उजड़ थे वसायो हों तो द्विटो कुरबान जियो हर इठे नित ते आएंद मन जिंदी सो फल पाएंद सबे कार सवारिन लहन मन की भुख जियो मैं छड़िया सबो तंदड़ा गुसाई सेवी सचड़ नानद नाम निदान हर मैं पल्ले बद्दा छिक जियो मैं सुखी हूँ सुख पाया गुर अंतर साध विसाया सतगुर परख वखा लिया मस्तक धरक हथ जियो मैं बद्दी सच धर्म साल है गुरसिखा लेंदा पाल गए पैर धोवा तो पखा फेरदा तिस निब निब लगा पाए जियो सुन गल्लां गुर पे आया नामदान इस नान दृढ़ाय सबे मुक्त हुआ सहसारड़ नानक सच्ची बेड़ी चाड़ जियो सबसे सवेदन राज जियो दे कन सुनो अरदास जियो ठोक बजाए सब डिठिया तो सापे लेन छड़ाए जियो हुण हुक्म हुआ मेहरबान दा मैं पै कोई न किसे रजाण दा सब सुखाली बुठिया हुआ हलीमी राज जियो चिम चिम अमर बरसदा बुलाया बोली खसम दा बहुमान किया तद उपरे तू आपे पाए थाए जियो तेरिया भगतां भुख सद तेरिया हर लोचा पूरन मेरिया दिओ दर सुखदातिया मैं गल विच लै मलाए जियो तू जे बड़े अवरना पा लिया तू दीप लो पै आ लियो तू थान थनंत रावरिया नानक भगतां सच आधार जियो हाँ गुसाई दा पहलवा नड़ा मैं गुरमल उच दमालड़ा सब होई छिंज कठिया दो बैठा वेखे आप जियो वात वजन टमकन भेरिया मलथे लेंदे फेरिया निहत्थे पंज जवान मैं गुरथापी दित्ती कंड जियो सब इकठे होए आय कर जसन वाट बटाय गुरमुख लाह लै गए मनमुख चले मूल गवाए जियो तू वरना चेना बारा हर दिसन हाजर जाहर सुन सुन तुझे ते आईंदे तेरे भगत ते गुणता जियो मैं जो जग दे सेवड़ी गुर कट्टी मैंडी जेवड़ी हां बहुड़ छिंजन नचू नानके सरल दा पाल जियो एक ओंकार सतगुर प्रसाद श्री राग महला पहला पैरे कर पहले पहरे रहन के बनजारिया मित्रा हुक्म पिया गरबास उर्द तप अंतर करे बनजारिया मित्रा खासम सेती अरदास खासम सेती अरदास वखाने उर्द ध्यान लिव लग ना मर्जादा या कलपीतर बहुड़ जासी नंग जैसी कलमबुड़ी है मस्तक तैसी जीड़े पास कौ नानक प्राणी पहले पहरे हुक्म पिया गरबास दूजे पहरे रहन के बनजारिया मित्रा विसर गया ध्यान हथों हथ नचाइए बनजारिया मित्रा ज्यो जसुदा कर कान हथों हथ नचाइए प्राणी मात कहे सत मेरा चेत चेत मूड़ मन मेरे अंत नहीं किश तेरा
ਜਿਨ ਰਚ ਰਚਿਆ ਤਿਸੇ ਨ ਜਾਣੇ, ਮਨ ਪੀਤਰ ਤਰ ਗਿਆਨ, ਕੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨ ਚੇਤੀ ਵਣਜਾਰਿਆ ਮਿੱਤਰਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇ, ਧਨ ਸਿਮਰਤਾ ਜੋਬਨ ਮੱਤਾ ਅਹਿਲਾ ਜਨਮ ਗਵਾਏ, ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿੱਤ, ਕੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸਿਉ ਚਿੱਤ, ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰ, ਲਾਵੀ ਆਇਆ ਖੇਤ, ਜਾਂ ਜਾਂ ਭਗਤ ਚਲਾਇਆ ਵਣਜਾਰਿਆ ਮਿੱਤਰ, ਕਿਸੇ ਨਾ ਮਿਲਿਆ ਭੇਤ, ਭੇਤ ਹੀਤ ਹਰ ਕਿਸੇ ਨਾ ਮਿਲਿਓ, ਜਾਂ ਜਾਂ ਭਗਤ ਚਲਾਇਆ, ਝੂਠਾ ਰੁਦਨ ਹੋਆ ਦੁਆਲੇ, ਖਿਨਵੇਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸਿਓਂ ਲਾਇਆ ਹੇਤ, ਉਹਨਾਂ ਨੂੰ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ। ਸ੍ਰੀ ਰਾਗਮਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਏ ਖਿਲਾਈਏ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਉ ਕਰਿਆ, ਕਨੇਰਾ ਮਾਇਆ ਮੋਹ ਸਵਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਹਿਰ ਕਰਾਈ, ਰਾਮ ਰਾਮ ਬਿਨ ਮੁਕਤ ਨਾ ਹੋਈ ਬੂਢੇ ਦੂਜੇ ਹੇਤ, ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁੱਟੇਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮੱਤ, ਐਨ ਸੁਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਦਲੇ ਨਾਮ ਨ ਚਿੱਤ, ਰਾਮ ਨਾਮ ਕਟ ਅੰਤਰ ਨਾਹੀ, ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨ ਮਰੋਂਗੇ ਝੂਠੇ, ਤੀਰਥ ਵਰਸ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਾਗ ਨਿਸਤਾਰਾ, ਦਬਦਾ ਵਿਆਪੇ ਦੂਜਾ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਸਾਰ ਹੰਸ ਲੱਥੜੇ ਆਏ, ਜੋਵਨ ਕਟੇ ਜਰੂਆ ਜਿਣੇ, ਵਣਜਾਰਿਆ ਮਿੱਤਰਾ ਆਪ ਕਟੇ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੇ, ਜਾਂ ਜਾਂ ਪਕੜ ਚਲਾਇਓ, ਸਭ ਕਿਸੇ ਆਪਣਾ ਕਰ ਕਰ ਰੱਖਿਆ ਖਿਨਵੇਂ ਪਿਆ ਪਰਾਇਓ, ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ, ਕਹ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੋ ਲਿਵ ਲਾਏ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਿਰਦ ਪਿਆ ਧਨ ਖੀਣ ਅੱਖੀ ਆਂਧਨ ਦਿਸੇ ਵਣਜਾਰਿਆ ਮਿੱਤਰਾ, ਕੰਨੀ ਸੁਣੇ ਨਾ ਬੈਣ ਅੱਖੀ ਆਂਧ ਜੀਵ ਰਸ ਨਾਹੀਂ, ਰਹੇ ਪਰਾਕੋ ਤਣ ਗੁਣੀ ਅੰਤਰ ਨਾਹੀਂ, ਕਿਉਂ ਸੋ ਪਾਵੇ ਮਨ ਮੁਖਾ ਬਣ ਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ ਆਏ ਗਿਆ ਕਿਆ ਮਾਣ, ਕਹ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ, ਓੜ ਕਾਇਆ ਤਿੰਨ ਸਾਇਆ ਵਣਜਾਰਿਆ ਮਿੱਤਰ, ਜਰ ਜਰ ਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ, ਵਣਜਾਰਿਆ ਮਿੱਤਰ ਆਪ ਗੁਣ ਖੜਸਣ ਬਨ, ਗੁਣ ਸੰਜਮ ਜਾਵੇ ਚੋਟ ਨ ਖਾਵੇ, ਨਾ ਤਿਸ ਜੰਮਣ ਮਰਨਾ, ਕਾਲ ਜਲ ਜਮ ਜੋਈ ਨ ਸਕੇ ਪਾਏ ਭਗਤ ਪੈ ਧਰਨਾ, ਪਾਸੇ ਤੀ ਜਾਵੇ ਸਹਿ ਸਮਾਵੇ, ਸਗਲੇ ਦੁੱਖ ਮਿਟਾਵੇ, ਕਹ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਦ ਪਾਵੇ। ਸ੍ਰੀ ਰਾਗ ਮਹਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਪਾਇਆ ਉਧਰ ਮਜ਼ਾਰ, ਹਰ ਤਿਆਵੇ ਹਰ ਉੱਚਰੇ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ, ਹਰ ਜਪ ਜੀਵੇ ਬਾਹਰ ਜਨਮ ਪਿਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵੇ, ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ, ਕਰ ਹਿਰਦੇ ਗੁਰਮੁਖ ਵਿਚਾਰ, ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰ, ਮਨ ਲਾਗਾ ਦੂਜੇ ਪਾਏ, ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰ, ਲੈ ਮਾਤ ਪਿਤਾ ਗਲ ਲਾਏ, ਲਾਵੇ ਮਾਤ ਪਿਤਾ ਸਦਾ ਗੁਲ ਸੇਤੀ, ਮਨ ਜਾਣੇ ਖੱਟ ਖਵਾਏ, ਜੋ ਦੇਵੇ ਤਿਸੇ ਨਾ ਜਾਣੇ ਮੂੜ, ਦਿੱਤੇ ਨੂੰ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਹਰ ਤਿਆਵੇ ਮਨ ਲਿਵ ਲਾਏ, ਕੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬਹੂੰ ਖਾਏ, ਤੀਜੇ ਪਹਿਰੇ ਰਹਿਣ ਕੇ ਵਣਜਾਰੇ ਮਿੱਤਰਾ, ਮਨ ਲੱਗਾ ਆਲ ਜਗਾਲ, ਧਨ ਚਿਤਵੇ ਧਨ ਸੰਚਵੇ ਵਣਜਾਰੇ ਮਿੱਤਰਾ, ਹਰ ਨਾਮਾ ਹਰ ਨਾ ਸੰਭਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸੁਖਾਈ, ਇਹ ਤਨ ਸੰਪੇ ਮਾਇਆ ਝੂਠੀ ਅੰਤ ਗਿਆ,
अंत छोड़ चलिया पछताई। जिसनु कृपा कर गुर मिले सो हर हर नाम समाल, को नानक तीजे पैरे प्राणी से जाए मिले हर नाल। चौथे पैरे रहन के बनजारे मित्रा, हर चलन वेला आंधी कर सेवो पूरा सतगुरु। बनजारा मित्रा सब चली रहन बेहदी, हर सेवो खिन खिन ढिल मूल न करियो। जेते अस्थिर जुग जुग होवो, हर सेती सदमाणो रलियां जन मरण दुखोवो। गुर सतगुर स्वामी भेद न जानो, जित मिल हर भगत सुखांदी। कौनान प्राणी चौथे पैरे सफल्यो रैन भगतां दी। श्री राग मलपन पहले पैरे रहन के बन जा रहा मित्रा, तार पायता उदरे माहे दसी मासी मानसकिया। बन जा रहा मित्रा कर मोहलत कर्म कमाहे, मोहलत कर देने कर्म कमाने जैसा लिखत तुर पाय। मात पिता पाई सब बंधव तिन पीतर प्रभु संजोय। कर्म सुकर्म कराए आपे इस जानते बस के छनाहे। कौ नान प्राणी पहले पैरे धर पायता उदरे माहे, दूजे पैरे रहन के बन जा रहा मित्रा। भार जवानी लहरी दे बुरा भला ना पछाणे। बन जा रहा मित्रा मन रता मेव, बुरा भला ना पछाणे प्राणी अगे पंथ करारा। पूरा सतगुर कबू न सेविया सिर ठाडे जम जंदारा। धर्म राय जा पकरस बवरे तब क्या जवाब करे। कौ नानक दूजे पैरे प्राणी भर जोबन लहरी दे, तीजे पैरे रहन के बन जा रहा मित्रा। बिक सांचे अंध ज्ञान पुत्र कलत्र मोहे लपटिया। बन जा रहा मित्रा अंतर लहर लवान, अंतर लहर लवान परानी सो प्रवचेतन आवे। साहब संग स्यो संग न किया बहु जोनी दुख पावे। सृजन हार वसारिया स्वामी एक नेम खन्ना लगो ध्यान। कौ नानक प्राणी तीजे पैरे बिक सांचे अंध ज्ञान। चौथे पैरे रहन के बन जा रहे मित्रा, दिन नेड़े आया दिन नेड़े आया सोए। गुरमुख नाम संभाल तू बन जा रहे मित्रा, तेरा दरगा बेली होए। गुरमुख नाम संभाल प्राणी अंते होए सखाई। ए मोह माया तेरे संग न चाले झूठी प्रीत लगाई। सगली रहन गुदरे अंधारी सेव सतगुर चानन होए। कौ नान प्राणी चौथे पैरे दिन नेड़े आया सोए। लिखे आया गोबिंद का बन जा रहा मित्र, उठ चले कमाना साथ। एक रत्ती बेलवन्ना देवनी बन जा रहा मित्र, उन्हीं तकड़े पाए हाथ। लिखे आया पकड़ चलाया मन मंग सदा दुहेले, जिन्नी पूरा सतगुर सेव्या से दरगा सदा सुहेले। कर्म तरती शरीर जुग अंतर जो भोवे सो खात। कौ नानक पग सोए दरबारे मन मुख सदा पवात। श्री राग मतलब चौथा कर दूजा शांत एक ओंकार सतगुर प्रसाद। मोंदे आनी पेगी रड़िए क्यों कर हर दर्शन पिखे। हर हर अपनी कृपा करे गुरमुख सौ रड़े कम सिखे। गुरमुख हर हर सदा ते आए, सियां विच फिरे सुहेली हर दरगाह बहान लुडाए। लेखा धर्म राय की बाकी जप हर हर नाम के रखे। मंदे आनी पीड़िए गुरमुख हर दर्शन दिखे। व्याह हुआ मेरे बावला गुरमुखे हर पाया, अग्ञान अंधेरा कटिया गुर ज्ञान प्रचंड बुलाया। बलिया गुर ज्ञान अंधेरा बिन सिहारतन पदार्थ लाता, होमे रोग गया दुख लाता आप आपे गुरमत खादा। काल मूर्त बर पाया बनासी ना कदे मरे न जाय, ब्याह हुआ मेरे बावला गुरमुखे हर पाय। हर सत सते मेरे बावला हर जन मिल जंज सुहंदी, पेवकड़े हर जप सुहेली बिच सोहरड़े खरी सुहंदी। सोहरड़े बिच खरी सुहंदी जिन पेवकड़े नाम संभाले, सब सफल्यो जन्म तरां का गुरमुख जिन्ना मन जिन पासा ढाल। हर सांझना मिल कारज सोया बर पाया पुरखे आनंदी। हर सत सत मेरे बावला हर जन मिल जंज सुहंदी, हर प्रा मेरे बावला हर देवो दान में दाजो। हर कपड़ा हर सोभा देवो जित सवरे मेरा काजो।
हर हर भक्ति का सुहेला गुर सतगुर दान दवाय। खंड ब्रह्मंड हर सोभा होई ए दान नर ले रलाय। होर मन मुख दा जे रख दिखाले सो कूड़ हंकार कट पाजो। हर पा मेरे बावला हर देवो दान में दाजो। हर राम राम मेरे बावला फिर मिल तन बेल सवं बेल वधंदी। हर जुगे जुगो जुग जुगे जुगो सद पीढ़ी गुरु चलन। जुग जुग पीढ़ी चले सतगुर की जिन गुरमुख नाम ते आया। हर भगत कभी बिनसे जावे निधे वे चढ़े सवाए। नानक संत संत हर एको जप हर हर नाम सुहंदी। हर राम राम मेरे बाबल फिर मिल तन बेल बदंती। श्री राग मला पंजवा शांत एक ओंकार सतगुर प्रसाद। मन प्यारिया जो मित्रा गोविंद नाम संभाले। मन प्यारिया जो मित्रा हर निव है तेरे नाले। संग साई हर नाम ते आई व्यथा कोहे न जाए। मन चिंदे सही फल पावे चरण कमल तलाए। जल थल पूरे हा बनवारी कटकन नदर निहाले। नानक सिख दे मन प्रीतम साध संग परम जल। मन प्यारिया जी मित्रा हर बिन झूठ पसारे। मन प्यारिया जो मित्रा बिकसागर संसारे। चरण कमल कर बोध करते संसा दुख न व्यापे। गुरपुरा पेटे बड़भागी आठ पैर प्रभ जापे। आ जुगादी सेवक स्वामी भगता नामे आधारे। नानक सिख दे मन प्रीतम बिन हर झूठ पसारे। मन प्यारिया जियो मित्रा हर लद्दे खेव सवल्ले। मन प्यारिया जो मित्रा हर दर निचल मल्ले। हर दर सेवे अलख पेवे निचले आसन पाए। तैं जन्म न मरण आपन जान संसा दुख मिटाए। चित्रगुप्त का काग दफारिया जमदूता कशु न चली। नानक सिख दे मन प्रीतम हर लद्दे खेव सवल्ली। मन प्यारिया जो मित्रा कर संता संग नवास। मन प्यारिया जियो मित्रा हर नाम जबद परगस। सिमर स्वामी सुखे गामी इठ सगली पुनिया। पुरबे कमाए श्री रंग पाए हर मेले चिरी बिछुनिया। अंतर बाहर सर्व तरविया मन उपजा विश्वास। नानक सिख दे मन प्रीतम कर संता संग निवास। मन प्यारिया ज्यो मित्र हर प्रेम भगत मन लीना। मन प्यारिया ज्यो मित्र हर जल मिल जीवे मीना। हर पी गाने अमृत बाने सर्व सुखा मन उठे। सीतर पाए मंगल गाय चुपुन्नी सदगुर तुठे। लड़ली ने लाए नौनद पाए नाव सर्व ठाकुर दीना। नानक सिख संत समझाई हर प्रेम भगत मन लीना। श्री राग के शांत माला पंजवा एक ओंकार सतगुर प्रसाद। डखना हठ मजाहू मां प्री पसे कौ देदार। संसर नाई लभणे नानक नाम प्राण आधार। शांत चरण कमल स्यों प्रीत रीत संतन मने आवे जियो। द्वितीया पाव विपरीत नीत दासा न पावे जियो। दासा न पावे बिन दरसावे एखन धीरज क्यों करे। नाम बहुना तन मनहीना जल बिन मछली ज्यों मरे। मिल मेरे प्यारे प्राणे अधारे गुण साह संगत मिल गावे। नानक के स्वामी तारण ग्रह मंतने अंक समावे। डखना सुहंदड़ो हा बठाए कोई न दिसे दूजड़ा। खुलड़े कपाट नानक सतगुर भेट ते शंत। तेरे बचन रूप अपार संतन आधार बाणी विचारिये जियो। सिमर सतगुरास पूरन विश्यास क्यों मनो विसारिये जियो। क्यों मनो विसारिये निमख ने टारिये गुणवंत प्राण हमारे। मन बाशत फल देत है स्वामी जी की बिरथा सारे। अनाथ के नाथे सर्व के साथे जब जुए जन्म न हारिए। नाने की बेनंती प्रापे कृपा कर पव जल तारिए। डखना धूड़ी मजन साधके साइथिए कृपाल। लद्दे हब्बे थोकड़े नानक हर तन माल। शांत सुंदर स्वामी ताम भगते बिश्राम आस लग जीवते जियो। मन तने गलतान सिमृत प्रभ नाम हर अमृत पीवते जियो।
ਅੰਮ੍ਰਿਤ ਹਰ ਪੀਵਤੇ ਸਦਾ ਥਿਰ ਜੀਵਤੇ ਵਿਖੇ ਬਨ ਫੀਕਾ ਜਾਣਿਆ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਹ ਸੰਗਤ ਨਿਦਮਾਣਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਦਰਸ਼ਨ ਮਨ ਅੰਤਰ ਸੀਵਤੇ ਇੱਕ ਤਿਲ ਨੀ ਵਿਸਰੇ ਪ੍ਰਾਣੇ ਅਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤੋ ਕੀਨੇ ਆਪਣੇ ਤਿੰਨਾਂ ਕੁ ਮਿਲਿਓ ਏ ਆਪੇ ਹੀ ਆਪ ਮੋਇਓ ਜਸ ਨਾਨਕ ਆਪ ਸੁਣਿਓ ਸ਼ਬਦ ਪ੍ਰੇਮ ਠਗੋਰੀ ਪਾਏ ਰਿਜਾਈ ਗੋਬਿੰਦ ਮਨ ਮੋਇਆ ਜੀਓ ਸੰਤਨ ਕੇ ਪ੍ਰਸਾਦ ਅਗਾਧ ਕੰਠੇ ਲਗ ਸੋਇਆ ਜੀਓ ਹਰ ਕੰਠ ਲਗ ਸੋਇਆ ਦੇਖ ਸਭ ਮੋਇਆ ਭਗਤ ਲਖਣ ਕਰ ਬਸ ਪਏ ਮਨ ਹਰਖ ਮਨ ਸਰਬ ਸੁਖ ਉੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਭਜਾਇਆ ਬੌੜ ਨਮਾਇਆ ਹੋਇਆ ਕਰ ਗਏ ਲੀਨੇਨਾ ਨੂੰ ਪ੍ਰਭ ਪਿਆਰੇ ਸੰਸਾਰ ਸਾਗਰ ਨੇ ਖੋ ਪੋਇਆ ਡੁੱਕਣਾ ਸਾਈ ਨਾਮ ਅਮੋਲ ਕੀਮ ਨ ਕੋਈ ਜਾਣ ਦੋ ਜਿੰਨਾ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਦ ਕਹਿਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਏ ਲੀਨੇ ਹਰ ਜਸੋ ਦੀਨੇ ਜੋਗ ਨ ਪਾਵੇ ਨੈ ਮਰੀ ਸਾਧੂ ਹਰ ਦਿਆਲ ਕਿਰਪਾਲ ਪੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਓ ਕਥਨ ਨ ਜਾਏ ਕ ਸੁਆਮੀ ਸਕਤੇ ਸਾਧਕੇ ਜਾਏ ਨਾਨਕ ਵਾਰਿਓ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲਦਾ ਘੱਟ ਘੱਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤੇ ਜੇ ਬੜੇ ਅਵਰ ਨ ਗੋਏ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛਾੜ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆ ਹਰ ਅੰਤ ਸੁਹਾਈ ਹੋਏ ਮੈਂ ਹਰ ਬਿਨੇ ਅਵਰ ਨ ਕੋਏ ਹਰ ਗੁਰ ਸਰਨਾਈ ਪਾਈਏ ਵਣਜਾਰਿਆ ਮਿੱਤਰ ਬੜਭਾਗ ਪ੍ਰਾਪਤ ਹੋਏ ਰਹੋ ਸੇ ਜਨਾ ਬਿਨ ਪਾਈਆ ਹਰ ਕਿਨੇ ਨ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਉਂਦੇ ਜੋ ਬੇਸਵਾ ਪੂਤ ਨੇ ਨਾਉ ਪਿਤਾ ਜਤ ਤਾਂ ਹੋਈਏ ਗੁਰ ਤੁੱਠਾ ਕਰੇ ਪਸਾਉ ਬੜਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾ ਰਹ ਜਾਵ ਲਗ ਜੋਗਨ ਸਾਸ ਹੈ ਤਵ ਲਗ ਨਾਮ ਧਿਆਏ ਚਲਦਿਆਂ ਨਾਲ ਨਾ ਚਲ ਸੀ ਹਰ ਅੰਤੇ ਲਏ ਛੁੜ ਉਮਲ ਹਾਰੀ ਤਿੰਨ ਗੋਜਨ ਹਰ ਮਨ ਉਠਾਇਆ ਏ ਜਿਨੇ ਹਰ ਹਰ ਨਾਮ ਨ ਚੇਤੇ ਉਸੇ ਅੰਤ ਗਏ ਪਿਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪੀਤ ਲਗਾਏ ਬੜਭਾਗੀ ਗੁਰ ਪਾਇਆ ਗੁਰ ਸਬਦੀ ਭਾਰ ਲੰਘਾਏ ਰਹੋ ਹਰ ਆਪੇ ਆਪ ਪਾਇਆ ਅਪਾਏਂਦਾ ਹਰ ਆਪੇ ਦੇ ਵੇਲੇ ਹਰ ਆਪੇ ਪਰਮ ਪਲਾਇਂਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਸੋ ਬਿਰਲੇ ਕਈ ਕਹਿ ਅਮਲਹਾਰੀ ਤਿੰਨ ਕੋ ਜਨ ਹਰ ਪਾਇਆ ਗੁਰਮਤੇ ਜਨਾਂ ਨੂੰ ਕਮਲ ਪ੍ਰਗਾਸਿਆ ਮਨ ਹਰ ਹਰ ਬੁੱਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਪ੍ਰਸਾਦੀ ਭੱਜ ਪਉ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਹੋ ਘੱਟ ਘੱਟ ਰਮਈਆ ਮਨ ਸੇ ਕਿਉਂ ਪਾਈਏ ਕਿਤ ਪੱਤ ਗੁਰ ਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿਤ ਮੈਂ ਤਰਨਾਮ ਦਰ ਹਰ ਨਾਮੇ ਤੇ ਗਤ ਮਦ ਮੈਂ ਹਰ ਹਰ ਨਾਮ ਵਸਾਏ ਹੈ ਹਰ ਨਾਮੇ ਹੀ ਜਤ ਪਦ ਜਾਂ ਨਾਨਕ ਨਾਮ ਦੇ ਆਇਆ ਰੰਗ ਰਤਰਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹੋ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਭਾਸ ਸੇਵਕ ਪਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਿਨ ਵੱਖਰ ਲਦੜਾ ਹਰ ਰਾਸ ਗੁਰਮੁਖਾਂ ਧਰਮ ਖੋਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਓ ਜਿਨ ਆਪ ਟੁੱਠਾ ਗੁਣਤਾਸ ਹਰ ਤਿਆਵੋ ਸਾਗਰ ਹਨ ਪ੍ਰੀਤ ਲਗੀ ਤਿੰਨ ਗੁਰਮੁਖਾਂ ਹਰ ਨਾਮ ਜਿਨਾ ਰਹਿ ਰਾਸ ਰਹੁ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹਲਾ ਚੌਥਾ ਸਲੋਕਾਂ ਨਾਲ ਸਲੋਕ ਮਹਲਾ ਤੀਜਾ
ਰਾਗਾਂ ਵਿੱਚ ਸ੍ਰੀ ਰਾਗ ਹੈ ਡੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨੁਸੇ ਨਿਚਲ ਮੱਤੇ ਭਾਰ ਰਤਨ ਮੋਲ ਪਾਇਆ ਗੁਰ ਕਾ ਸਾਧ ਵਿਚਾਰ ਡੇ ਵਾ ਸੱਚੀ ਮਨ ਸੱਚਾ ਸੱਚਾ ਸਰੀਰ ਅਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹਲ ਤੀਜਾ ਹੋਰ ਬਿਰਹਾਂ ਸਭ ਤਾਤ ਹੈ ਜਬ ਲਗ ਸਹਿ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਇਆ ਵੇਖਣ ਸੁਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿਨ ਅੱਖੀਂ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਹਰ ਇੱਕੋ ਕਰਤਾ ਇੱਕ ਇੱਕੋ ਦੇ ਬਾਣ ਹਰ ਹਰ ਇੱਕ ਸੇਦਾ ਹੈ ਅਮਰ ਇੱਕੋ ਹਰ ਚੇਤ ਤਰ ਹਰ ਤਿਸ ਬਿਨ ਕੋਈ ਨਾਹੀਂ ਡਰ ਪਰਮ ਪਉ ਦੂਰ ਕਰ ਹਰ ਤਿਸੇ ਨੂੰ ਸਲਾਏ ਜੇ ਤੁਧ ਰੱਖੇ ਬਾਹਰ ਘਰ ਹਰ ਤਿਸ ਨੂੰ ਹੋਏ ਦਿਆਲ ਜੋ ਹਰ ਜਪ ਪਉ ਬਿਖਮ ਤਰ ਸਲੋਕ ਮੁਲ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਮੁਲ ਪਹਿਲਾ ਸਹਿ ਸਬੂਰੀ ਸਾਧਕਾ ਸਬਰ ਤੋਂ ਸਹਿ ਮਲਾਇਕ ਦੇਦਾਰ ਪੂਰੇ ਪਾਏ ਸਾਥਾ ਨਾਈ ਖਾਏ ਕਾ ਪੌੜੀ ਸਭ ਆਪੇ ਤੋਂ ਦਪਾਏ ਕੇ ਅਪਕਾਰੇ ਲਾਈ ਤੂੰ ਆਪੇ ਬੇਬਗਿਸਦਾ ਆਪਣੀ ਵੜਿਆਈ ਹਰ ਤਦੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆ ਵਰਦਾ ਸਭ ਨਹੀਂ ਥਾਈ ਹਰ ਤਿਸੇ ਤੇ ਆਵੋ ਸਾਂਝ ਨੂੰ ਜੋ ਲੈ ਛਡਾਈ ਸਲੋਕ ਮੁਰਬਲ ਫੱਕੜ ਜਾਤੀ ਫੱਕੜ ਨਾ ਸਭਨਾ ਜੀਆਂ ਇੱਕਾ ਸ਼ੋ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਕੋ ਨਾਨਕ ਤਾਂ ਪਰਜਾਪੇ ਜਾਂ ਪੱਤ ਲੇਖੇ ਪਾਏ ਮਹਲਾ ਦੂਜਾ ਜਿਸ ਪਿਆਰੇ ਸਿਵਨਿਓ ਤਿਸ ਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਪੌੜੀ ਤੁਦਾਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਾ ਚਾਰ ਹੱਟ ਤੁਦ ਸਾਜਿਆ ਵਪਾਰ ਕਰੀਵ ਇੱਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਦੀਵੇ ਤੇ ਨਾ ਜਮਕਾਲ ਨਾ ਵਿਆਪੇ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗ ਛਟੀਵੇ ਸਲੋਕ ਮਲ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਬਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੇ ਸਰੀਰ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧ ਕਰ ਸਿੱਧਾ ਮਨ ਕਰ ਮਕਸੂਦ ਜੈ ਤਿਰ ਦੇਖਾਂ ਤਹਿ ਤਿਰ ਮੌਜੂਦ ਮਲ ਤੀਜਾ ਗੁਰਸਵਾ ਏ ਬਨ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਾ ਅਸ਼ਟ ਪੁਰਾਣ ਹਰ ਸਭਨਾ ਵੇ ਤੂੰ ਵਰਦਾ ਹਾਂ ਹਰ ਸਭਨਾ ਭਾਣ ਸਭ ਤੁਜੇ ਤੇ ਆਵੇ ਜੀ ਜੰਤ ਹਰ ਮਾਰਗ ਪਣ ਜੋ ਗੁਰਮੁਖ ਹਰ ਰਾਧੇ ਤਿਨ ਹਉ ਕੁਰਬਾਣ ਤੂੰ ਆਪੇ ਆ ਵਰਦਾ ਕਰ ਚੋਜ ਵਡਾਣ ਸਲੋਕ ਮਨਤੀ ਜਾ ਕਲੋ ਮਸਾਜਣੀ ਕਿਆ ਸਦਾਈਏ ਹਿਰਦੇ ਹੀ ਲਿਖ ਲਿਓ ਸਦਾ ਸਾਹਿਬ ਕੇ ਰੰਗ ਰਹੇ ਕਬੂ ਨ ਤੂੰ ਟਸਨਿਓ ਕਲੋ ਮਸਾਜਣੀ ਜਾਏ ਸੀ ਲਿਖਿਆ ਵੀ ਨਾ ਲੈ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਧੁਰ ਛੋਡੀ ਸੱਚੇ ਪਾਏ ਮਹਲ ਦੀ ਨਦਰੀ ਅਮਦਰ ਨਾਲ ਨਾ ਚੱਲੀ ਵੇਖੋ ਕਿਉਂ ਗੇ ਪਾਏ ਸਤਿਗੁਰ ਸਾਹਿਬ ਦਰੜਾਇਆ ਸੱਚ ਰਹੋ ਲਿਵਲਾਏ ਨਾਨਕ ਸਾਹਿਬ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਜਾਣੇ ਪੇਤ ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ ਤੂੰ ਸੱਚਾ ਆਪਣਿਆਂ ਸੱਚ ਤਨ ਡਰੀਏ ਕਹਿਤ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਿਲਦੀ ਜਾ ਕਲਮ ਜਲੋ ਸਣ ਮਸਵਾਣੀਏ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਨਾਮ ਨਾਨਕ ਪੂਰਵ ਲਿਖਿਆ ਕਮਾਵਣਾ ਅਵਰ ਨ ਕਰਨਾ ਜਾਏ ਮਲ ਦੀ ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਮੇ ਕੋ ਥਿਰ ਨਹੀਂ ਪੜ ਪੜ ਹੋਏ ਖੋਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਾਂ ਹਾਂ ਕਰਤੀ ਸਭ ਮੋਈ ਸੰਭੋ ਕਿਸੇ ਨੇ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ
ਨਾਨਾ ਗੁਰਮੁਖ ਬਰੇ ਸੱਚਾ ਨਾਮ ਸੰਭਾਲ ਮਲ ਪਹਿਲਾ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਕ ਸਿੱਧਾਂ ਕਾਲੀਆਂ ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆਂ। ਨਾਲ ਖਸਮੇ ਰੱਤੀਆਂ ਮਾਨੇ ਸੁੱਖ ਰਲੀਆਂ, ਹੁੰਦੇ ਤਾਣ ਨਿਤਾਣੀਆਂ ਰਹੇ ਨਮਾਨਣੀਆਂ। ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਪੌੜੀ, ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਅਪਜਾਲ, ਤੂੰ ਆਪੇ ਜਾਲ ਬਤਾਏਂਦਾ ਆਪੇ ਬੇਸਵਾਲ, ਤੂੰ ਆਪੇ ਕਮਲਾ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਦਕਰ ਆਇਂਦਾ ਇੱਕ ਨਿਮ ਘੜੀ ਕਰ ਖਿਆਲ, ਅਰਤਦੋਂ ਬਾਹਰ ਕਿਛ ਨਹੀਂ ਗੁਰਸਬਦ ਦੀ ਦੇਖ ਨਿਹਾਲ। ਸਲੋਕ ਮਲਦੀ ਹੁਕਮ ਨਾ ਜਾਣੇ ਬਹੁਤਾ ਰਹੋਵੇ, ਅੰਦਰ ਧੋਖਾ ਨਹੀਂ ਦਿਨ ਸੋਵੇ, ਜੇ ਤਨ ਖਸਮੇ ਚੱਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ। ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਸ ਸਮਾਈ ਮਹਿਲ ਦੀ, ਮਨਮੁਖ ਨਾਮ ਬਹੋਣੀਆਂ ਰੰਗ ਕਸੁੰਭਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ, ਦੂਜੇ ਲੱਗੇ ਪੱਚਵੇਂ ਮੂਰਖੀ ਅੰਧ ਗਵਾਰ, ਬਿਸ਼ਟਾ ਅੰਦਰ ਗੀੜ ਸੇ ਪੈ ਪੱਚੇ ਬਾਰੋ ਬਾਰ, ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ। ਸਿਸ਼ਟ ਭਾਈ ਸਭ ਤੋਂ ਦਾ ਪੇਰੇ ਸਭਾਇਆ, ਇੱਕ ਵੱਲ ਛਲ ਕਰਕੇ ਖਾਮਦੇ ਮੋਹ ਕੂੜ ਕਸਤ ਤਿੰਨੀ ਢਾਇਆ, ਤੁਦਾਪੇ ਪਾਵੇ ਸੋ ਕਰੇ ਤੁਦਾਪੇ ਕੰਮ ਲਾਇਓ, ਇੱਕ ਨਾ ਸੱਚ ਬੁਝਾਏ ਨੇ ਤਿੰਨਾ ਅਤੁੱਟ ਭੰਡਾਰ ਦਬਾਇਓ, ਹਰ ਚੇਤ ਖਾਏ ਤਿੰਨ ਸਫਲ ਹੈ ਅਚੇਤ ਤਾਂ ਹੱਥ ਢਾਇਓ। ਸਲੋਕ ਮਲਤੀ ਜੀ ਪੜ ਪੜ ਪੰਡਿਤ ਵੇਦ ਵਿਖਾਉਣੇ ਮਾਇਆ ਮੋਹ ਸਵਾਈ, ਦੂਜੇ ਪਏ ਹਰ ਨਾਮ ਹਰ ਨਾਮ ਵਸਾਰਿਆ, ਮਨ ਮੂਰਖ ਮਿਲੇ ਸਜਾਏ, ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨੇ ਚੇਤੇ, ਜੋ ਦਿੰਦਾ ਰੇ ਸਮਾਏ, ਜਮਕਾ ਫਾਹ ਗਲੋ ਨ ਕੱਟੀਏ ਫਿਰ ਫਿਰੇ ਆਵੇ ਜਾਏ, ਮਨ ਮਾ ਕਿਸ਼ ਨ ਸੂਝੇ ਅੰਦਲੇ ਪੂਰ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮੰਨਾਏ, ਸੁਖਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿਤ ਹਰ ਦਰ ਸੱਚੇ ਸੋਭਾ ਪਾਏ। ਮਹਲਤੀ ਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਦਾਸ, ਗੁਰਮਤਿ ਆਪ ਪਛਾਣਿਆ ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ, ਸੱਚੇ ਸਭ ਸਲਾਹਣਾ ਸੁਖੇ ਸੁਖ ਨਿਵਾਸ, ਜਬ ਤਬ ਸੰਜਮ ਮਨੇ ਮਾਏ ਬਿਰਨਾਮੇ ਤ੍ਰਿਗ ਜਿਵਾਸ, ਗੁਰਮਤਿ ਰਾਮ ਪਾਈਏ ਮਨਮੁਖ ਮੋਹ ਬਿਨਾਸ, ਜਿਉਂ ਪਾਵੇ ਤੋਂ ਰੱਖ ਤੂੰ ਨਾਨਕ ਤੇਰਾ ਦਾਸ। ਪੌੜੀ ਸਭ ਕੋ ਤੇਰਾ ਤੂੰ ਸਭਦਾ ਤੂੰ ਸਭਨਾ ਰਾਸ, ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇ ਤੇ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ, ਤੁਧ ਬਾਝੋਂ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਏ, ਮਨ ਵੇਖੋ ਕੋ ਨਿਰਜਾਸ, ਸਭ ਤੁਧੇ ਨੂੰ ਸਹਿਲਾਂਦੇ ਦਰ ਗੁਰਮੁਖਾਂ ਨੂੰ ਪਰਗਾ। ਸਲੋਕ ਮਿਲਦੀ ਪੰਡਿਤ ਪੜਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨ ਚੀਨੀ ਮਨ ਮੂਰਖ ਗੰਭਾਰ, ਦੂਜੇ ਪਏ ਜਦ ਪ੍ਰਭੋ ਦਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਿਲਦੀ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਮ ਪਾਇਆ, ਬੂਝੋ ਕਰ ਵਿਚਾਰ, ਸਦਾ ਸਾਂਚ ਸੁਖ ਮਨ ਸੇ ਚੁੱਕੇ ਕੁੱਕ ਪਕਾਰ, ਆਪੇ ਨੂੰ ਆਪ ਭਾਏ ਮਨ ਨਿਰਮਲ ਹੋਵੇ ਗੁਰਸਬ ਦੇ ਵਿਚਾਰ, ਨਾਨਕ ਸਾਬਰਤ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਇਹ ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਤੇ ਆਏ, ਗੁਰਸਬ ਦੀ ਹਰ ਪਾਈਏ ਹਰ ਭਾਰ ਲੰਘਾਏ, ਮਨ ਹਟ ਕੇ ਨਿੰਨ ਪਾਇਓ ਪੁੱਛੋ ਬੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਲਤੀ ਕਿਆ ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰ ਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਖ ਸਭ ਕੁੱਲ ਨਿਸਤਾਰਿਆ, ਸੋ ਹੁਣ ਸੱਚ ਦੁਆਰ ਨਾਮ ਪਿਆਰਿਆ, ਮਨ ਮੁਖ ਮਰੀ ਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਓ, ਨਾਨਕ ਬਿਨ ਨਾਮੇ ਸਭ ਦੁੱਖ ਦੁੱਖ ਵਿਸਾਰਿਆ। ਮਹਲਾ ਤੀਜਾ
ਗੁਰਪੂਰੇ ਹਰਨਾਮ ਦਰੜਾਇਆ ਤਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜਾਈ ਨ ਸਕੇ ਸੱਚੇ ਨਾਮ ਸਮਾਇਓ ਸਭ ਆਪੇ ਅਪਵਰਤੇ ਕਰਤਾ ਜੋ ਭਾਵੇ ਸੋ ਨਾਹੀਂ ਲਾਇਓ ਜਾਂ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਮੇ ਖਿਨ ਮਰ ਜਾਇਓ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਨੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਹ ਸੰਦਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾ ਪੂਜੇ ਨਾ ਮੰਨੀਏ ਨਾ ਕਿਲ ਵਿਖ ਸਭ ਹਿਰਿਆ ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਿਹਾ ਸਲੋਕ ਮਲਤੀਜਾ ਆਤਮਾ ਦੇਵ ਪੂਜੀਏ ਗੁਰ ਕੇ ਸਹਿ ਸਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਡੋਲ ਨ ਡੋਲੀ ਗੁਰ ਕੇ ਭਾਏ ਸੁਭਾਏ ਗੁਰਬਿਨ ਸਹਿਜ ਨਾ ਆਵੇ ਲੋਭ ਮਹਿਲ ਨ ਵਿੱਚੋਂ ਜਾਏ ਖੇਨਾ ਪਲ ਹਰ ਨਾਮ ਮਨੁ ਸੇ ਸਭ ਅੜਸਠ ਤੀਰਥ ਨਾਏ ਸੱਚੇ ਮਹਿਲ ਨ ਲੱਗੀ ਮਰ ਲੱਗੇ ਦੂਜੇ ਭਾਏ ਧੋਤੀ ਮੂਲ ਨ ਉਤਰੇ ਜੇ ਅੜਸਠ ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮਹਿਲਾ ਉਜਲ ਤਾਂ ਥੀਏ ਜਾਂ ਸਤਿਗੁਰ ਮਾਏ ਸਮਾਏ ਮਹਲਤੀ ਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ ਲਿਵਤਾ ਦੁਇਰਾ ਹੈ ਹੁਕਮੇ ਕਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੇ ਸੱਚੇ ਸਭ ਸਭਾਏ ਅੰਮ੍ਰਿਤ ਨਾਮ ਸਦ ਪਹੁੰਚੇ ਗੁਰਮੁਖ ਘਰ ਕਮਾਏ ਬੈਨ ਮੰਨੇ ਜੇ ਹੋਰ ਥੀ ਨਾ ਹੋਰੀ ਨਾ ਲੁੱਜਣਾ ਜਾਸੀ ਜਨ ਗਵਾਏ ਮਨਮੁਖ ਹਟ ਮਨ ਹਟ ਹਾਰਿਆ ਕੂੜਕ ਸਤ ਕਮਾਏ ਗੁਰਪ੍ਰਸਾਦੀ ਮੰਜਣੇ ਹਰਸੇ ਤੀਲ ਬਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਸਰੋਂ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਏ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚੱਖ ਤੈ ਪਿਆ ਪ੍ਰਗਾਸ ਮਿਟਿਆ ਅੰਧਿਆਰਿਆ ਜਸ ਸੂਰਜ ਰਹਿਣ ਕੇ ਰੱਖ ਉਦੇਸ਼ਟ ਗੋਚਰ ਲੱਖ ਨਸੋ ਦੇਖਿਆ ਗੁਰਮੁਖ ਅੱਖ ਸਲੋਕ ਮਹਾਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਪਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ ਸਤਿਗੁਰ ਜੀ ਨੇ ਨਾ ਸੇਵ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋ ਤੇ ਭਾਵੇ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਤੀ ਮਨ ਬੇਕਾਰੀ ਬੇੜਿਆ ਬੇਕਾਰਾ ਕਰਮ ਕਮਾਏ ਦੂਜੇ ਪਾਇਆ ਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮਿਆਂ ਦੇਵ ਪੂਜੇ ਬਿਨ ਸਤਿਗੁਰ ਭੂਜਨ ਪਾਏ ਜਬ ਤਾ ਸੰਜ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਸੁਹਾਵਣੀ ਜੋ ਹਰ ਭਾਵੇ ਸੋ ਥਾਂ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਸ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਸ ਸਿਮਰਤ ਸਭ ਕਿਲ ਵੇਖ ਪਾਪ ਲਹਾਥੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਲਤੀ ਜਾ ਸਤਿਗੁਰ ਜਿਨੀ ਨ ਸੇਵਿਓ ਸਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਲਖ ਚੁਰਾਸੀ ਫੇਰ ਪਿਆ ਅਮਰ ਜੰਮੇ ਹੋਇ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਿਰ ਤੇ ਗੁਰ ਸਬਦ ਸਿਉਂ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿ ਸਮਾਵੇ ਸੋਏ ਮਹਲਤੀ ਜਾ ਸੋ ਭਗਵਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਧਾਵਤ ਰੱਖੇ ਕਦ ਕਰ ਆਣੇ ਜੀਵਤ ਮਰੇ ਹਰ ਨਾਮ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹਲਤੀ ਜਾ ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਾਰਵਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਜੂਠ ਨ ਜਾਏ ਸਤਸੰਗ ਸਿਉਂ ਬਾਦ ਰਚਾਏ ਅਣਦਿਨ ਦੁਖੀਆ ਦੂਜੇ ਪਾਏ ਦੂਜੇ ਪਾਏ ਰਚਾਏ ਹਰਨਾਮ ਨ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ
ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਈ, ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾ ਹੋਏ। ਜਿਨ ਕੋ

ਸਾ ਹਰ ਨਾਮ ਜਪੇ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਈ। ਸੋ ਐਸਾ ਹਰ ਨਾਮ ਜਪੇ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਈ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਏ ਨਵਾਏ। ਸਲੋਕ ਮਲਦੀ ਵੇਸ ਕਰੇ ਕਰੂਪ ਕੋ ਲੱਖਣੀ, ਮਨ ਖੋਟੇ ਕੁੜਿਆਰ। ਫਿਰ ਕੇ ਭਾਣੇ ਨਾ ਚਲੇ ਹੁਕਮ ਕਰੇ ਗਾਵਾਰ, ਗੁਰ ਕੇ ਭਾਣੇ ਜੋ ਚਲੇ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨ ਸਕੀਏ ਜੋ ਧੁਰ ਲਿਖਿਆ ਕਰਤਾਰ, ਮੰਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆ। ਬਿਨ ਨਾਮੇ ਕਿਨੇ ਨ ਪਾਇਆ ਵੇ ਦੇਖੋ ਹਿਰਦੇ ਵਿਚਾਰ। ਨਾਨਕ ਸਾਹ ਸਵਾਲਿਓ ਕੁਲੱਖਣੀ, ਜੇ ਰਾਵੀ ਸਿਰਜਣਹਾਰ। ਮਲ ਦੇ ਮਾਇਆ ਮੋਹ ਗਵਾਰ ਹੈ, ਤਿਸ ਦਾ ਨਾ ਦਿਸੇ ਉਰਬਾਰ ਨ ਪਰ। ਮਨਮੁਖ ਗਿਆਨੀ ਮਹਾਂ ਦੁੱਖ ਪਾਇੰਦੇ, ਡੁੱਬੇ ਹਰ ਨਾਮ ਵਿਸ। ਭਲਕੇ ਉੱਠਵੋ ਕਰਮ ਕਮਾਵੇ, ਦੂਜੇ ਪਾਏ ਪਿਆਰ। ਸਤਿਗੁਰ ਸੇਵੇ ਆਪਣਾ, ਭੌਜਲ ਉਤਰੇ ਭਾਰ। ਨਾਨਕ ਗੁਰਮੁਖ ਸਤ ਸਮਾਵੇ, ਸੱਚ ਨਾਮੀ ਉਰਧਾਰ ਪੌੜ। ਹਰ ਜਲ ਥਲ ਮਈਲ ਭਰਪੂਰ, ਦੂਜਾ ਨਾਹੇ ਕੋਏ। ਹਰ ਆਪ ਬਹਿ ਕਰੇ ਨਿਆਉ, ਕੁੜਿਆਰ ਸਭ ਮਾਰ ਕਡੋਏ। ਸਚਿਆਰਾ ਦੇ ਵਡਿਆਈ, ਹਰ ਧਰਮ ਨਿਆਉ ਕੀ ਓਏ। ਸਭ ਹਰ ਕੀ ਕਰੋ ਉਸਤ ਜਨ, ਗਰੀਬ ਅਨਾਥ ਰਾਖ ਲੀ ਓਏ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ ਏ। ਸਲੋਕ ਮਲਦੀ ਮਨੁ ਖਮੈਲੀ ਕਾਮਣੀ, ਕੁਲੱਖਣੀ ਕੁਨਾਰ। ਪਿਰ ਛੋਡਿਆ ਕਰ ਆਪਣਾ, ਪਰ ਪੁਰਖੇ ਨਾਲ ਪਿਆਰ। ਤ੍ਰਿਸ਼ਨਾ ਕਦੇ ਨਾ ਚੁੱਕੀ, ਜਲਦੀ ਕਰੇ ਪੁਕਾਰ। ਨਾਨਕ ਬਿਨ ਨਾਮੇ ਕਰੂਪ ਕਸੋਣੀ, ਪਰ ਹਰ ਛੋਡੀ ਪਤਾਰ। ਮਹਲਾ ਤੀਜਾ। ਸਾਵਧ ਰਤੀ ਸੁਹਾਗਣੀ, ਸਤਿਗੁਰ ਕੇ ਪਾਏ ਪਿਆਰ। ਸਦਾ ਰਾਵੇ ਪਿਰੇ ਆਪਣਾ ਸੱਚੇ ਭੈਣ ਪਿਆਰ। ਆਸੋ ਆਲੋ ਸੁੰਦਰੀ ਸੋਭਾਵੰਤੀ ਨਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ। ਹਰ ਤੇਰੀ ਸਭ ਕਰੇ ਉਸਤਤ, ਜਿਨ ਫਾਥੇ ਕਾਢਿਆ। ਹਰ ਤਦਨੋਂ ਕਰੇ ਸਭ ਨਮਸਕਾਰ, ਜਿਨ ਪਾਪੇ ਤੇ ਰਾਖਿਆ। ਹਰ ਨ ਮਾਣਿਆ ਤੂੰ ਮਾਣ, ਹਰ ਡਾਢੀ ਹੁਣ ਤੂੰ ਡਾਢਿਆ। ਹਰ ਹੰਕਾਰੀਆਂ ਮਾਰ ਨਵਾਏ, ਮਨ ਮਖਮੂੜ ਸਾਧਿਆ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਸਲੋਕ ਮਲਦੀ ਸਤਿਗੁਰ ਕੇ ਭਾਣੇ ਜੋ ਚਲੇ, ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੇ, ਮੇਟ ਨ ਸਕੇ ਕੋਏ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਰਨਾ ਕਰਤੇ ਵਸੈ, ਗੁਰਮੁਖ ਬੂਜੇ ਕੋਏ। ਮਹਲਤੀ ਨਾਨਕ ਹਰ ਨਾਮ ਜਿਨੀ ਰਾਧਿਆ, ਅੰਦਨ ਹਰ ਲਿਵਤਾਰ। ਮਾਇਆ ਬੰਦੀ ਖਸਮ ਗਈ, ਤਿਸ ਅੱਗੇ ਕਮਾਵੇ ਕਾਰ। ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰ ਨਹਾਰ। ਗੁਰ ਪ੍ਰਸਾਦੀ ਜਿਨ ਬੁੱਝਿਆ, ਤਿਨ ਪਾਇਆ ਮੋਖ ਦੁਆਰ। ਮਨਮੋਖ ਹੁਕਮ ਨ ਜਾਣੀ, ਤਿਨ ਮਾਰੇ ਜਮ ਜੰਦਾਰ। ਗੁਰਮੈ ਜਿਨੀ ਰਾਧਿਆ, ਤਿਨ ਤਰਿਆ ਭਾਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸਣ ਹਾਰ ਪੌੜੀ। ਹਰ ਕੀ ਪੰਥਾਂ ਪ੍ਰਤੀਤ, ਹਰ ਸਭ ਕੇ ਜਾਣਦਾ। ਹਰ ਜੇਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦ। ਕਾੜਾ ਦੇਸਾ ਕਿਉਂਕਿ, ਜੇ ਜੇ ਨਾਹੀ ਧਰਮ ਮਾਰਦ। ਸੱਚਾ ਸਾਹਿਬ ਸੱਚ ਨਿਉ, ਪਾਪੀ ਨਰ ਹਾਰਦ। ਸਲਾਇਓ ਭਗਤ ਕਰ ਜੋੜ, ਹਰ ਭਗਤ ਜਨ ਧਾਰਦ। ਸਲੋਕ ਮਲਤੀ ਆਪਣੇ ਪ੍ਰੀਤੋਂ ਮਿਲ ਰਹਾ, ਅੰਤਰ ਰੱਖਾਂ ਵਰਦਾਰ। ਸਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੇ ਹੇਤ ਪਿਆਰ। ਨਾਨਕ ਜਿਸ ਨਜ਼ਰ ਕਰੇ, ਤਿਸ ਮਿਲ ਲੈ ਸਾਈ ਸੁਹਾਗਣ ਨਾਰ। ਮਲ ਤੇ ਗੁਰਸੇਵਾ ਤੇ ਹਰ ਪਾਈਏ, ਜਾ ਕੋ ਨਜ਼ਰ ਕਰੇ। ਮਾਨਸ ਤੇ ਦੇਵਤੇ ਪੈ ਧਿਆਇਆ ਨਾਮ ਹਰੇ। ਹਉਮੈ ਮਾਰ ਮਿਲਾਇਨ ਗੁਰ ਕੇ ਸਭ ਤਰੇ। ਨਾਨਕ ਸਹਿ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ। ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾ ਲਿਓ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਾ ਕਾ ਲਿਓ। ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲਿਓ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ, ਨਰਕ ਘੋਰ ਚਾਲਿਓ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਓ। ਸਲੋਕ ਮਲ ਪਿਲ ਕਬੁੱਧ ਡੂਮਣੀ, ਕੁਦਾਇਆ ਕਸਾਇਣ ਪਰ ਨਿੰਦਾ ਕੜਝੂੜੀ। ਮੁੱਠੀ ਕਰੋ ਚੰਡਾਲ, ਕਾਰੀ ਕਾਢੀ ਕਿਆ ਥੀ ਇਹ ਜਾਂ ਚਾਰੇ ਬੈਠੀਆਂ ਨਾਲ। ਸਾ ਸੰਜਮ ਕਰਨੀ ਕਾਰਨ ਆਵਣ ਨਾਮ ਜਪਾਹੀ। ਨਾਨਕ ਅੱਗੇ ਉੱਤਮ ਸੋਈ ਜੇ ਪਾਪਾਂ ਪੰਦਨ ਦੇਹੀ।

0: मल पर, क्या हंस क्या बगला जाको नदर करे, जो ते पावे नानका कागो हंस करे पौड़ी, कीता लोड़िए कम सोहर पे आखिए, कारी दे सवार सतगुर से सख, संतां संग नदान अमृत चाखिए, पै पंजन मेवान दास की राखिए, नानक हर गुण गाय लख प्रभ लखिए, स्लोक मल दीज जियो पिंड सब तिसका सब से दे आधार, नानक गुरमुख सेविए सदा सदा दातार, अमलहारी तिन को जिन त्याया हर निंकार, ओना के मुकसद उजले ओना नू सब जग करे नमस्कार, महला तीज सतगुर मिलिए उल्टी पे नमृत खर चौका, अठारह सिद्धि पिछे लगियां फिरन, निज कर वसे निज थाए अन तुणी सद वज दे, उन मन हर लिबलाए, नानक हर भगत ना के मन वसे, जिन मस्तक लिखिया तुर पाए पौड़ी, हां टाडी हर प्रभ खसम का, हर के दर आया हर अंधेरी सुनी पकार, टाडी मुख लाया हर पुछया टाडी सद के, कित अर्थ तू आया, नित देवो दान दयाल प्रभ हर नाम ते आया, हर दाते हर नाम जपाया नानक पहनाया, एक ओंकार सतगुर प्रसाद श्री राग कबीर जी का एक स्वान के कर गामना। जाननी जानत सत बड़ा होत है, इतना को ना जाने जे दिन दिन अब्द करता है, मोर मोर कर अदक लाड का तार पेखत ही जमराव हसे, ऐसा तैं जग परम लाया कैसे बूझे जम होया है मायु रहम, कैत कबीर छोड़ बिख्या रस इत संगत नेचो मरना, रमैया जब वो पराणी अंत जीवन बाणी इन बिद पाव सागर तरन, जान तिस पावे तन लागे पाओ परम पलावा बिचा जाए, कबजी सहज ज्ञान मत जागे गुरप्रसाद अंतर लिव लग, इत संगत नहीं मरना हुक्म पछाणे तक खसमे मिलना, रहाव दूजा श्री राग त्रिलोचन का, माया मोह मन आग लड़ा प्राणी जरा मरन पौ विसर गया, कुटुंब देख बिकसे कमला ज्यों पार कर जो हे कपट नरा, दूड़ा आयो जमे तना तिन आग लड़े मैं रह न जाए, कोई कोई साजन आए कहे मिल मेरे बीठला लै बाड़ी बुलाए, मिल मेरे रमैया मैं ले छड़ाए, आन कानक भोग राज बिसरे प्राणी संसार सागर पै अमर पे, माया मूठा चेत सनाही जन्म गवायो आलसियों, बेखम कोर पंथ चलना प्राणी रास तै न प्रवेश, माया मोह तब बिसर गया जा तजलिए संसार, आज मेरे मन प्रगट पया है पीख लिए तरम राव, तय कर दल करन महाबली तन आग लड़े मैं डैन न जाए, जे को मुँह उपदेश करत है ता बन तिन रतड़ा नारायण, ऐ जी तू आपे सब के जानदा भदत तलोचन रामैया। श्री राग पात कबीर जी का आचार जेक सुनो रे पंडिया, अब किश कहण न जाई, सुर नर गण गंधर्व जन मोहे त्रैपुण मेखली लाई, राजा रामानंद किंगरी बाजे जाके देष्ट नाद लिव लग रह, पाठी गगन सिंगिया रचुंगिया कनकल सिक पाय, तस्मे तार चुए त निर्मल रसमे रसन चुआय, एक जो बात अनूप बनी है पवन पे अल्लाह साज, तीन पवन में एको जो भी कहो कवन है राज, ऐसे ज्ञान प्रगटिया परखोतम कहो कबीर रंग रत, और दिनी सह परम पलाणी मन राम रसायन मत, श्री राग बाणी बेणी भगत जीव की पैरियां के गर आवना, एक ओंकार सतगुर प्रसाद। रे नर गर्भ कुंडल जब आशत उर्द त्यान लिव लग, मेर तक पिंड पद मदना एनस एक अज्ञान सुनंग, ते दिन संबल कष्ट मुख महा दुख अवचित अधिक पसारे, गर्भ शोल मृत मंडल आया तो नर हर मनो बिसारे, फिर पछतावेगा मूड़िया तू कवन कुमत भरम लागा, चेत राम नाही जम पर जाएगा जन बिचरे अनुराध हराव, बाल बनोद चंद्रस लागा खिन खिन मोह ब्यापे, रस में समेद अमृत बिख चाखी तो पांच प्रगट पंता संतापे, जब तक संजन छोड़ सो कृत मत राम नाम नाराध्य, ਪੁੱਛ ਲਿਆ ਕਾਮ ਕਾਲ ਮਤ ਲਾਗੋ ਤੋ ਆਣ ਸਖਤ ਗਲ ਬੰਧ ਤਰਨ ਤੇਜ ਪਰ ਤਰਦ ਮੋਹ ਜੋ ਹੈ ਸਰਬ ਸਰਨਾ ਪਛਾਣੀ ਉਨਮਤ ਕਾਮ ਮਹਾ ਬਿਖਬੂਲੇ ਪਾਪ ਪੁੰਨਾ ਪਛਾਣੀ ਸੁਤ ਸੰਪਦ ਦੇਖ ਏ ਮਨ ਗਰਬਿਆ ਰਾਮ ਹਿਰਦੇ ਤੇ ਖੋਇਆ ਅਵਰ ਮਰਦ ਮਾਇਆ ਮਨ ਤੋਲੇ ਤੋ ਪਗ ਮੁਖ ਜਨਮ ਗੋਇਆ ਪੁੰਡਰ ਕੇਸ ਕੰਤੇ ਤੌਲੇ ਸਤ ਪਤਾਣ ਕੀ ਬਾਣੀ ਲੋਚਨ ਸਰਮੇ ਬੁਧਨ ਨਾਠੀ ਤਾਂ ਕਾਮ ਪਵਸ ਮਧਾਣੀ ਤਾਤੇ ਬਿਖੇ ਪਈ ਮਤ ਪਵਸ ਕਾਇਆ ਕਮਲ ਕੁਮਲਾਣ ਅਵਗਤ ਬਣ ਛੋੜ ਮਿਤ ਮੰਡਲ ਤੋ ਪਛੇ ਪਛਤਾਣ ਨਿਕੁੱਟੀ ਦੇ ਦੇਖ ਤਨ ਉਪਜੇ ਮਾਣ ਕਰਤ ਨਹੀਂ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੇ ਥੱਕ ਤੇਜ ਉੱਡਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ ਬੇਣੀ ਕਹੇ ਸੁਣੋ ਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਮ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰਨ ਤਾ ਅਯਨੰਤ ਪਤਤ ਪਾਵਣ ਨਾਮ ਕੈਸੇ ਹੁੰਤਾ ਰਾਮ ਤੁਮ ਤੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਣੀ ਜੇ ਜਨ ਤੇ ਸਵਾਮੀ ਸਰੀਰ ਅਰਾਧੇ ਮੋਹ ਕੋ ਵਿਚਾਰ ਦੇਹੂ ਰਵਦਾਸ ਸਮਦਲ ਸਮਝਾਵੇ ਕੋ ਰਾਗ ਮਾਲ ਚੌਪ ਦੇ ਕਰ ਪਹਿਲਾ ਮਾਲਾ ਚੁਕਤ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜਭਾਗੀ ਹਰਨਾਮ ਤੇ ਆਇਆ ਗੁਰਪੂਰੇ ਹਰਨਾਮ ਸਿੱਧ ਪਾਏ ਕੋ ਬਿਰਲਾ ਗੁਰਮਤਿ ਚੱਲੇ ਜੀਉ ਮੈਂ ਹਰ ਹਰ ਘਰ ਚਲਿਆ ਬਨ ਪਾਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦਰੜਾਇਆ ਹਰ ਨਿਚਲ ਹਰ ਤਨ ਪੱਲੇ ਜੀ ਹਰ ਹਰ ਸੱਜਣ ਮਰ ਪ੍ਰੀਤ ਮਰਾਇਆ ਕੋਈ ਆਣ ਮਿਲਾਏ ਮੇਰੇ ਪ੍ਰਾਣ ਜੀਵਾਯੂ ਹਾਂ ਰਹਿ ਨ ਸਕਾਂ ਬਿਨ ਦੇਖੇ ਪ੍ਰੀਤ ਮਾਮਾ ਨੀਰ ਬਹਿ ਬਹਿ ਚੱਲੇ ਜੀ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਓ ਕਿਰਪਾ ਕਰੋ ਗੁਰਮੇਲੋ ਜਾਂ ਨਾਨਕ ਹਰ ਤਨ ਪੱਲੇ ਜੀਓ ਮਾਲ ਮਿਲ ਚਿਤ ਮਾਸੂ ਦਿਨ ਮਿਲੇ ਮੰਤਨ ਪ੍ਰਾਣਾ ਹੋ ਹਰ ਬਿਨ ਦੂਜਾ ਅਵਰ ਨ ਜਨ ਕੋਈ ਸੱਜਣ ਸੰਤ ਮਿਲੇ ਬੜਭਾਗੀ ਮੈਂ ਹਰ ਪ੍ਰ ਪਿਆਰਾ ਦੱਸੇ ਜੀਓ ਹੋ ਮੰਤਨ ਖੋਜੀ ਪਹਾਲ ਪਵਾਈ ਜਿਉ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਾ ਸੰਗਤ ਖੋਜ ਦਸਾਈ ਬੇ ਸੰਗਤ ਹਰ ਪ੍ਰ ਵੱਸੇ ਜੀ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਖਵਾਲਾ ਹਮ ਬਾਰਕ ਦੇਨ ਕਰੋ ਪ੍ਰਿਤਪਾਲ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਗੈਸੇ ਜੀ ਮੈਂ ਹਾ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰਾ ਮੰਤਨ ਬੇਦਨ ਗੁਰ ਪਿਰੇ ਬਲਾ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲੋ ਜਾਨਾ ਨਾ ਗੁਰਮਿਲ ਰਹਿਸੇ ਜੀਓ ਮਾਜ ਮਲ ਚੁੱਤ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਹਿ ਸੰਗਤ ਹਰ ਗੁਣ ਗਾਏ ਜਗ ਪਉ ਜਲ ਦਿੱਤਰ ਧਰੀਐ ਜੀਓ ਆਉ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇ ਮੇਰਾ ਮਿੱਤਰ ਸੁਗਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨ ਸਕਾਂ ਬਿਨ ਨਾਮ ਵਖਾਣ ਮੈਂ ਔਗਧ ਮੰਤਰ ਦੀ ਜੇ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਤੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਓ ਮਾਜ ਮਿਲ ਚੁੱਤ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਧਾ ਪੂਰਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੇ ਜੀਓ ਮਿਲ ਸਾ ਸੰਗ ਬਿਲ ਬੋਲੀ ਹਰ ਬਾਣੀ ਹਰ ਗੁਰ ਹਰ ਹਰ ਕਥਾ ਮੇਰੇ ਮਨ ਪਾਣ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤਿਗੁਰ ਅੰਮ੍ਰਿਤ ਭੀਜੈ ਜੀਓ ਬੜਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾ ਖਾ ਬਿਨ ਭਾਗਾਂ ਸਹਿ ਸੰਗ ਨ ਲੱਭੇ ਬਿਨ ਸੰਗਤ ਮਹਿਲ ਭਰੀ ਜੈ ਜੀ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਪ੍ਰਭਦਾਰ ਗੁਰਮਤ ਨਾਮ ਮਿਠਾ ਮਨ ਪਾਇਆ ਜਾਂ ਨਾਨਕ ਨਾਮ ਮਨ ਭੀਜੈ ਜੀਓ ਮਾਜ ਮਿਲ ਚੁੱਤ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆ ਹਰ ਹਰ ਨਾਮਕ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀ ਆਵੋ ਸੰਤ ਮੈਂ ਗੱਲ ਮਿਲਾਈਆਂ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾਂ ਜੋ ਗੁਰਬਾਣੀ ਮੁਖ ਚਾਹੁੰਦਾ ਜੀ ਬੜਭਾਗੀ ਹਰ ਸੰਤ ਮਿਲਾਇਆ ਗੁਰਪੁਰੀ ਹਰ ਰਸ ਮੁਖ ਪਾਈ ਭਾਗਹੀਣ ਸਤਿਗੁਰ ਨਹੀਂ ਪਾਇਆ ਮਨ ਗਰਭ ਜੋਨੀ ਵਿੱਚ ਪਾਉਂਦਾ ਜੀ ਆਪੇ ਦਿਆਲ ਦਇਆ ਪ੍ਰਵਤਾਰੀ ਮਰਹਾਉਮੈ ਵਿਖਿਆ ਸਭ ਨਵਾਰ ਨਾਨਕ ਹਟ ਪਟਣ ਬਿਰਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਉ ਮਾਝ ਮਿਲ ਜਿਤ ਹਾਂ ਗੁਣ ਗੋਬਿੰਦ ਹਰ ਨਾਮ ਤੇ ਆਈ ਹਾਂ ਮਿਲ ਸੰਗਤ ਮਨ ਨਾਮ ਵਸਾਈ ਹਰ ਨਾਮ ਅਗਮ ਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੇ ਜਿਉ ਤਨ ਤਨ ਹਰ ਜਨ ਜਿਨ ਹਰ ਪ੍ਰਭਜਾਤਾ ਅਜਾਏ ਪਛਾਣ ਜਨ ਹਰ ਕੀਆਂ ਬਤਾਂ ਪਾ ਮਲੋਵਾ ਮਲ ਮਲ ਤੋਵਾ ਮੇਰੇ ਹਰ ਜਨ ਹਰ ਰਸ ਪੀਚੇ ਜਿਉ ਸਤਿਗੁਰ ਦਾਤੇ ਨਾਮ ਦਰੜਾਇਆ ਬੜ ਪਾ ਗਏ ਗੁਰਦਰਸਨ ਪਾਇਓ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੇ ਜੀ ਹਰ ਸਤਸੰਗ ਸਤਿਪੁਰਖ ਮਲਾਈਏ ਮਿਲ ਸਤਸੰਗਤ ਹਰ ਨਾਮ ਤੇ ਆਈ ਨਾਨਕ ਨਾਮ ਕਥਾ ਹਰ ਸੁਣੀ ਮਨ ਬੋਲੀ ਗੁਰਮਤ ਹਰ ਨਾਮ ਪਰੀਚੇ ਜੀ ਮਾਜ ਮਲ ਜੀ ਆਵੋ ਭੈਣੇ ਤਿਸੋਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸਕੇ ਹਉ ਵਾਰੀਆਂ ਮਿਲ ਸਤਸੰਗ ਲਦਾ ਹਰ ਸੱਜਣ ਹਉ ਸਤਿਗੁਰ ਬਿਟੋਂ ਗਮਾਇਆ ਜੀ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਕਟ ਕਟ ਰਵਿਆ ਅੰਤਰ ਜਾਮੀ ਗੁਰਪੂਰੇ ਹਰ ਨਾਮ ਦਿਖਾ ਲਿਆ ਹਾਂ ਸਤਿਗੁਰ ਬਿਟੋਂ ਸਦਵਾਰਿਆ ਜੀ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋ ਸਵਾਈ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆਂ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਾਂ ਸਤਿਗੁਰ ਬਿਟੋਂ ਬਤਾਇਆ ਜੀ ਜੈ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਪੁਕਾਰਿਆ ਜੀਉ ਸੱਤ ਚੌਪ ਦੇ ਮਹੱਲੇ ਚੌਥੇ ਕਹਿ ਮਾਝ ਮਹੱਲ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾਣਾ ਉਤਰੇ ਸਾਂਤ ਨਾ ਹੋਏ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਾਂ ਕੋਲੀ ਜੋ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਾਮ ਤੇਰਾ ਮੁਖ ਸੁਹਾਵ ਜਿਉ ਸਹਿਜ ਤੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀ ਹਾਂ ਕੋਲੀ ਹਾਂ ਕੋਹਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀ ਰਹੋ ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤ ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤ ਮੋਹੇ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀ ਹਾਂ ਕੋਲੀ ਜਾਂ ਕੋਹਲ ਕਮਾਈ ਤੇ ਸੱਚੇ ਗੁਰਦਰਬਾਰੇ ਜੀ ਰਾਮ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਸੀ ਘਰ ਮੈਂ ਪਾਏ ਸੇਵ ਕਰੀ ਪਲਚ ਸਨ ਵਿਛੜਾ ਜਾਂ ਨਾਨਕ ਦਾਸ ਤੁਮਾਰੇ ਜੀਓ ਹਾਂ ਕੋਲੀ ਜਾਂ ਕੋਹਲ ਕਮਾਈ ਜਾਂ ਨਾਨਕ ਦਾਸ ਤੁਮਾਰੇ ਜੀਓ ਰਾਗ ਮਾਝ ਮਹਿਲ ਪੰਜਵੇਂ ਸਾਰਤ ਸੁਹਾਵੀ ਜਤੋ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੋ ਰਿਦਾ ਸੇਲਾ ਜਿਤ ਰਿਦੇ ਤੂੰ ਬੁੱਠਾ ਸਭਨਾ ਕੇ ਦਾ ਤਾਰਾ ਜੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਾਨਾ ਤੇਰੇ ਖੁੱਟ ਭੰਡਾਰ ਜਿਸ ਤੂੰ ਦੇ ਸੋ ਤ੍ਰਿਪਤ ਗਾਏ ਸੋਈ ਭਵਿਤ ਮਹਾਰਾ ਜੀ ਸਭ ਕੋ ਆਸੇ ਤੇਰੀ ਬੈਠਾ ਕੜਕੜ ਅੰਤਰ ਤੂੰ ਹੈ ਬੁੱਠ ਸਭੇ ਸਾਂਝੀ ਬਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵੇ ਨਾਨਕ ਦਾਸ ਤੇਰੇ ਬਲਹਾਰੇ ਸਭ ਤੇਰਾ ਖੇਲ ਦਸਾਰਾ ਜੀ ਮਾਝ ਮਲ ਪੈ ਆਨੰਦ ਵਾਜੇ ਸਹਿਜ ਸੁਹੇਲਾ ਸਬਦ ਆਨੰਦ ਕਰੇ ਸਦਕੇਲਾ ਸਹਿਜ ਗਫਾ ਮੇ ਤਾੜੀ ਲਾਈ ਅਸਨ ਉਹ ਸਵਾਰਿਆ ਜੀਓ ਫਿਰ ਕਿਰ ਆਪਣੇ ਗ੍ਰਹਿ ਮੇ ਆਇਆ ਜੋ ਲੜੀਂਦਾ ਸੋਈ ਪਾਇਆ ਤ੍ਰਿਪਤ ਗਾਇਰ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਪਵ ਆਪੇ ਤਖਤ ਵਹਿਬ ਸੱਚ ਨਿਆਈ ਸਭ ਚੁੱਕੀ ਕੋਕ ਪੁਕਾਰਿਆ ਜੀ ਜਿਹਾ ਡਿੱਠਾ ਮੈਂ ਤੇ ਹੋ ਕਿਹਾ ਤੇ ਸਰਸਾਇਆ ਜਿਨ ਭੇਦ ਲਏ ਜੋਤੀ ਜੋਤ ਮਿਲੀ ਸੋ ਪਾਜਾ ਨਾਨਕ ਇੱਕ ਪਸਾਰਿਆ ਜੀ ਉਹ ਮਾਝ ਮਲ ਪਾਏ ਜਿੱਤ ਘਰ ਫਿਰ ਸੁਹਾਗ ਬਣਾਇਆ ਤੇ ਕਰ ਸਕੀਏ ਮੰਗਲ ਗਾਇ ਅਨੰਦ ਬਦੋਤ ਤੇ ਕਰ ਸੋ ਜੋ ਧਨਕੰਤ ਸਿਗਾਰੀ ਜੀ ਸਾਗੁਣਵੰਤੀ ਸਾਬੁਣ ਭਗਣ ਪੁੱਤਰ ਬੰਤੀ ਸੀਲਵੰਤ ਸੁਹਾਗ ਰੂਪਾਂਸ ਸੁਜਗੜ ਵਿਚੱਖਣ ਜੋ ਤਨ ਕੰਧ ਪਿਆਰੀ ਜੀ ਚਾਰਵੰਤੀ ਸਾਹਿਬ ਪ੍ਰਧਾਨੇ ਸਭ ਸੰਘਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਵਰਾਈ ਜੋ ਪਿਰਕੇ ਰੰਗ ਸਵਾਰੀ ਜੀ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗਵਰ ਅਗਮ ਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਓ ਮਾਝ ਮਹਲਾ ਬਣ ਖੋਜੇ ਖੋਜੇ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਵ ਆਣ ਮਲਾਵੇ ਜੀਓ ਕਾਠ ਸ਼ਾਸਤਰ ਬੇਚਰਤ ਮੋਗਿਆਨਾ ਪੂਜਾ ਤਿਲਕ ਤੀਰ ਸਨ ਨੀਲੀ ਕਰਮਾ ਸੰਚੋਰਾਸੀ ਬਿਨ ਖਿੰਨ ਮੈਂ ਸਾਂਤਨੇ ਆਵੇ ਜੀ। ਆਨਕ ਬਰਖ ਕੀਏ ਜਪ ਤਪ ਗਵਨ ਕੀਆ ਧਰਤੀ ਪਰਮਤ, ਏਕਨ ਹਿਰਦੇ ਸਾਂਤ ਨਾਵੇ ਜੋਗੀ ਬੌੜ ਬੌੜ ਉੜਤਾਵੇ ਜੀ। ਕਰ ਕਿਰਪਾ ਮੋਏ ਸਾਧ ਮਲਾਵੋ ਮੰਤਨ ਸੀਤਲ ਧੀਰਜ, ਸਾਧ ਮਲਾਇਆ ਮੰਤਨ ਧੀ ਸੀਤਲ ਧੀਰਜ ਬਾਏ, ਪਰਵਨਾਸੀ ਵਸਿਆ ਕੁਣਅੰਤਰ, ਹਰ ਮੰਗਲ ਨਾਨ ਗਾਵੇ ਜੀ। ਉਮਾਜ ਮਲ ਪਾਈ ਪਾਰ ਬ੍ਰਹਮ ਅਪਰ ਅਪਰ ਦੇਵਾ ਗਾਮਾ ਗੋਚਰ ਲਖੇ ਵੇ, ਦੀਨ ਦਿਆਲ ਗੋਪਾਲ ਗੋਬਿੰਦ ਹਰ ਤਿਆਓ ਗੁਰਮੈਂ ਗਾਤੀ ਜੀ। ਗੁਰਮਾ ਮਾਸੂਦਨ ਸਤਾਰੇ ਗੁਰਮੁਖ ਸੰਗੀ ਕਿਸ਼ਨ ਮਹਾਰਾਜ, ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨਾ ਪਾਤੀ ਜੀ। ਇਰਾ ਹਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰ, ਗੁਰਮ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਤੀ ਜੀ। ਮੋਗ ਦਰਸ਼ਨ ਬੇਅੰਤੇ ਪਾਰਾ ਬੜ ਸਮਰਾ ਸਦਾ ਦਦ, ਗੁਰਮੁਖ ਨਾਮ ਜਪੇ ਤੇ ਤਰੀਏ ਗਤ ਨਾਨਕ ਬਿਰਲੀ ਜਾਤੀ ਜੀ। ਮਾਝ ਮਲ ਪੰਜ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ, ਸਭ ਕਹਿ ਤੂੰ ਹੈ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਬਲ ਜਾਈ ਜੀ। ਪਾਣੇ ਉੱਜੜ ਪਾਣੇ ਰਾਹ ਪਾਣੇ ਹਰ ਗੁਣ ਗੁਰਮ ਗਵਾਹ, ਪਾਣੇ ਪਰਮ ਪਵੇ ਵੋ ਜੋਨੀ ਸਭ ਕਹਿ ਤੇ ਸਿਰ ਜਾਈ ਜੀ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕਹਿ ਤੇਰਾ ਪਾਣਾ, ਗਾਵੇ ਗੋਚਰ ਬੇਅੰਤ ਤਾਂ ਤੇਰੀ ਕੀਮਤ ਕਹਿ ਨਾ ਜਾਈ ਜੀ। ਕਾਵ ਸੰਤਨ ਕੀ ਦੇ ਪਿਆਰੇ ਆਏ ਪਿਆ ਹਰ ਤੇਰੇ ਦੁਆਰ, ਦਰਸ਼ਨ ਭੇਖਤ ਮਨ ਨਾ ਗਾਵੇ ਨਾਨਕ ਮਿਲ ਸੁਭਾਈ ਜੀਉ। ਮਾਝ ਮਹਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਵਤ ਆਵੇ, ਸਿਮਰਤ ਨਾਮ ਸਦਾ ਸੁਹੇਲਾ ਜਿ ਦੇਵੇ ਦੀਨ ਦਿਆਲਾ ਜੀ। ਸਤਿਗੁਰ ਮੇਰਾ ਬੜ ਸਮਰੱਥਾ ਜੀ, ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀ। ਬਾਰ ਵਾਂਗੀ ਹਾਂ ਸਭ ਕੁਛ ਮੰਗਾ, ਦਿੰਦੇ ਤੋੜ ਨਹੀਂ ਪ੍ਰਵਰੰਗ, ਪੈਰੀ ਪੈ ਪੈ ਬਹੁਤ ਮਨਾਈ ਦੀਨ ਦੇ ਹਾਲ ਗੋਪਾਲਾ ਜੀ। ਆਮ ਬਲਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀ। ਮਾਝ ਮਲ ਪੰਜ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗੰਭੀਰ ਬੇਅੰਤ ਗੋਬਿੰਦੇ, ਊਚ ਥਾ ਬੇਅੰਤ ਸੁਆਮੀ ਸਿਵਨ ਸਿਮਰ ਹਾਂ ਜੀਵਾਂ ਜੀ। ਦੁੱਖ ਭੰਜਨ ਦਾਨ ਅਮੋਲੋ ਨਿਰਭੋ ਨਿਰਵੈਰ ਥਾ ਤੁਲ, ਕਾਲ ਮੂਰਤ ਜੋਨੀ ਸੰਭੋ ਮਨ ਸਿਮਰਤ ਠੰਡਾ ਥੀਵਾ ਜੀ। ਸਦਾ ਸੰਗੀ ਹੈ ਰੰਗ ਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮੰਤਰ ਤਵਨ ਗੁਰਮੁਖ ਅੰਮ੍ਰਿਤ ਪੀਵਾਂ ਜੀਓ। ਦੁੱਖ ਸਭ ਪਿਆਰੇ ਤੋਤੇ ਆਈ ਏ ਸਮਤ ਗੁਰੂ ਤੇ ਪਾਈ, ਨਾਨਕ ਕੀ ਕਹਿਦਾ ਤੂੰ ਹੈ ਠਾਕਰ ਹੈ ਰੰਗ ਭਾਰ ਪਰੀਵਾਂ ਜੀ। ਮਾਝ ਮਲ ਪੈ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਭੇਖ ਤਰਿਆ, ਧਨ ਮੂਲ ਚਸੇ ਪਲਕੜੀਆਂ ਧੰਨ ਸੋ ਏ ਸੰਜੋਗਾ ਜੀ। ਉੱਦਮ ਕਰਤ ਮੈਂ ਨਿਰਮਲ ਹੋਆ, ਹਰ ਮਾਰਗ ਚਲਤ ਭਰਮ ਸਗਲਾ ਖੋਏ, ਨਾਮ ਦਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜੀ। ਅੰਤਰ ਬਾਹਰ ਤੇਰੀ ਬਾਣੀ ਤਦਾਵ ਕਥੀ ਤੈ ਆਪ ਬਖਾਣੀ, ਗੁਰ ਕਿਹਾ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀ। ਅੰਤਰ ਅਸਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀ, ਨਾਮ ਰੰਗ ਨਾਮ ਚੋ ਤਮਾਸੇ ਨਾਮ ਨਾਨਕ ਕੀਨੇ ਭੋਗਾ ਜੀ। ਮਾਝ ਮਲ ਪੈ ਸਗਲ ਸੰਤਨ ਪੈ ਬਸਤਕ ਮਾਂਗੋ ਕਰੋ ਬੇਨੰਤੀ ਮਾਨ ਤਿਆਗੋ, ਬਾਰ ਬਾਰ ਜਾਈ ਲਖਵਰੀਆ ਦੇ ਸੰਤਨ ਕੇ ਧੋਰਾ ਜੀ। ਤੂੰ ਦਾਤੇ ਤੂੰ ਪੁਰਖ ਵਧਾਤੇ ਤੂੰ ਸਿਮਰਾ ਸਦਾ ਸੁਦਾ, ਸਭ ਕੋ ਤੁਮ ਹੀ ਤੇ ਵਰਸਾਵੇ ਅਸਰ ਕਰੋ ਹਮਾਰਾ ਪੂਰਾ ਜੀ। ਦਰਸ਼ਨ ਤੇਰੇ ਭਵਨ ਪ੍ਰੀਤਾ ਆਤਮਗੜ ਬਿਖਮ ਤੇ ਨਾਹੀ ਜੀਤ, ਤੂੰ ਦਾਤੇ ਤੂੰ ਪੁਰਖ ਵਧਾਤੇ ਤੂੰ ਜੇ ਬੜੇ ਅਵਰਨ ਸੂਰਾ ਜੀ। ਆਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦਰਮਤ ਬਿਨ ਸਿਵ ਬੁੱਧ ਭਾਗੀ, ਸੱਚ ਕਰ ਵੈਸ ਰਹੇ ਗੁਣ ਗਾਏ ਨਾਨਕ ਬਿਨ ਸੇ ਕੂਰਾ ਜੀਓ। ਮਾਝ ਮਲ ਪੰਜਵਾਂ ਬਿਸਰ ਨਾਹੀਂ ਇਹ ਵੜਦਾ ਤੇ ਕਰ ਕਿਰਪਾ ਭਗਤ ਸੰਗਰਾ ਤੇ, ਦਿਨ ਸਰਾਣ ਗਿਆ ਤੋਤੇ ਆਈ ਇਹੋ ਦਾਨ ਮੈਂ ਕਰਨਾ ਜੀ। ਮਾਟੀ ਅੰਦੀ ਸੁਰ ਸਮਾਹੀ ਸਭ ਕਹਿ ਦੀ ਆਪਲਿਆ ਜਾਈ, ਅਣ ਬਨੋ ਚੋ ਤਮਸੇ ਤੁਦ ਭਾਵੇ ਸੋ ਹੋਣਾ ਜੀ। ਜਿਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਗੋ, ਸਹਿ ਸਗਾਲੀ ਸੀਤਲ ਭਵਨਾ ਸਹਿਜ ਕੇਰ ਰੰਗ ਮਾਣਾ ਜੀ। ਸਾਬ ਦੀਜੇ ਜਿਤ ਵਿਸਰੇ ਨਾਹੀਂ, ਸਾ ਮਤ ਦੀਜੇ ਜਿਤ ਉਧਿਆਈ। ਸਾ ਸਾ ਤੇਰੇ ਗੁਣ ਗਾਵਾਂ, ਊਟ ਨਾਨਕ ਚਰਨਾਂ ਜੀ ਮਾਜਮਲ ਪਏ। ਸੇਵ ਸਲਾਣ ਤੇਰ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਦ ਭਾਈ। ਸੋਈ ਜਪ ਜੋ ਪ੍ਰਭ ਜੋ ਪਾਵੇ, ਭਾਣੇ ਪੂਰ ਗਿਆਨਾਂ ਜੀ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਜੋ ਸਾਹਿਬ ਤੇਰੇ ਮਨ ਪਾਵੇ। ਤੂੰ ਸੰਤਨ ਕਾ ਸੰਤ ਮਾਰੇ, ਸੰਸੈ ਮਨ ਮਾਨਾ ਜੀ। ਤੂੰ ਸੰਤਨ ਕੀ ਕਰੇ ਪ੍ਰਿਤਪਾਲਾ, ਸੰਤ ਖਿਲੇ ਤੁਮ ਸੰਗ ਬਲ। ਆਪਣੇ ਸੰਤਤ ਕਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀ। ਹੁਣ ਸੰਤਨ ਕੇ ਮੇਰਾ ਮਨ ਕੁਰਬਾਨੇ, ਜਿ ਤੂੰ ਜਤ ਜੋ ਤੁਧ ਮਨ ਭਨ। ਤਿਨਕੇ ਸੰਗ ਸਦਾ ਸੁਪਾਇਆ, ਹਰ ਸੁਨਾਨ ਤ੍ਰਿਪਤ ਅਗਾਨਾ ਜੀ। ਮਾਝ ਮਲ ਭਾਈ ਤੂੰ ਜਲ ਨਿਧ ਹਮ ਮੇਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਕ ਤੇ ਖਾਰੇ। ਤੁਮਰੇ ਆਸ ਪਿਆਸੇ ਆਸ ਪਿਆਸਾ ਤੁਮਰੇ, ਤੁਮੇ ਸੰਗ ਮਨ ਲੈਣਾ ਜੀ। ਜਿਉਂ ਬਾਰ ਪੀ ਖੀਰ ਗਾਵੇ, ਜਿਉਂ ਨਿਰਧਨ ਧਨ ਦੇਖ ਸੋ ਪਾਵੇ। ਤ੍ਰਿਖਾ ਬੰਦ ਜਲ ਪੀ ਵੈ ਠੰਡਾ, ਤਿਉਂ ਹਰ ਸੰਗ ਇਹ ਮਨ ਭੀਨਾ ਜੀ। ਜਿਉਂ ਦਿਆਰੇ ਦੀਪ ਪ੍ਰਗਾਸਾ, ਭਰਤਾ ਚਿਦਵਤ ਪੂਰਨਿਆਸ। ਮਲ ਪ੍ਰੇ ਤਿਉਂ ਜਿਉਂ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੇਨਾ ਜੀ। ਸੰਤਨ ਮੋਕ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਜੀ। ਹਰ ਹਮਰਾ ਹਰ ਹਰ ਕੇ ਦਾਸੇ, ਨਾਨਕ ਸਾਹਿਬ ਗੁਰੂ ਸਾਹਿਬ ਦੀਨਾ ਜੀ। ਮਾਝ ਮਹੱਲਾ ਪੰਜਵਾਂ। ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁੱਖ ਵਡਾਰਨ ਹਰੀਆ। ਅਵਰ ਸਾਧ ਚੱਕ ਸਗਲੇ ਦੇਖੇ, ਮਨ ਹਰ ਸਭ ਤੇ ਮੀਠਾ ਜੀ। ਜੋ ਜੋ ਪੀਵੇ ਸੋ ਤ੍ਰਿਪਤਾਵੇ, ਅਮਰ ਹੋਵੇ ਜੋ ਨਾਮ ਰਸ ਪਾ। ਨਾਮ ਦਾ ਅੰਤ ਸੇ ਪ੍ਰਭ ਜੇ ਸਭ ਗੁਰੂ ਮਨ ਉਠਾ ਜੀ। ਜਿਨ ਹਾਰ ਸਪਾਇਆ ਸੋ ਤ੍ਰਿਪਤੇ ਬਨ, ਜਿਨ ਹਾਰ ਸਪਾਇਆ ਸੋ ਨਾਹੀ ਡੁਲਨ। ਇਸੇ ਪ੍ਰਭ ਹਰ ਹਰ ਨਾਮਾ ਜਿਸ ਮਸਤਕ ਪਾ ਬੈਠਾ ਜੀ। ਹਰ ਇੱਕ ਸਤ ਆਇਆ ਵਰਸਾਣੇ, ਬਥੇਰੇ ਤਿਸ ਲੱਗ ਮੁਕਤ ਭਏ ਕਨੇਰ। ਨਾਮ ਰਦਨ ਗੁਰਮੁਖ ਪਾਏ, ਕੋ ਨਾਨਕ ਵਿਰਲੀ ਡੀਠਾ ਜੀਓ। ਮਾਝ ਮਲ ਭਨ ਨਿਧ ਸਿੱਧ ਰਿਧ ਹਰ ਹਰ ਹਰ
1: ਜਨਮ ਪਦਾਰਥ ਗਹਿਰ ਗੰਭੀਰ ਹੈ। ਲੱਖ ਕੋਟ ਖੁਸ਼ੀਆਂ ਰੰਗ ਰਾਵੈ, ਜੁਗਰ ਲਾਗਾ ਪਾਣੀ ਜੀਓ। ਦਰਸ਼ਨ ਤਿਖਤ ਭਾਈ ਨੀਤਾ, ਸਗਲ ਉਧਾਰੇ ਭਾਈ ਨੀਤਾ। ਅਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਈ ਜੀਓ। ਜਾ ਕੋ ਖੋਜਾ ਹੈ ਸਰਬ ਪਾਏ, ਬੜਭਾਗੀ ਦਰਸ਼ਨ ਕੋ ਵਿਰਲਾ ਪਾਏ। ਊਚੇ ਵਪਾਰ ਗੁਚਰ ਥਾਨਾ, ਮਹਿਲ ਗੁਰੂ ਦੇ ਖਾਏ ਜੀਉ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਗਹਿਰ ਗੰਭੀਰ ਉੱਪਰ ਨਾਮ ਤੇਰਾ। ਬੜਭਾਗੀ ਦਰਸ਼ਨ ਗੁਣੀ ਗਹੀਰਾ, ਉੱਚ ਪਾਰ ਗੁਚਰ ਥਨ, ਮਹਿਲ ਗੁਰੂ ਦੇ ਖਾਈ ਜੀਓ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਿਆ ਜਿਸ ਹਿਰਦੈ ਵਸੇਰਾ। ਗੁਰਬੰਧਨ ਤਨਕੇ ਸਗਲੇ ਕਾਟੇ, ਜਾਂ ਨਾਨਕ ਸਾਹਿਬ ਸਮਾਈ ਜੀਓ। ਮਾਝ ਮਹੱਲਾ ਪੰਜਵਾਂ। ਪ੍ਰਭ ਕਿਰਪਾ ਤੇ ਹਰ ਹਰ ਧਿਆਵਾਂ, ਪ੍ਰਭੂ ਦਇਆ ਤੇ ਮੰਗਲ ਗਾਵਾਂ। ਉਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲਿਆ ਵਰਦਾ ਜੀਓ। ਨਾਮ ਔਖਦ ਮੋਕੋ ਸਾਧੂ ਦੀਆ, ਕਿਲ ਬਿਕ ਕਾਟੇ ਨਿਰਮਲ ਥੀਆ। ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਜਪਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹਉ ਗਈ ਬਲਾਏ। ਸਾ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲੀਆ ਮੇਰਾ ਪੜਦਾ ਜੀਓ। ਮਾਝ ਮਹੱਲਾ ਪੰਜਵਾਂ। ਓਤ ਪੋਤ ਸੇਵਕ ਸੰਗ ਰਾਤਾ, ਪ੍ਰਪ੍ਰਤ ਪਾਲੀ ਸੇਵਕ ਸੁਖਦਾਤਾ। ਪਾਣੀ ਪੱਖਾ ਪੀਸੋਂ ਸੇਵਕੈ, ਠਾਕੁਰ ਹੀ ਕਾਇਆ ਹਰ ਜੀਓ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ। ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। तू दाना ठाकुर सबिद जानै, ठाकुर की सेवक हर रंग मानै, जो किस ठाकुर का सो सेवका। सेवक ठाकुर ही संग जाहर जियो, अपने ठाकुर जो पहराया, बाहर ना लेखा पुछ बलाया, तिसिव कै नानक कुरबानी, सो गहर गंभीरा गौहर जियो। माँ जो महला पंजवा। सब किश कर मैं बाहर नाही, बाहर टोलै सो भरम भुलाही, गुर प्रसादी जिनी अंतर पाया, सो अंतर बाहर सुहेला जियो। चिम चिम वरसै अमृत तारा, मन पीवै सुन शब्द विचारा, आनंद बरोध करे दिन राती, सदा सदा हर केला जियो। जन्म जन्म का विछड़िया मिलिया, साध कृपा ते सुखा हरिया, सुमत पाए नाम त्याए, गुरमुख होए मिला जियो। जल तरंग ज्यों जलह समाया, जल तरंग ज्यों जलह समाया, त्यों ज्योति संग ज्योत मिलाया, कहो नानक परम कटे किवाड़ा, बौड़ न हुई है जौला जियो। माँ जो महला पंजवा। तिस गुरबाणी जिन तू सुनिया, तिस बलिहारी जिन रसना भणिया, वार वार जाई तिस विटों, जो मंतन तो दया राधे जियो। तिस चरण पखाली जो तेरे मार्ग चल है, नैन निहाली तिस पुरख दयाल है, मन दे मंत से अपने साजन, जो गुरबिल सो प्रभ लाधे जियो। से वडभागी जिन तुम जाने, सबके मध्य लिप निर्बाणे, सर के संगुन पौजल तरिया, सगल दू तिन साधे जियो। तिनकी शरण परया मन मेरा, मान तान तद बहु अंधेरा, नामदान दीजे नानको, तिस प्रभ अगम अगाधे जियो। मां जो महला पंजवा। तू पेड़ शाख तेरी फूली, तू सूखम होवा स्थूली, तू जल निध तू फेन बुद बदा, तुद बिन अवर न पहाड़ी है जियो। तू सूत मणि पी तू है, तू गंठी मेर सिर तू है, आदि मध्य अंत प्रभ सोई, अवर न कोई दिखाली है जियो। तू निर्गुण सरगुण सुखदाता, तू निर्बान रसिया रंग राता, अपने कर्तव्य आपे जाने, आपे तुद संभाली है जियो। तू ठाकुर से बखफुन आपे, तू गुप्त प्रगट प्रभ आपे। नानक दा सदा गुण गावै, एक भोरी नदर निहाली है जियो। माँ जी महला पंजवा। सफल सुबाणी जितनाम बखाणी, गुर प्रसाद किन बिरल है जानी, धन सुवेला जित हर गावत सुनना आए, ते परवाना जियो। से नेत्र परवान जिनी दर्शन पेखा, से कर पले जिनी हर जस देखा, से चरण सुहावे जो हर मार्ग चले, हों बलतन संग पछाणा जियो। सुन साजन मेरे मीत प्यारे, सार संखिर माहे उधारी, किल में काट हुआ मन निर्मल, मिट गया मन जाना जियो। दुंकर जोड़क बिनो करी जय, कर कृपा डुबदा पत्थर ली जय। नानक प्रभे कृपाला, प्रभ नानक मन पाणा जियो। माज महला पंजवा। अमृत बाणी हर हर तेरी, सुन सुन होवै परम गत मेरी, जलन बुझी शीतल होए मनुआ, सतगुर का दर्शन पाए जियो। सुख भया दुख दूर पराना, संतर संहर नाम बखाना, जल थर नील भरे सर सो भरो, बिरथा कोई ना जाए जियो। दया धारी तिन सृजनहारे, जी जन सगले प्रतपारे, मेहरबान कृपाल दयाला, सगले तृप्ति अगाए जियो। वन तृण तिर भवन की तुन हरिया, करण हर खिन भीतर करिया, गुरमुख नानक तिसे आराधे, मन की आस पजाई जियो। बाज महला पंजवा। तू मेरा पिता, तू है मेरा माता, तू मेरा बंधप, तू मेरा भ्राता, तू मेरा राखा सबनी थाई, तां पौ केहा काढ़ा जियो। तुमरी कृपा ते तुद पछाणा, तू मेरी ओट, तू है मेरा माणा, तुद बन दूजा और न कोई, सब तेरा खेलिया खाड़ा जियो। जी जन सब तुद उपाय, जित जित पाणा, तित तित लाई, सब कुछ तेरा कीता होवे, नाही किसिया साड़ा जियो। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ। ਗੁਰਪੂਰੈ ਵੱਜੀ ਵਾਧਾਈ, ਨਾਨਕ ਜਿਤਾ ਬਿਖਾੜਾ ਜੀਉ। ਮਾਝ ਮਹੱਲਾ ਪੰਜਵਾਂ ਜੀ। ਪ੍ਰਣ ਪ੍ਰਮਨ ਆਧਾਰ, ਭਗਤ ਜਿਵੇਂ ਗੁਣ ਗਾਏ ਅਪਾਰ। ਗੁਣ ਵਧਾਨੀ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨ ਸ਼ਾ ਧਾਰ ਜੋ ਕਰਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਆਸਮਨ ਊਰਤ ਪੂਰਨ ਹੋਵੈ, ਭੇਟਤ ਗੁਰਦਰ ਸਾਇਆ ਜੀਉ। ਆਗਾਮੀ ਅਗੋਚਰ ਕਿਸ਼ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੈ ਗਿਆਨੀ। ਖੁਦੀ ਮਿੱਟੀ ਚੂਕਾ ਭੁਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ। ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਬਖਾਨਾ। ਹੋਏ ਕਿਰਪਾਲ ਸਵਾਮੀ ਆਪਣਾ, ਨਾਮ ਨਾਨਕ ਘਰ ਮੈਂ ਆਇਆ ਜੀਉ। ਮਾਝ ਮਹੱਲਾ ਪੰਜਵਾਂ। ਸੁਣ ਸੁਣ ਜੀਵਾ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਤੁਮਰੇ ਕਰਤੱਬ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ। ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ। ਭੇਟਤ ਸੰਗ ਸਾਧ ਸੰਤਨ ਕਹਿ, ਸਦਾ ਜਪਾਉਂਦਾ ਅੱਲਾ ਜੀਉ। ਪ੍ਰਭ ਆਪਣਾ ਸਾਸ ਸਾਸ ਸੁਮਾਰੋ, ਏ ਮਤ ਗੁਰ ਪ੍ਰਸਾਦ ਮਨ ਧਾਰੋ। ਤੁਮਰੀ ਕਿਰਪਾ ਤੇ ਹੋਈ ਪ੍ਰਗਾਸ਼ਾ, ਸਰਬਮਿਆ ਪ੍ਰਤਪਾਲਾ ਜੀਉ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਿਆਪੇ ਹੋਈ। ਚਲਿਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਉ। ਮਾਝ ਮਹੱਲਾ ਪੰਜਵਾਂ। ਹੁਕਮੀ ਵਰਸਨ ਲਾਗੇ ਮੈਂ ਹਾਂ, ਸਾਜਨ ਸੰਤ ਮਿਲ ਨਾਮ ਜਪੇ ਹਾਂ। ਸੀਤਲ ਸ਼ਾਂਤ ਸਹਿ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਉ। ਸਭ ਕੁਛ ਪਉ ਤੋਂ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ, ਜੀ ਜਨ ਸਭ ਧਰਾਪੇ ਜੀਉ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤੇ ਸਦਾ ਧਿਆਈ। ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਖ ਸੰਤਾਪੇ ਜੀਉ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਰ ਜਾਪੇ ਜੀਉ। ਮਾਝ ਮਹੱਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾ ਮੈਂ ਗੁਣ ਅਗਾ ਮੈਂ ਪਾਰੇ। ਗਾਵਤ ਸੁਣਤ ਸਭ ਹੀ ਮੁਕਤੇ, ਸੋ ਧਿਆਈਏ ਜਿਨ ਹਮ ਦੀਏ ਜੀਉ। ਜਨਮ ਜਨਮ ਕੇ ਕਲਵਿਕ ਜਾ ਮੈਂ, ਮਨ ਚੰਦੇ ਸਹੀ ਫਲ ਪਾਵੈ। ਸਿਮਰ ਸਾਹਿਬ ਸੋ ਸੱਚ ਸਵਾਮੀ, ਰਿਜ਼ਕ ਸਭ ਸੁਕੋ ਦੀਏ ਜੀਉ। ਨਾਮ ਜਪਤ ਸਰਬ ਸੁਖ ਪਾਈਐ, ਸਭ ਬਿਨਸੈ ਹਰ ਹਰ ਧਿਆਈਐ। ਜਿਨ ਸੇਵਿਆ ਸੋ ਪਾਰ ਗਰਾਮੀ, ਕਾਰਜ ਸਗਲੇ ਥੀਏ ਜੀਉ। ਆਏ ਪਇਆ ਤੇਰੀ ਸ਼ਰਨਾਈ, ਜਿਉਂ ਭਾਵੈ ਤਿਉਂ ਲਹਿ ਮਿਲਾਈ। ਕਰ ਕਿਰਪਾ ਪ੍ਰਭਗਤੀ ਲਾਵੋ, ਸੱਚ ਨਾਨਕ ਅੰਮ੍ਰਿਤ ਪੀਏ ਜੀਉ। ਮਾਝ ਮਹੱਲਾ ਪੰਜਵਾਂ। ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ। ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਉ। ਜੀ ਜੰਤ ਆਪਣੇ ਜੀ ਜੰਤ ਪ੍ਰਤਪਾਰੇ, ਜੋ ਬਾਰਕ ਮਾਤਾ ਸੰਹਾਰੇ। ਦੁਖ ਭੰਜਨ ਸੁਖ ਸਾਗਰ ਸਵਾਮੀ, ਦੇਤ ਸਗਲਿਆ ਹਾਰੇ ਜੀਉ। ਜਲ ਤਲ ਪੂਰ ਰਿਹਾ ਮਿਹਰਬਾਨਾ, ਸਤਬਲਿਹਾਰ ਜਾਈਏ ਕੁਰਬਾਨਾ। ਰਹਿਣ ਦਿਨ ਤੇ ਸਦਾ ਧਿਆਈ, ਜੇ ਖਿਨ ਮੈਂ ਸਗਲੇ ਉਧਾਰੇ ਜੀਉ। ਰੱਖ ਲਈਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮੰਥਨ ਹਰੀਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਉ। ਮਾਝ ਮਹੱਲਾ ਪੰਜਵਾਂ। ਜਿੱਥੈ ਨਾਮ ਜਪੀਏ ਪ੍ਰਭ ਪਿਆਰੇ, ਜਿੱਥੈ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੈ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਉ। ਹਰ ਰੁਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ। ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਉ। ਸੰਤਾਂ ਸੇ ਤੀਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ। ਦੁਲੱਭ ਦੇ ਖੋਈ ਅਗਿਆਨੀ, ਜੜੇ ਆਪਣੇ ਆਪ ਉਪਾੜੀ ਜੀਉ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਮਿਆ ਸਾੜੀ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਕੀ ਹਿਰਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਵਸ ਜੀਉ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਉ ਅੰਮ੍ਰਿਤ ਵਰਕੇ ਅਨਹਦ ਬਾਣੀ ਮੰਤਨੇ ਅੰਤਰ ਸ਼ਾਨ ਸਮਾਣੀ ਤ੍ਰਿਪਤੀ ਅਗਾਹੇ ਰਹੇ ਜਨ ਤੇਰੀ ਸਤਿਗੁਰ ਕੀਆ ਦਿਲਾਸਾ ਜੀਉ ਜਿਸ ਕਾ ਸਾਥ ਇਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ਮਾਝ ਮਹਲਾ ਪੰਜਵਾਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕੇ ਸੇ ਤਿਨਹੀ ਪ੍ਰਤਪਾਰੀ ਪਾਰ ਬ੍ਰਹਮ ਪ੍ਰਭੈ ਰਖਵਾਰੀ ਸੁਣੀ ਬੇਨੰਤੀ ਠਾਕੁਰ ਮੇਰੈ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੇ ਮਨਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇਛ ਪਜਾਮਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰੱਤੇ ਰੰਗ ਰਸਾਲੀ ਜੀਉ ਮਾਝ ਮਹਲਾ ਪੰਜਵਾਂ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੁਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਪਾਈ ਘਰ ਕਮਾਵਾਂ ਜੇ ਤੁਰ ਭਾਵਾਂ ਜਾਂ ਤੂੰ ਦੇਹ ਦਇਆਲਾ ਜੀਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹੇ ਸੋਈ ਸੁਖ ਸਹਿਣਾ ਜਿੱਥੇ ਰੱਖੈ ਬੈਕੁੰਠ ਤਥਾਈ ਜਿੱਥੇ ਰੱਖੈ ਬੈਕੁੰਠ ਤਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਝ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਵੇਗ ਪਠਾਇਆ ਜਲ ਤਲ ਮਹੀਲ ਦਹਦਿਸ਼ ਵਰਤਾਇਆ ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਭਇਆ ਸਭ ਠਾਈ ਜੀਉ ਸਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੀ ਪੈ ਪੈਰੀ ਤਿਸੈ ਮਨਾਈ ਜੀਉ ਜਾਂ ਕੀ ਸ਼ਰਨ ਪਿਆ ਗਤ ਪਾਈਐ ਸਾਸਾ ਸਰਨਾਮ ਤੇ ਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸਾਚਾ ਸਾਹਿਬ ਗੁਣੀ ਗਹੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤੋਂ ਧਿਆਈ ਜੀਉ ਮਾਝ ਮਹਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋਰਾ ਸੋਈ ਜਾਣੈ ਜੀਉ ਆਗਾਮੀ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਹਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਵਿਰਲਾਇਆ ਪਛਾਣੈ ਜੀਉ ਪ੍ਰਭ ਮਿਲਣੈ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੈ ਜੀਉ ਹੱਥੀਂ ਦਿੱਤੀ ਪ੍ਰਭ ਦੇ ਮਨਹਾਰੈ ਹੱਥੀਂ ਦਿੱਤੀ ਪ੍ਰਭ ਦੇ ਮਨਹਾਰੈ ਜਨਮ ਮਰਨ ਰੋਗ ਸਭ ਨਵਾਰੀ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮਹਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁੱਖਾ ਡੇਰਾ ਢਾਇਆ ਜੀਉ ਮੰਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਦੱਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਕੋ ਸੁਆਮੀ ਆਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭਰਮ ਭੁਲਾਵਾ ਲਾਇਆ ਜੀਉ ਚਰਨ ਕਮਲ ਜਨਕਾਇਆ ਧਾਰੂ ਆਠ ਪਹਿਰ ਰਾਮ ਨਾਮ ਵਪਾਰੂ ਸਹਿਜਾਨੰਦ ਗਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਝ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੁਰਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਤ ਅਰਥ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਮਿਟੋ ਕੁਰਬਾਨੋ ਜੀਉ, ਸੱਚ ਬਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ, ਧਿਆਇ ਧਿਆਇ ਜੀਵੈ ਜੰਤੀ ਰੀ, ਸੱਚ ਸ਼ਬਦ ਮਨ ਮਾਣੋ ਜੀਉ। ਸੱਚ ਸਲਾਹਣ ਵਡਭਾਗੀ ਪਾਈਐ, ਗੁਰਪ੍ਰਸਾਦੀ ਹਰ ਗੁਣ ਗਾਈਐ, ਰੰਗ ਰਤੇ ਤੀਰੈ ਤੁਧ ਭਾਵੈ, ਸੱਚ ਨਾਮ ਨੀਸਾਣੋ ਜੀਉ। ਸੱਚੇ ਅੰਤ ਨਾ ਜਾਣੈ ਕੋਈ, ਥਾਨ ਥਨੰਤਰ ਸੱਚਾ ਸੋਈ, ਨਾਨਕ ਸੱਚ ਧਿਆਈਐ ਸਦ ਹੀ, ਅੰਤਰ ਜਾਮੀ ਜਾਣੋ ਜੀਉ। ਮਾਝ ਮਹਲਾ ਪੰਜਵਾਂ। ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਘੜੀ ਮੂਹਰਤ ਸਿਮਰਤ ਪਲ ਵੰਜੈ, ਜੀਵਨ ਸਫਲ ਤੇ ਥਾਈ ਜੀਉ, ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਬਾਹਰ ਹਰ ਪ੍ਰਭ ਸਾਥੀ, ਭੈ ਭਉ ਭਰਮ ਖੋਇਆ ਗੁਰਪੂਰੈ, ਦੇਖਾ ਸਭਨੀ ਜਾਈ ਜੀਉ। ਪ੍ਰਭ ਸਮਰੱਥ ਬੜੀ ਉੱਚੇ ਉਪਾਰ, ਨੌ ਨਿਦ ਨਾਮ ਭਰੀ ਭੰਡਾਰਾ, ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨ ਲਾਈ ਜੀਉ, ਕਰ ਕਿਰਪਾ ਮੇਰੇ ਦੀਨ ਦਇਆਲਾ, ਜਾਚਕ ਜਾਚੈ ਸਾਧ ਲਵੱਲਾ, ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰਿ ਧਿਆਈ ਜੀਉ। ਮਾਝ ਮਹਲਾ ਪੰਜਵਾਂ। ਐਥੈ ਤੂੰ ਹੈ ਆਗੈ ਆਪੀ, ਐਥੈ ਤੂੰ ਹੈ ਆਗੈ ਆਪੇ, ਜੀ ਜੰਤਰ ਸਭ ਧੀਰੇ ਥਾਪੇ, ਤੁਧ ਬਿਨ ਅਵਰ ਨਾ ਕੋਈ ਕਰਤੇ, ਮੈਂ ਤਾਂ ਰੂਟ ਤੁਮਾਰੀ ਜੀਉ, ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਿੰਨ ਹੀ ਸੁਖ ਪਾਇਆ, ਸੋ ਜਨਮ ਨ ਜੂਐ ਹਾਰੀ ਜੀਉ। ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਭੂ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਉ। ਦ੍ਰਿਸ਼ਟ ਧਾਰ ਆਪਣਾ ਦਾਸ ਵਾਰਿਆ, ਦ੍ਰਿਸ਼ਟ ਧਾਰ ਆਪਣਾ ਦਾਸ ਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਨ ਇੱਕ ਸਵੇਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਉ। ਮਾਝ ਮਹਲਾ ਪੰਜਵਾਂ। ਮੰਤਨ ਰਤਾ ਰਾਮ ਪਿਆਰੀ, ਸਰਬਸ ਦੀਜਾ ਆਪਣਾ ਵਾਰੀ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰ ਨਾ ਕੋਈ ਸਾਸਾ ਜੀਉ। ਸੋਈ ਸਾਜਨ ਮੀਤ ਪਿਆਰਾ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮ ਕੀ ਫਾਸਾ ਜੀਉ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਤ ਜਪ ਅਲਖ ਅਭੇਵਾ, ਕਾਮ ਕ੍ਰੋਧ ਕਿਲਵੇ ਗੁਰ ਕਾਟੇ, ਪੂਰਨ ਹੋਈ ਆਸਾ ਜੀਉ, ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਮਨ ਅੰਤਰ, ਪਰਵਾਨ ਗ੍ਰਸਤੇ ਉਦਾਸਾ ਜੀਓ। ਮਾਝ ਮਹਲਾ ਪੰਜਵਾਂ। ਸਿਮਰਤ ਨਾਮ ਹਿਰਦੈ ਸੁਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲ ਸਰੂਗਾ ਜੀਓ, ਜਾਂ ਕਿ ਗ੍ਰਹਿ ਨਾਮ ਨਿਧਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਖਿਰ ਮੈਂ ਥਾ ਪਿਉ ਥਾਪਣ ਹਾਰਾ, ਆਪ ਇਕੰਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਵਜੋਗਾ ਜੀਉ, ਅੰਚਲ ਲਾਈ ਸਾ ਸ੍ਰਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰਬੋਹਿਤ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਉ। ਮਾਝ ਮਹਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਉ, ਸਭ ਪਰੋਈ ਇੱਕ ਧਾਗੈ, ਜਿਸ ਲਾਏ ਲਾਏ ਸੋ ਚਰਣੀ ਲਾਗੈ, ਊਂਦ ਕਮਲ ਜਿਸ ਹੋਏ ਪ੍ਰਗਾਸਾ, ਤਨ ਸਰਮਦ ਰੰਜਨ ਡੀਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਛਾਣੈ, ਹਾਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿੰਦੇ ਕੇ ਸਭੇ ਉਤਰੈ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਪਉ ਢੀਠਾ ਜੀਉ। ਮਾਝ ਮਹਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰਮਿਲ ਨਿਚਲ ਕਹਿਣ, ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅਨਦਿਨਤ ਜਾਗੀ, ਬਾਂਹ ਪਕੜ ਤੇ ਸਵਾਮੀ ਮਿਲੈ, ਜਿਸ ਕੈ ਮਸਤਕ ਲੈਣ, चरण कमल भगता मन बुठे, विण परमेश्वर सगले मुठे। संत जना की धूड़ नित बंश, नाम सचे का गहना। उठत बैठत हर हर गाई है, जिस मृत वर नहीं चल पाई है। नानक को प्रभु हो दयाला, तेरा कीता सैना। राग मांझू महला पहला, कर पहला अष्टपदियां। एक ओंकार सत गुर प्रसाद, शब्द रंगाए हुक्म सबाए। सच्ची दरगाह मैल बलाए, सच्चे दीन दयाल मेरी साहिबा। सच्चे मन पतिया मणिया, हाँ वारी जियो वारी शब्द सुहावणिया। अमृत नाम सदा सुखदाता, गुरमति मन वसावणिया। रहाउ ना को मीरा हों किस कीरा, ना को मेरा हों किस कीरा। साचा ठाकुर त्रिपवन मेरा, हों मैं कर कर जाए कनेरी। करे अवगुण पछतावणिया, हुक्म पछाणै सो हर गुण बखाणै। गुर कै शब्द नाम निसाणै, सबना का दर लेखा सच्चै। छूटस नाम सुहावणिया, मनमुख भूला ठाउर ना पाए। जमदर बद्दा झूटा खाए, बिर नाम को संग न साथी। मुक्ते नाम त्या वणिया, साकत कूड़े सच न पावै। दुबधा बंधा आवै जावै, लिखिया लेख न मिटै कोई। गुरमुख मुक्त करा वणिया, पेई अड़ै पिर जातो नाही। झूठ बिछुनी रोवै ताही, अवगुण मुठी मैल न पाए। अवगुण गुण बख्शा वणिया, पेई अड़ै जिन जाता प्यारा। गुरमुख बूझै तत बिचारा, आवण जाना ठाकर हाए। सच्चे नाम समावणिया, गुरमुख बूझै कत कहावे। सच्चे ठाकुर सचु भावै, नानक सच कहे बेनंती। सच मिलै गुण गावणिया, माज महला तीजा। घर पहला कर्म होवै सत गुरु मिलाए। सेवा सुरत शब्द चितलाए, हम मार सदा सुख पाया। माया मोह चुकावणिया, खाऊं वारी जियो वारी सतगुर कै बलहारणिया। गुरमति प्रगाश होआ जी, अंदन हर गुण गावणिया। रहाओ तन मन खोजे ता नाओ पाए, तावत राखै ठाकर हाए। गुर की बाणी अन्न दिन गावै, गुर की बाणी अंदन गावै। सहजे भगत करावणिया, सिकाया अंदर वस्ति असंखा। गुरमुख साच मिले ता वेखा, नौ दरवाजे दसवें मुक्ता। अनहद शब्द बजावणिया, सच्चा साहिब सच्ची नाई। गुरप्रसादी मन वसाई, अंद सदा रह रंग राता। दर सच्चा सोझी पावणिया, पाप पुन की सार न जानी। दूजे लागी भरम भुलाणी, अग्ञानी अंधा मग न जाने। फिर आवण जावणिया, गुरसेवा ते सदा सुख पाया। मैं मेरा ठाकर हाया, गुरसाखी मिटिया अंधियारा। बज्र कपाट खुलावणिया, हाँ मैं मार मन वसाया। गुरचरणी सदा चित लाया, गुर कृपा ते मन तन निर्बल। निर्बल नाम त्या वणिया, जीवन मरना सब तुदै ताई। जिस बख्शे तिस दे वड्याई, नानक नाम त्याए सदा तू जम्मन मरण सवारणिया। मांझ महला तीजा, मेरा प्रभ निर्मल अगम्य पारा। बैन तकड़ी धोलै संसारा, गुरमुख होवै सोई बूझै। गुण कै गुणी समावणिया, हों वारी जियो वारी हर का ना मन वसावणिया। जो सच लागे से अंदन जागे, दर सच्चै सोभा पावणिया। रहाओ आप सुणै ते आपे वेखै, जिसनों नदर करे सोई जन लिखै। आपे लाए लाए सो लागै, गुरमुख सच कमावणिया। जे साप भुलाए सो किथै हथ पाए, पूर्व लिखिया समेटना न जाए। जिन सतगुरु मिलिया सेवड़ भागी, पूरै करम मिला बणिया। पेई अड़ै तन अंदन सुती, कंत बसारी अवगुण मुती। अंदन सदा फिरै बिल लांदी, बिन फिर नींद न पावणिया। पेई अड़ै सुखदाता जाता, हों मैं मार गुर शब्द पछाता। सेज सुहावी सदा पिर रावे, सत शिंगार बड़ा वणिया। लख 84 जी उपाए, जिसनों नदर करे तिस गुरु मिलाए। किलवे काड़ सदा जन निर्बल, दर सच्चे नाम सुहावणिया। लेखा मंगै तां किन दीए, सुख नाहीं पंदू है तीए। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ, ਆਪ ਕਰੀ ਤੈ ਆਪ ਕਰਾਈ, ਪੂਰੇ ਗੁਰ ਕੈ ਸ਼ਬਦ ਮਲਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ, ਮਾਂਝ ਮਹਲਾ ਤੀਜਾ। ਇੱਕੋ ਆ ਫਿਰ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਇੱਕੋ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ ਇੱਕ ਸੰਚਿਤ ਲਾਵਣਿਆ, ਗੁਰਮਤੀ ਮਨ ਕਿਸ ਘਰ ਆਇਆ, ਸੱਚੇ ਰੰਗ ਰੰਗਾਵਣਿਆ, ਰਹਾਉ ਇਹ ਜਗ ਭੁੱਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੁਭਾਇਆ, ਆਨ ਦਿਨ ਸਦਾ ਫਿਰੈ ਭਰਮ ਭੁੱਲਾ, ਬਿਨ ਨਾਮੈ ਦੁੱਖ ਪਾਵਣਿਆ, ਜੋ ਰੰਗ ਰਾਤੇ ਕਰਮ ਵਧਾਤੇ, ਗੁਰਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ, ਮਾਇਆ ਬਹੁ ਹਰ ਚੇਤੈ ਨਾਹੀ, ਮੰਦਨ ਮਾਇਆ ਮੋਹ ਹਰ ਚੇਤੈ ਨਾਹੀ, ਜਮ ਪ੍ਰਪਤਾ ਦੁਖ ਸਹਾਈ, ਅੰਨਾ ਬੋਲਾ ਕਿਛ ਨਦਰ ਨ ਆਵੈ, ਮਨਮੁਖਾ ਪਾਪ ਪਚਾਵਣਿਆ, ਇੱਕ ਰੰਗ ਰਾਤੇ ਜੋਤ ਦਿਆ ਪਲਿਵ ਲਾਏ, ਭਾਈ ਭਗਤ ਤੇਰੇ ਮਨ ਭਾਏ, ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾਇਆ ਪੁਜਾਵਣਿਆ, ਹਾਂ ਹਉ ਜੀਓ ਤੇਰੀ ਸਦਾ ਸਰਨਾਈ, ਹਰ ਜੀਓ ਤੇਰੀ ਸਦਾ ਸਰਨਾਈ, ਆਪੇ ਬਖਸ਼ੇ ਦੇ ਵਡਿਆਈ, ਜਮ ਕਾਲ ਤਿਸ ਨੇੜ ਨਾ ਆਵੈ, ਜੋ ਹਰ ਹਰ ਨਾਮ ਧਿਆ ਬਣਿਆ, ਆਂਦਨ ਰਾਤੇ ਜੋ ਹਰ ਭਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬਜਾਵਣਿਆ, ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੈ ਸੱਚ ਵਿਖਾਣੇ, ਨਾਨਕ ਨਾਮ ਰਤੀ ਬੈਰਾਗੀ, ਨਿਜ ਕਰ ਤਾੜੀ ਲਾਵਣਿਆ, ਮਾਝ ਮਹਲਾ ਤੀਜਾ। ਸ਼ਬਦ ਮਰੈ ਸੋ ਮੂਹਾ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਪੈ, ਜੋਤੀ ਵਿੱਚ ਮਲ ਜੋ ਸਮਾਣੀ, ਸੁਣ ਮਨ ਸੱਚ ਸਮਾਵਣਿਆ, ਹਉ ਵਾਰੀ ਜੀਉ ਵਾਰੀ ਹਰ ਕੈ ਨਾਹੀ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਇਤਲਾਇਆ, ਗੁਰਮਤੀ ਸਹਿਜ ਸਮਾਵਣਿਆ, ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜੇ ਲਾਗੀ ਮਹਿਲ ਨਾ ਪਾਏ, ਅਨ ਦਿਨ ਜਲ ਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ ਦੁੱਖ ਪਾਵਣਿਆ, ਦੇਹੀ ਜਾਤ ਨ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ, ਸਤਿਗੁਰ ਸੇਵਨ ਸੇ ਤਨਵੰਤੇ, ਇੱਥੈ ਉੱਥੈ ਨਾਮ ਸਮਾਵਣਿਆ, ਭੈ ਭਾਈ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਿਰਪਾਏ, ਅੰਦਨ ਸਦਾ ਰਵੈ ਨਰਾਤੀ, ਮਜੀਠੈ ਰੰਗ ਬਣਾਵਣਿਆ, ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕਿਉ ਨਦਰ ਨਿਹਾਲੇ, ਮੇਰਾ ਪ੍ਰਭਤ ਉੱਚੋ ਉੱਚਾ ਕਰ ਕਿਰਪਾਇਆ ਮਿਲਾਵਣਿਆ, ਮਾਇਆ ਮੋਹ ਇਹ ਜਗ ਸੁੱਤਾ, ਨਾਮ ਵਿਸਾਰ ਅੰਤ ਵਿਗੁੱਤਾ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋਝੀ ਪਾਵਣਿਆ, ਪਿਉ ਪੀਏ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ, ਆਪਿ ਉਪਾਏ ਧੰਦੈ ਲਾਏ, ਲੱਖ 84 ਰਿਜ਼ਕ ਆਪ ਅਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ, ਮਾਂਝ ਮਹਲਾ ਤੀਜਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ, ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ, ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਆ ਤੇ ਅਗਾਮਿਆ ਪਾਰਾ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ, ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ, ਮੇਰਾ ਵੀ ਪਰਵਾ ਸੱਚ ਮੇਰਾ ਪਿਆਰਾ, ਕਿਲਵਕੀਆ ਭਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਰਾ ਧਿਆਈਐ ਪੈ ਭਾਏ, ਭਗਤ ਦ੍ਰਿੜਾ ਬਣਿਆ, ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪੱਛੋ ਤਾਵੈ, ਸਭਨਾ ਜੀਆਂ ਕਾ ਇੱਕੋ ਦਾਤਾ, ਸ਼ਬਦੇ ਮਾਰ ਜੀਵਾ ਬਣਿਆ, ਹਰ ਤੁਧ ਬਾਜੋ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਧ ਸਲਾਹੀ, ਆਪੇ ਮੇਲ ਲਹਿ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ, ਮੈਂ ਹੋਰ ਨਾ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀਜ ਸਦੇਹਾ, ਅੰਦਨਸਾਰ ਸੰਭਾਲ ਹਰ ਰੱਖੈ, ਗੁਰਮੁਖ ਸਹਿਜ ਸਮਾਵਣਿਆ, ਤੁਰ ਜੇ ਵੜ ਮੈਂ ਹੋਰ ਨਾ ਕੋਈ, ਤੁਧਿਆ ਪੇਸਰ ਜੀ ਆਪੇ ਗੋਈ, ਤੂੰ ਆਪੇ ਹੀ ਕੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ ਮਾਂ ਜੇ ਮਹਲਾ ਤੀਜਾ। ਸਭ ਘਟ ਆਪੇ ਭੋਗਣ ਹਾਰ, ਅਲਖ ਵਰਤੈ ਅਗਮ ਅਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸਜ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਸੂਜੈ ਤਾਂ ਮਨ ਸਿਉ ਲੂਜੈ, ਮਨ ਸਿਉ ਮਾਰ ਸਮਾਵਣਿਆ, ਰਹਾਉ ਪੰਚ ਦੂਤ ਮੋਹੈ ਸੰਸਾਰਾ, ਮਨ ਮੁਖੰ ਦੇ ਸੁਧ ਨ ਸਾਰਾ। ਗੁਰਮੁਖ ਹੋਵੈ ਸੋ ਆਪਣਾ ਘਰ ਰੱਖੇ, ਪੰਚ ਦੂਤ ਸ਼ਬਦ ਪਛਾਵਣਿਆ, ਇੱਕ ਗੁਰਮੁਖ ਸਦਾ ਸੱਚੈ।

ਜੀ ਜਨ ਸਭ ਸ਼ਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ, ਅੰਦਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੈ ਵੇਖੈ ਹਦੂਰ, ਸਭ ਮੈਂ ਆਪਰਿਆ ਭਰਪੂਰ, ਨਾਨਕ ਆਪੇ ਆਪ ਵਰਤੈ ਗੁਰਮੁਖ ਸੋਝੀ ਪਾਵਣਿਆ। ਮਾਂਜ ਮਹਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੈ ਕਿਨੈ ਚੱਖ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੈ ਸ਼ਬਦ ਵਜਾਵਣਿਆ। ਹਉ ਵਾਰੀ ਜੀਓ ਵਾਰੀ ਗੁਰ ਚਰਨੀ ਚਿਤ ਲਾਵਣਿਆ। ਸਤਿਗੁਰ ਹੈ ਅੰਮ੍ਰਿਤ ਤਰ ਸਾਚਾ, ਮਰਨਾ ਵੈ ਮੈਲ ਚੁਕਾਵਣਿਆ ਰਹਾਓ। ਤੇਰਾ ਸੱਚੇ ਕਿਨੈ ਅੰਤ ਨਾ ਪਾਇਆ, ਗੁਰਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ, ਤੁਰਸਾ ਲਹ ਨਾ ਰੱਜਾਂ ਕਬਹੂੰ, ਸੱਚੇ ਨਾਵੈ ਕੀ ਭੁੱਖ ਲਾਵਣਿਆ। ਏਕੋ ਵੇਖਾਂ ਅਵਰ ਨ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸ਼ਬਦ ਤਿਖਾ ਨਵਾਰੀ, ਸਹਿਜੇ ਸੂਕ ਸਮਾਵਣਿਆ। ਰਤਨ ਪਦਾਰਥ ਪੱਲਰ ਤਿਆਗੈ, ਮਨ ਮੁਕੰਦਾ ਦੂਜੈ ਭਾਇ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੈ ਸੁਖ ਨਾ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅੰਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ। ਸਿਮਰਤ ਸ਼ਾਸਤ ਵੇਦ ਵਖਾਣੈ, ਭਰਮੇ ਭੂਲਾ ਤੱਤ ਨਾ ਜਾਣੈ, ਬਿਨ ਸਤਿਗੁਰ ਸੇਵੀ ਸੁਖ ਨਾ ਪਾਏ, ਦੁਖੋ ਦੁਖ ਕਮਾਵਣਿਆ। ਆਪ ਕਰੇ ਕੇ ਸਾਖੈ ਕੋਈ, ਆਖਣ ਜਾਈਏ ਜੇ ਭੂਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਂਜ ਮਹਲਾ ਤੀਜਾ। ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਰੰਗ ਚੜਾਏ, ਮੰਤਰ ਦਿੱਤਾ ਰਸਨਾ ਰੰਗ ਚਲੂਲੀ, ਪੈ ਭਾਏ ਰੰਗ ਚੜਾਵਣਿਆ। ਹਉ ਵਾਰੀ ਜੀਓ ਵਾਰੀ ਨਿਰਭਾ ਮਨ ਵਸਾਵਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆ, ਬਿਖ ਭਜਨ ਸ਼ਬਦ ਤਰਾਵਣਿਆ ਰਹਾਉ। ਮਨਮੁਖ ਮੁਗਤ ਕਰਨ ਚਤੁਰਾਈ, ਨਾਤਾ ਧੋਤਾ ਥਾਏ ਨਾ ਪਾਈ, ਜਿਹਾ ਆਇਆ ਤਿਹਾ ਜਾਸੀ, ਕਰ ਅਵਗੁਣ ਪਛੋ ਤਾਵਣਿਆ। ਮਨਮੁਖਨ ਦੇ ਕਿਛੂ ਨਾ ਸੂਝੈ, ਮਰਨ ਲਿਖਾਏ ਆਏ ਨੀ ਬੂਝੈ, ਮਨਮੁਖ ਕਰਮ ਕਰੀ ਨੀ ਪਾਵੈ, ਬਿਨਾਵੈ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੋਖ ਦੁਆਰ, ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਇਆ ਸਹਿਜ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜੇ ਸੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਹਉ ਬਲਿਹਾਰੀ ਸਦਾਤਨ ਬਿਟੋਂ, ਗੁਰਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਭਤੀਜੈ, ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੈ, ਬੈ ਸਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾ ਬਣਿਆ, ਜਿਸ ਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹੋ ਮੈਂ ਜਾਏ। ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੈ ਸੁਭਾ ਪਾਵਣਿਆ। ਮਾਂਜ ਮਹਲਾ ਤੀਜਾ। ਸਤਿਗੁਰ ਸੇਵੇ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ, ਹਰ ਜੀ ਸਫਲ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਉ ਵਾਰੀ ਜੀਓ ਵਾਰੀ ਸਤਸੰਗਤ ਮੇਲ ਮਿਲਾਵਣਿਆ, ਹਰ ਸਤਸੰਗਤ ਆਪੇ ਮੇਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉ ਮੈਂ ਮੈਲ ਗਵਾਈ, ਦਰ ਸੱਚੈ ਸੋਭਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁਖ ਨਾ ਹੋਈ, ਪੂਰੇ ਭਾਗ ਗੁਰ ਪਾਵਣਿਆ। ਇਹ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਹੋ ਮੈਂ ਸੁਖ ਹੈ। ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕੇ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪੇ ਆਪ ਮਿਲ ਰਹਿਆ, ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਹੋਵੈ ਸੋ ਇੱਕ ਸੋ ਨਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੇ ਭਾਗਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਂਜ ਮਹਲਾ ਤੀਜਾ। ਆਪ ਪੰਜਾਏ ਤਾਂ ਸਭ ਕਿਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵਣੰਜੈ ਸੱਚ ਸੰਗਰੈ, ਸੱਚ ਵਪਾਰ ਕਰਾਵਣਿਆ। ਹਾਂ ਵਾਰੀ ਜੀਓ।

ਵਾਰੀ ਹਰ ਗੁਣੀ ਅੰਦਨ ਗਾ ਬਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਉ ਵੇਲਾ ਵਕਤ ਸਭ ਸੁਹਾਇਆ ਜੇ ਸੱਚਾ ਮੇਰੇ ਮਨ ਭਾਇਆ ਸੱਚੇ ਸੇਵੇਂ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠੈ ਪਾਈ ਅਨਰਸ ਚੁੱਕੈ ਹਰ ਰਸ ਮਨ ਵਸਾਈ ਸਤ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨ ਸੇਵੈ ਮੂਰਖ ਅੰਧ ਗਵਾਰਾ ਫਿਰੋ ਕਿੱਥੋਂ ਪਾਇਨ ਮੁਖ ਦੁਆਰਾ ਮਰ ਮਰ ਜੰਮੈ ਫਿਰ ਫਿਰ ਆਵੈ ਜਮਦਰ ਝੂਟਾਂ ਖਾਵਣਿਆ ਸ਼ਬਦ ਹੈ ਸਾਧ ਜਾਣੈ ਤਾਂ ਆਪ ਪਛਾਣੈ ਨਿਰਮਲ ਬਾਣੀ ਸ਼ਬਦ ਵਖਾਣੈ ਸੱਚੇ ਸੇਵ ਸਦਾ ਸੁਖ ਪਾਏ ਨਾਉ ਨਿਦਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਆਨੰਦਨ ਹਰ ਸਾ ਲਾਹੈ ਸਾਚਾ ਨਿਰਮਲ ਨਾਦ ਬਜਾ ਮਣਿਆ ਮਨਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਣ ਤੁਕ ਲਾਗੈ ਭਾਰਾ ਪਰਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਹੈ ਜਨਮ ਗਵਾ ਮਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੈ ਵਡਿਆਈ ਦੁੱਖ ਸੁਖ ਸਮਕਰ ਜਾਣਿਆ ਮਾਝ ਮਹਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨਾਂ ਮੈਂ ਸਭ ਭਰਮ ਭੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹਉਂ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੀ ਤਾਂ ਸਭ ਕੁਛ ਪਾਈ ਜਿਹੀ ਮਨਸ਼ਾ ਕਰ ਲਾਗੈ ਤਿਹਾ ਫਲ ਪਾਈ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾ ਬਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਭਾਏ ਤਟ ਤੀਰਥ ਦਿਸ਼ੰਤਰ ਭਵੈ ਹੰਕਾਰੀ ਹੋਰ ਵਧੀਰੈ ਹਉਮੈ ਮਲਾ ਬਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੈ ਹਰਿ ਸਿਉ ਚਿਤ ਲਾਏ ਹਰ ਨਿਰਮਲ ਸੱਚ ਮੈਲ ਨ ਲਾਗੈ ਸੱਚ ਲਾਗੈ ਮੈਲ ਗਵਾਵਣਿਆ ਵਾਜਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ ਫਿਰ ਬਿਸ਼ਟਾ ਮਾਹੀ ਪਛਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉਮੈ ਮਮਤਾ ਸ਼ਬਦੇ ਖੋਵੈ ਅੰਦਨ ਹਰ ਜੀਉ ਸੱਚਾ ਸੇਵੀ ਪੂਰੇ ਭਾਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾ ਬਣਿਆ ਸਦਾ ਹਜ਼ੂਰ ਦੂਰ ਨਾ ਜਾਣੋ ਗੁਰਸ਼ਬਦੀ ਹਰਿ ਅੰਤਰ ਪਛਾਣੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹਲਾ ਤੀਜਾ ਇੱਥੇ ਸੱਚੇ ਸੋ ਅਗੈ ਸੱਚੇ ਮਨ ਸੱਚਾ ਸੱਚੇ ਸ਼ਬਦ ਰਾਚੀ ਸੱਚਾ ਸੇਵੈ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੈ ਸੱਚ ਸਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜੈ ਸਾਧਨਾ ਪਾਵੈ ਦੂਜੇ ਭਾਏ ਮਾਇਆ ਮਨ ਭਰਮਾਵੈ ਮਾਇਆ ਬੋਹ ਸਭ ਸ਼ੁੱਧ ਗਵਾਈ ਕਰਿ ਅਵਗੁਣ ਪਛਤਾਵਣਿਆ ਸਤਿਗੁਰ ਮਿਲੈ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਈ ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਵੇ ਘਟੈ ਕ੍ਰੋਧ ਨਵਾਰੇ ਗੁਰ ਕਾ ਸ਼ਬਦ ਰਖੈ ਉਰਤਾਰੇ ਸਾਚਰ ਤੇ ਸਦਾ ਬੈਰਾਗੀ ਹਉ ਮੈਂ ਮਾਰ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇਆ ਤ੍ਰਿਵਿਧ ਮਨਸ਼ਾ ਤ੍ਰਿਵਿਧ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੀਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਹਾਤੇ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿਰ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੈ ਸੱਚੀ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪਿਉ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਝ ਮਹਲਾ ਤੀਜਾ ਉਤਪਤ ਪਰ ਲਓ ਸ਼ਬਦੇ ਹੋਵੈ ਸ਼ਬਦੇ ਹੀ ਫਿਰ ਉਪਤ ਹੋਵੈ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖੇਲੇ ਵਡਾਣੀ ਸੋ ਨਿਗੁਰਾ ਜੋ ਮਰਮਰ ਜੰਮੈ ਨਿਗੁਰੇ ਆਵਣ ਜਾਵਣਿਆ
ਤਿੰਨ ਕਰਤੈ ਖੇਲ ਰਿਚ ਆਇਆ, ਕਾਇਆ ਸਰੀਰ ਹੈ ਵਿੱਚ ਸਭ ਕੁਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬਲਾ ਬਣਿਆ, ਸੱਚਾ ਸੱਚ ਸੱਚੇ ਵਣ ਜਾਰੇ, ਸੱਚ ਵਣਜੈ ਗੁਰ ਹਿਤ ਅਪਾਰੇ, ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾ ਬਣਿਆ, ਬਿਨ ਰਾਸ਼ੀ ਕੋ ਵੱਤ ਕਿਉਂ ਪਾਏ, ਮਨਮੁਖ ਭੁੱਲੇ ਲੋਕ ਸੁਭਾਏ, ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ, ਇੱਕ ਸੱਚ ਵਣ ਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਏ ਸੀ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭਾਲੇ, ਮਨ ਮੁਖੰਦੇ ਫਿਰੈ ਬੇਤਾਲੇ, ਜਿੱਥੈ ਵੱਤ ਹੋਵੈ ਤਿੱਥੋਂ ਕੋਏ ਨਾ ਪਾਵੈ, ਮਨਮੁਖ ਭਰਮ ਭਲਾ ਬਣਿਆ, ਆਪੇ ਦੇਵੈ ਸ਼ਬਦ ਬਜਾਏ, ਮਹਿਲੀ ਮਹਿਲ ਸਹਿ ਸੁਪਾਏ, ਨਾਨਕ ਨਾ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ, ਮਾਂਜ ਮਹਿਲਾ ਤੀਜਾ, ਸਤਿਗੁਰੁ ਸਾਚੀ ਸਿੱਖ ਸੁਣਾਈ, ਹਰ ਚਿਤ ਅੰਤ ਹੋਏ ਸਿਖਾਈ, ਹਰਿ ਅਗਾਮਿਆ ਗੁਰ ਚਿਰਨਾਥ ਜੁਨੀ, ਸਤਿਗੁਰ ਕੈ ਭਾਇ ਪਾਵਣਿਆ, ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿ ਸਮਾਵਣਿਆ, ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ ਸ਼ਬਦ ਮੇਲ ਮਿਲਾਵਣਿਆ, ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਏ ਨਾਮ ਆਧਾਰੇ, ਗੁਰਮੁਖ ਜੋਰ ਕਰੀ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ, ਮਨਮੁਖ ਅੰਦੇ ਮਨਮੁਖ ਅੰਦੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਚਾਵਣਿਆ, ਇਹ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜੇ ਵਾਸ਼ਨਾ ਪਾਏ ਤੇ ਹੀ ਵਰਤ ਵਾਸੂ ਵਾਸ ਜਣਾ ਬਣਿਆ, ਮਨਮੁਖ ਰੋਗੀ ਹੈ ਸੰਸਾਰ, ਸੁਖਦਾਤਾ ਵਿਸਰਿਆ ਗਮ ਅਪਾਰ, ਦੁਖੀਏ ਨਿਤ ਫਿਰੈ ਬਿਰਲਾਂਦੇ, ਬਿਨ ਗੁਰ ਸ਼ਾਂਤ ਨ ਪਾਵਣਿਆ, ਜਿਨ ਕੀਤੇ ਸੋਈ ਬਿਦ ਜਾਣਾ, ਆਪ ਕਰੇ ਤਾਂ ਹੁਕਮ ਪਛਾਣਿਆ, ਜਿਹਾ ਅੰਦਰ ਪਾਈ ਤਿਹਾ ਵਰਤੈ, ਆਪੇ ਬਾਹਰ ਪਾਵਣਿਆ, ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ, ਤਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ, ਬਾਝ ਮਹਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੀਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ, ਰਹਾਉ ਅੰਮ੍ਰਿਤ ਬੋਲੈ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾਵਣਿਆ, ਅੰਮ੍ਰਿਤ ਰੰਗ ਰਤਾਲੇ ਬੁਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ, ਮਨ ਧਨ ਅੰਮ੍ਰਿਤ ਪੀਆ ਬਣਿਆ, ਸੋ ਕਿਛ ਕਰੈ ਜੋ ਚਿੱਤ ਨ ਹੋਈ, ਤਿਸਦਾ ਹੁਕਮ ਮੀਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਾਵਣਿਆ, ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ, ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਬਾਏ, ਖਰੇ ਪਰਖ ਖਜਾਨੇ ਪਾਏ ਹੈ, ਖੋਟੇ ਭਰਮ ਭੁਲਾਵਣਿਆ, ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀਆ ਬਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰੂ ਸੇਵੈ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ, ਮਾਝ ਮਹਲਾ ਤੀਜਾ, ਅੰਮ੍ਰਿਤ ਵਰਸੈ ਸਹਿ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤਰਪਤਾਸੀ, ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ, ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ, ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ, ਰਹਾਉ ਗੁਰਪ੍ਰਸਾਦੀ ਸਹਿਜ ਕੁਪਾਏ, ਦੁਬਧਾ ਮਾਰੇ ਕਿਸੇ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾ ਬਣਿਆ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੇ ਹੈ ਕਨੇਰੀ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ, ਤੋਈ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ,
ਗੁਰਮੁਖ ਤਤ ਹੈ ਵਿਚਾਰ, ਅੰਮ੍ਰਿਤ ਭਰੀ ਤੇਰੀ ਭੰਡਾਰ, ਬਿਨ ਸਤਿਗੁਰ ਸੇਵੀ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵੈ ਸੋ ਜਨ ਸੋ ਹੈ, ਅੰਮ੍ਰਿਤ ਨਾਮ ਮੰਤਰ ਮਨ ਮੋਹ ਹੈ, ਅੰਮ੍ਰਿਤ ਮੰਤਨ ਬਾਣੀ ਰੱਤਾ, ਅੰਮ੍ਰਿਤ ਸਾਹਿਬ ਸੁਣਾ ਬਣਿਆ, ਮਨਮੁਖ ਭੁੱਲਾ ਦੂਜੈ ਭਾਏ ਖਵਾਏ, ਨਾਮ ਨਾ ਲਿਵੈ ਮਰੈ ਬਿਖਾਈ, ਅਨ ਦਿਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾ ਬਣਿਆ, ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰ ਰਿਹਾ ਸਭ ਆਪੇ, ਗੁਰਮਤ ਨਦਰੀਆ ਬਣਿਆ, ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀ ਤਿਨੇ ਆਪੇ ਗੋਈ, ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸਜ ਸਮਾ ਬਣਿਆ, ਮਾਜ ਮਹਲਾ ਤੀਜਾ, ਸੇ ਸਚ ਲਾਗੇ ਜੋਤ ਭਾਏ, ਸੱਚਾ ਸਦਾ ਸਚਿ ਮੈਂ ਸਹਿ ਸੁਭਾਏ, ਸੱਚਾ ਸ਼ਬਦ ਸੱਚਾ ਸਲਾਹੀ, ਸੱਚਾ ਮੇਲ ਮਿਲਾ ਬਣਿਆ, ਹਉਂ ਵਾਰੀ ਜੀਉ ਵਾਰੀ, ਹਉਂ ਵਾਰੀ ਜੀਉ ਵਾਰੀ, ਸੱਚ ਸਲਾਹਣਿਆ, ਸੱਚ ਧਿਆਨ ਸੀ ਸੱਚ ਰਾਤੀ, ਸੱਚੇ ਸੱਚ ਸਮਾਂ ਬਣਿਆ ਰਹਾਉ, ਜਾਂ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ, ਮਨ ਸ਼ਾ ਮਾਰ ਸੱਚ ਸਮਾਣੀ, ਇਨ ਮਨ ਡਿਠੀ ਸਭ ਆਵਣ ਜਾਣੀ, ਸਤਿਗੁਰ ਸੇਵੀ ਸਦਾ ਮਨ ਨੇ ਚਲੋ ਨਿਚਕਰ ਵਾਸਾ ਪਾਵਣਿਆ, ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ, ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇਵਡ ਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤਸੰਗਤ ਸਚਗੁਣ ਗਾਵਣਿਆ, ਲੇਖਾ ਪੜ੍ਹੀਐ ਜੀ ਲੇਖੇ ਵਿੱਚ ਹੋਵੈ, ਉਹ ਆਗਾਮਿਆ ਗੋਚਰ ਸ਼ਬਦ ਸ਼ੁੱਧ ਹੋਵੇ, ਅੰਦਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਕੀਮਤ ਪਾਵਣਿਆ, ਪੜ੍ਹ ਪੜ੍ਹ ਥਾ ਕੇ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੀ ਸ਼ੁੱਧ ਨਾ ਕਾਈ, ਬਿਖ ਵਿਹਾਜੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖਾਵਣਿਆ, ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ, ਬਾਜ ਮਹਲਾ ਤੀਜਾ, ਵਰਨ ਰੂਪ ਵਰਤੈ ਸਭ ਤੇਰੇ, ਮਰਮਰ ਜੰਮੈ ਫਿਰ ਪਵੈ ਕਨੇਰੇ, ਤੂੰ ਏਕੋ ਨਿਚਲਿਆ ਗਾਮਿਆ ਪਾਰ, ਗੁਰਮਤੀ ਬੂਝ ਬੁਝਾ ਬਣਿਆ, ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨਾਰੇ ਕਿਆ ਵਰਨ ਕੋਈ, ਗੁਰਮਤੀ ਆਪ ਬੁਝਾ ਬਣਿਆ ਰਹਾਉ, ਸਭ ਏਕਾ ਜੋਤ ਜਾਣਾ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾ ਬਣਿਆ, ਤਿਸ਼ਨਾ ਯਗਨ ਜਲੈ ਸੰਸਾਰ, ਤਿਸ਼ਨਾ ਯਗਨ ਜਲੈ ਸੰਸਾਰ, ਲੋਭ ਅਭਿਮਾਨ ਬਹੁਤ ਹੰਕਾਰ, ਮਰਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ, ਗੁਰ ਕਾ ਸ਼ਬਦ ਕੋ ਬਿਰਲਾ ਬੂਜੈ, ਆਪ ਮਾਰੇ ਤਾਂ ਤਿਰਭਮ ਨੂੰ ਸੂਜੈ, ਫਿਰ ਉਹ ਮਰੈ ਨਾ ਮਰਨਾ ਹੋਵੈ, ਸਹਿਜੇ ਸੱਚ ਸਮਾ ਬਣਿਆ, ਮਾਇਆ ਮੈਂ ਫਿਰ ਚੇਤਨ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ, ਸੱਚ ਸਲਾਹੀ ਸਭ ਕਠਿਅੰਤਰ, ਸੱਚੋ ਸੱਚ ਸੁਹਾਵਣਿਆ, ਸੱਚ ਸਲਾਹੀ ਸਦਾ ਹਜ਼ੂਰੇ, ਗੁਰ ਕੈ ਸ਼ਬਦ ਰਹਿਆ ਭਰਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ, ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਹਚਿਲ ਆਵੈ ਨਾ ਜਾਏ, ਸੱਚੇ ਲਾਗੈ ਸੋਮਾ ਨਿਰਮਲ, ਗੁਰਮਤੀ ਸੱਚ ਸਮਾ ਬਣਿਆ, ਸੱਚ ਸਲਾਹੀ ਅਵਰ ਨ ਕੋਈ, ਜਿਸ ਸੇਵੇ ਸਦਾ ਸੁਖ ਹੋਈ, ਨਾਨਕ ਨਾਮ ਰਤੀ ਵਿਚਾਰੀ, ਸੱਚੋ ਸੱਚ ਕਮਾ ਬਣਿਆ, ਮਾਜ ਮਹਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੂ ਸਮਾਇ ਸਮਾੜੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾ ਬਣਿਆ, ਹਉ ਵਾਰੀ ਜੀਉ ਵਾਰੀ, ਸੁਖਦਾਤਾ ਮਨ ਵਸਾ ਬਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣਤ ਸਾ ਮਿਟਾ ਬਣਿਆ ਰਹਾਉ, ਨਿਰਮਲ ਨਾਮ ਵਸਿਆ ਮਨ ਆਏ, ਮੰਤਨ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੈ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੋਆ ਤਿੱਥੈ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉ ਮੈਂ ਮੈਲ ਗੁਰ ਸ਼ਬਦੇ ਧੋਵੈ, ਨਿਰਮਲ ਵਾਜੈ ਨਿਹੱਤਨ ਬਾਣੀ, ਦਰ ਸੱਚੈ ਸੋਭਾ ਪਾਵਣਿਆ, ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੂਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲਗੇ ਬੜਭਾਗੀ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮੰਤਨ ਮੋਹ ਹੈ,
ਸੱਚ ਨਾ ਮਲਕਦੇ ਨਾ ਲਾਗੈ ਮੁਖ ਉਜਲ ਸੱਚ ਕਰਾਂ ਬਣਿਆ ਮਨ ਮੈਲਾ ਹੈ ਦੂਜੇ ਪਾਏ ਮੈਲਾ ਚੁੰਕਾ ਮੈਲੈ ਥਾਂ ਏ ਮੈਲਾ ਖਾਈ ਫਿਰ ਮੈਲ ਵਧਾਈ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਹਰ ਸੱਚੇ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਹਾਜ ਮਹਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸ਼ਾ ਮਨ ਉਜਲ ਸਦਾ ਮੁਖ ਸੁਹਾਇਆ ਤੂਜਲ ਨਾਮ ਦਿਆ ਬਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾ ਬਣਿਆ ਰਹਾਉ ਗੋਬਿੰਦ ਗਾਵੈ ਸਹਿਜ ਸੁਭਾਏ ਗੁਰ ਕੀ ਭੈ ਉਜਲ ਹਉਮੈ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਂ ਬਣਿਆ ਉੱਚਾ ਕੂਕੇ ਤਨੈ ਪਛਾੜੇ ਮਾਇਆ ਮੋਹ ਜੋਇਆ ਜਮਕਾਲੀ ਮਾਇਆ ਮੋਹ ਇਸ ਮਨੈ ਨਚਾਏ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤਾਂ ਆਪ ਕਰਾਏ ਮੰਤਰ ਦਾਤਾ ਸਹਿ ਸੁਭਾਏ ਬਾਣੀ ਵੱਜੈ ਸ਼ਬਦ ਵਜਾਏ ਗੁਰਮੁਖ ਭਗਤਾਂ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਧ ਨਾਚੈ ਦੂਜੇ ਭਾਇ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੁ ਮੁਕਤਾ ਇੰਦਰੀ ਵਸੈ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤਲਾ ਬਣਿਆ ਮਾਝ ਮਹਲਾ ਤੀਜਾ ਸੱਚਾ ਸੇਵੀ ਸਾਸਲਾਹੀ ਸੱਚੇ ਨਾਏ ਦੁਖ ਕਭੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿ ਸਵਾਧ ਲਗਾਵਣਿਆ ਜੋ ਹਰ ਸੇਵੈ ਸੇ ਸਦਾ ਸੋਹੈ ਸੁਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੈ ਤਾਂ ਚੁੱਕੈ ਫੇਰਾ ਜਾਂ ਤੁਰ ਪਾਵੈ ਨਾਏ ਦਚਾਵੈ ਤੂੰ ਆਪੇ ਨਾਉ ਚ ਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੁਖ ਸਮੋ ਗਵਾਇਆ ਇੱਕ ਸਿਉ ਲਿਵ ਲਾਗੀ ਸਦਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਤੀਰੈ ਸਦਾ ਚਾਏ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌਨਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੀਲ ਮਿਲਾ ਬਣਿਆ ਤੂੰ ਦਇਆਲ ਸਦਾ ਸੁਖਦਾਤਾ ਤੂੰ ਆਪੇ ਮਿਲੈ ਗੁਰਮੁਖ ਜਾਤਾ ਤੂੰ ਆਪੇ ਦੇਵੈ ਨਾਮ ਵਡਾਈ ਨਾਮ ਵਰਤੇ ਸੁਖ ਪਾਵਣਿਆ ਸਦਾ ਸਦਾ ਸੱਚੇ ਤੁਤਸਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉ ਮਨ ਰਹਿ ਸਮਾਏ ਮਨ ਮੰਨਿਆ ਮਨ ਹੈ ਮਿਲਾਵਣਿਆ ਗੁਰਮੁਖ ਹੋਵੈ ਸੋ ਸਾਲਾਹੇ ਸੱਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਝ ਮਹਲਾ ਤੀਜਾ ਤੇਰੀ ਭਗਤ ਸੋਹੈ ਸੱਚੇ ਦਰਬਾਰੀ ਗੁਰ ਕੈ ਸ਼ਬਦ ਨਾਮ ਸਵਾਰੀ ਸਦਾ ਆਨੰਦ ਰਹੇ ਦੇ ਦਾਤੀ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਉੱਚਾ ਉੱਚਾ ਹਉਮੈ ਮਾਰ ਮਿਲਾਵਣਿਆ ਰਹਾਉ ਹਰ ਜੀਉ ਸੱਚਾ ਸਾਚੀ ਨਾਈ ਗੁਰਪ੍ਰਸਾਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੈ ਸੀ ਵਿਛੜੇ ਨਾਹੀ ਸਜੇ ਸੱਚ ਸਮਾਵਣਿਆ ਤੋਇ ਤੇ ਬਾਹਰ ਕਿਛੂ ਨਾ ਹੋਏ ਤੋਇ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਆਪੇ ਕਰੇ ਕਰਾਏ ਕਰਤਾ ਆਪੇ ਕਰੇ ਕਰਾਏ ਕਰਤਾ ਗੁਰਮਤ ਮਨ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸਤ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ ਭਰਮ ਭੂਲੇ ਜਿਉਂ ਸੁਨੇ ਘਰ ਕਾਉ ਹਲਤ ਪਲਤ ਤਿੰਨੀ ਦੋਵੇਂ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਕੋਈ ਦੂਜੇ ਭਾਈ ਸੁਪਾਏ ਨ ਕੋਈ ਕੂੜ ਲਿਖੈ ਤੇ ਕੂੜ ਕਮਾਵੈ ਜਲ ਜਾਵੇਂ ਕੂੜ ਚਿਤਲਾ ਬਣਿਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸੇਜਨ ਸੱਚੇ ਭਾਵੈ ਮੁਖ ਦੁਆਰ ਸੱਚ ਕਾਗਦ ਕਲਮ ਸਵਾਣੀ ਸੱਚ ਲਿਖ ਸੱਚ ਸਮਾ ਬਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲਿਆ ਵਡਿਆਈ ਪੂਰੇ ਗੁਰ ਤੇ ਪਾਵਣਿਆ
ਮਾਝ ਮਹਲਾ ਤੀਜਾ ਆਤਮ ਰਾਮ ਪ੍ਰਗਾਸ਼ ਗੁਰ ਤੇ ਹੋਵੇ ਹਉਮੈ ਮਹਿਲਾ ਕੀ ਗੁਰ ਸ਼ਬਦੀ ਖੋਵੈ ਮਨ ਨਿਰਮਲੀ ਅੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਾਂ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾ ਬਣਿਆ ਤਿਨਾ ਭਗਤ ਜਿਨਾ ਕੋ ਸਦ ਨਮਸਕਾਰ ਕੀਜੈ ਜੋ ਵੰਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੈ ਤਿਤ ਕਰ ਲਾਏ ਪੂਰੇ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਕੁਛ ਪਾ ਬਣਿਆ ਮਰ ਮਰ ਜੀਵੈ ਤਾਂ ਕੁਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾ ਬਣਿਆ ਬਹੁ ਕਰਮ ਕਮਾਵੈ ਮੁਕਤ ਨਾ ਪਾਏ ਦੇਸ਼ੰਤਰ ਭਵੈ ਦੂਜੈ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦ ਦੁੱਖ ਪਾਵਣਿਆ ਧਾਵਤ ਰੱਖੈ ਠਾਕਰ ਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੁੱਬੇ ਕੂੜ ਬੋਲ ਵਿਖਾਵਣਿਆ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾਂ ਹਉਮੈ ਸੁਖ ਹੈ ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੀ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮ ਮਨ ਵਸਾਵਣਿਆ ਮਾਝ ਮਹਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਜਲਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀਆਂ ਵਜਾ ਬਣਿਆ ਹਾਂ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹਾਉ ਹਉਮੈ ਵਾਰ ਬਜਰ ਕਪਾਟ ਖੁਲਾਇਆ ਨਾਮੇ ਅਮੁੱਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰਦਰ ਸੋਭਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾਲ ਹੈ ਬਹੁਤ ਬੇਗਾਰ ਦੁੱਖ ਪਾਏ ਮਨਮੁਖ ਅੰਦੇ ਸੂਝੈ ਨਾਹੀ ਫਿਰ ਘੇਰਾਏ ਗੁਰਮੁਖ ਬਤ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮੰਤਨ ਵੀ ਕਹਿ ਹਉਮੈ ਮੈਲ ਜਾਏ ਬੈ ਸਥਾਨ ਸਦ ਹਰ ਗੁਣ ਗਾਵੈ ਸੱਚਾ ਸ਼ਬਦ ਸਮਾਵਣਿਆ ਨੌਂ ਤਰ ਠਾਕੇ ਧਾਪ ਤਰਹਾਈ ਦਸਵੇਂ ਨਿੱਜ ਘਰ ਵਾਸਾ ਪਾਈ ਉਥੈ ਅਨਹਦ ਸ਼ਬਦ ਵੱਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਹੈ ਅੰਤਰ ਹਨੇਰਾ ਨਾ ਵਸਤ ਲਹਿ ਨਾ ਚੂਕੈ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੈ ਨਾਹੀ ਪੂਰੈ ਗੁਰਪੂਰੈ ਭਾਗ ਮਿਲਾ ਬਣਿਆ ਗੋਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਝੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾ ਬਣਿਆ ਮਾਝ ਮਹਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿੱਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪ੍ਰਵਾਨ ਅਰਜਾ ਨਾ ਚੀਜੈ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਸਗਲੇ ਕੁਲ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਹਉਮੈ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ ਗੁਰਮੁਖ ਸਹਿਜ ਸਮਾ ਬਣਿਆ ਗੁਰਮੁਖ ਨਾ ਮਿਲੈ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਘਰਾਂ ਬਣਿਆ ਗੁਰਮੁਖ ਗਿਆਨ ਦਿਨ ਸ਼ਬਦੀ ਰਾਤਾ ਗੁਰਮੁਖ ਜੁਗਚਾਰੀ ਹੈ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੀ ਭਗਤ ਘਰਾਂ ਬਣਿਆ ਵਾਜਗੁਰੂ ਹੈ ਅੰਧ ਅੰਧਾਰਾ ਜਮ ਕਾਲ ਗ੍ਰੱਠੇ ਕਰੈ ਪੁਕਾਰ ਅੰਧਨ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੀ ਕਰਾਈ ਗੁਰਮੁਖ ਹਿਰਦੈ ਬੁਠਾਇਆ ਪਾਈ ਨਾਨਕ ਨਾ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਖਾਏ ਸਤਿਗੁਰ ਪੂਰਾ
ਆਪੇ ਫਰਕ ਕੀਤੋਂ ਘਟ ਅੰਤਰ ਆਪੇ ਬਣਤ ਬਣਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ ਵਾਹਿਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਾਹਿਬ ਸੁਭਾਅ ਬਣਿਆ ਰਹਾਓ ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੋ ਮੈਂ ਤੂੰ ਆਪੇ ਦੁੱਖ ਸੁੱਖ ਦੇਵੈ ਕਰਤੇ ਗੁਰਮੁਖ ਹਰ ਦੇ ਖਾ ਬਣਿਆ ਆਪੇ ਕਰਤਾ ਕਰੀ ਕਰਾਈ ਆਪੇ ਸ਼ਬਦ ਗੁਰਮਨ ਵਸਾਈ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੀ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਆ ਲੱਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗ ਤੇ ਉਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ ਆਪੇ ਕਰੀ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਇ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰ ਐਲਾ ਬਣਿਆ ਆਪੇ ਮਾਰੇ ਆਪ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੀ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾ ਬਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹਲਾ ਤੀਜਾ ਮੇਰਾ ਪਰ ਭਰਪੂਰ ਰਹਿ ਸਭ ਥਾਈ ਗੁਰਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੀਮੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾ ਬਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਾਹਿਬ ਸਮਾ ਬਣਿਆ ਰਹਾਉ ਘਰ ਮੈਂ ਧਰਤੀ ਧੌਲ ਪਾਤਾਲਾ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹਿ ਸੁਖਦਾਤਾ ਗੁਰਮੁਖ ਸਾਹਿਬ ਸਮਾ ਬਣਿਆ ਕਾਇਆ ਅੰਦਰ ਹੋਮੈ ਮੀਰਾ ਜੰਮਣ ਮਰਨ ਚੁੱਕੇ ਫੇਰਾ ਗੁਰਮੁਖ ਹੋਵੈ ਸੋ ਹੋਮੈ ਮਾਰੇ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੈ ਗੁਰਮਤਿ ਸਹਿਜ ਸਮਾ ਬਣਿਆ ਘਰ ਹੀ ਮਾਹੇ ਦੂਜੇ ਭਾਏ ਹਨੇਰਾ ਚਾਨਣ ਹੋਵੇ ਛੋਡੇ ਹਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦੱਤ ਆਨੰਦਿਨ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ ਅੰਦਰ ਬਹਿਲ ਰਤਨੀ ਭਰੀ ਭੰਡਾਰਾ ਗੁਰਮੁਖ ਪਾਏ ਨਾਮੇ ਅਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹ ਨਾਮ ਸਰਪਾ ਬਣਿਆ ਆਪੇ ਵੱਤ ਰਾਖੈ ਆਪੇ ਦੇਈ ਗੁਰਮੁਖ ਬਣਜੈ ਕੇਈ ਕੇ ਨਾਨਕ ਜਿਸ ਨਦਰ ਕਰੇ ਸੁਭਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮਹਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣਮੈ ਆਪ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸਿਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨਸੋ ਹੈ ਗੁਰਮਤ ਹਰ ਸਪਾ ਬਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹੋ ਮੈਂ ਭਰਮ ਚੁਕਾਇਆ ਅੰਦਰ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭਾਇ ਕਰ ਲਾਏ ਨਾਮ ਭੁੱਲੇ ਦੇ ਸਜਾਏ ਘੜੀ ਮੋਤ ਕਾਲੀ ਖਾਲੀ ਵੈ ਰੱਤੀਓ ਮਾਸਾ ਤੂਲ ਕਢਾਵਣਿਆ ਪਈ ਅੜੈ ਪਿਰ ਚੇਤੇ ਨਾਹੀ ਦੂਜੇ ਮੁੱਠੀ ਰੋਵੈ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰਨੀ ਪਾਵਣਿਆ ਪਈ ਅੜੈ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਨ ਪਿਰ ਰਾਖਿਆ ਕੰਠ ਲਾਈ ਕਾਮਨ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੈ ਸੇ ਸੁਹਾਵਣਿਆ ਆਪੇ ਦੀਵੈ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅਨਦਨ ਸਦਾ ਗੁਣ ਗਾਵਣਿਆ ਮਾਝ ਮਹਲਾ ਤੀਜਾ ਉਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸਿਵੈ ਕਰ ਮਾਹੀ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ੍ਰ ਪਤਾਵਣਿਆ ਹਉ ਵਾਰੀ ਜੀਉ ਵਾਰੀ ਪੜ ਬੁਜ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੈ ਦਰ ਸੱਚੇ ਸੁਭਾ ਪਾਵਣਿਆ ਰਹਾਉ ਅਲੱਖ ਭਿਉ ਹਰ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾ ਬਣਿਆ ਦੂਜੇ ਭਾਏ ਪੜੇ ਨਹੀਂ ਬੂਝੈ ਤ੍ਰਿਵਿਧ ਮਾਇਆ ਕਾਰਨ ਲੂਝੈ ਤ੍ਰਿਵਿਧ ਬੰਧਨ ਟੂਟੈ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨ ਆਵੇ ਦੁਬਧਾ ਲਾਗੈ ਦਸ ਦਿਸ ਧਾਵੈ ਬਿਕਾ ਕੀੜਾ ਬਿਕਮੈ ਰਾਤਾ ਬੇਕੀ ਮਾਹੇ ਪਛਾਵਣਿਆ ਆਹੋ ਕਰੇ ਤਾਂ ਆਪ ਜੜਾਏ ਬਹੁ ਕਰਮ ਕਰੇ ਕਿ ਥਾਂ ਨਾ ਪਾਏ ਤੂੰ ਇੱਥੇ ਬਾਹਰ ਕਿਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਝੈ ਨਾਹੀ ਉਪਜੈ ਪਚੈ ਹਰ ਬੂਝੈ ਨਾਹੀ ਅੰਦਨ ਦੂਜੇ ਭਾਈ ਫਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ
ਅੰਤ ਗਿਆ ਪਛਤਾਵਣਿਆ, ਪਿਰ ਪਰਦੇ ਸ਼ਿੰਗਾਰ ਬਣਾਏ, ਮਨ ਮੁਖਨ ਦੈਸੇ ਕਰਮ ਕਮਾਏ। ਹਾਲਤ ਨਾ ਸ਼ੋਭਾ ਪਲਤ ਨਾ ਢੋਈ, ਬਿਰਤਾ ਜਨਮ ਗਵਾ ਬਣਿਆ, ਹਰ ਕਾ ਨਾਮ ਕਿਨੈ ਵਿਰਲਾ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮੈਂ ਵਰਤੈ ਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਮ ਮਰਤੇ ਜਨ ਸੋ ਹੈ, ਕਰ ਕਿਰਪਾ ਆ ਮਿਲਾ ਬਣਿਆ। ਮਾਝ ਮਹਲਾ ਤੀਜਾ, ਮਨਮੁਖ ਪੜ੍ਹੈ ਪੰਡਿਤ ਕਹਾਵੈਂ, ਮਨਮੁਖ ਪੜੈ ਪੰਡਿਤ ਕਹਾਵੈਂ, ਦੂਜੇ ਪਾਏ ਮਹਾ ਦੁਖ ਪਾਵੈਂ, ਵਿਖਿਆ ਮਾਤੇ ਕਿਛ ਸੂਝੈ ਨਾਹੀਂ, ਫਿਰ ਫਿਰ ਜੁਨੀ ਆਵਣਿਆ। ਹਾਂ ਵਾਰੀ ਜੀਉ ਵਾਰੀ ਹਾਂ ਮੈਂ ਮਨ ਬਲਾ ਬਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸੈ ਪਿਆ ਬਣਿਆ ਰਹਾਉ। ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਅਰਗਾ ਬਣਿਆ, ਕਥੋ ਕਥੀਆ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਨਰਾਤੀ, ਇਹ ਮਨ ਸੱਚ ਰੰਗਾ ਬਣਿਆ, ਜੋ ਸੱਚ ਰਾਤੀ ਤਿਨ ਸੱਚੋ ਭਾਵੈ, ਆਪੇ ਦੀ ਨਾ ਪਛੋ ਤਾਵੈ, ਗੁਰ ਕੈ ਸ਼ਬਦ ਸਦਾ ਸਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰਪ੍ਰਸਾਦੀ ਹਿੰਦਨ ਜਾਗੈ, ਨਿਰਮਲ ਨਾ ਵਸੈ ਕੜਭੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜੈ ਹਰ ਤਤ ਨਾ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੋਹ ਵਿਆਪੇ ਕਿ ਸੂਝੈ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਵਕਾਰ ਤ੍ਰੇ ਵਿਦ ਮਾਇਆ, ਮਨਮੁਖ ਨ ਬੂਝੈ ਦੂਜੈ ਭਾਇਆ, ਤ੍ਰੈ ਗੁਣ ਪੜੈ ਹਰੇਕ ਨ ਜਾਣੈ, ਬਿਨ ਬੂਝੇ ਦੁੱਖ ਪਾਵਣਿਆ, ਜਾਂ ਤਿਸ ਭਾਵੈ ਤਾਇਆ, ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਝ ਮਹਲਾ ਤੀਜਾ, ਅੰਦਰਗੁਣ ਸੁਗਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਹਾਂ ਵਾਰੀ ਜੀਓ ਵਾਰੀ, ਹਰ ਰਸ ਚਾਖ ਸਾਧ ਭਾਵਣਿਆ, ਹਰ ਰਸ ਚਾਖੈ ਸੀਜਨ ਨਿਰਮਲ, ਨਿਰਮਲ ਨਾਮ ਧਿਆਵਣਿਆ ਰਹਾਉ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ, ਨਾਮ ਪਦਾਰਥ ਨਾ ਨਿਰਭਾਈ, ਤ੍ਰੈਗੁਣ ਮੇਟ ਸਮਾਵਣਿਆ, ਹਉ ਮੈਂ ਕਰੈ ਨਿਹ ਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉ ਮੈਂ ਖੋਵੈ। ਅੰਤਰ ਵਿਵੇਕ ਸਦਾ ਵਿਚਾਰੇ, ਗੁਰ ਸ਼ਬਦੀ ਗੁਣ ਗਾ ਬਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ, ਇਸ਼ਨਾਨ ਕਰੈ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸੈ ਹਉ ਮੈਂ ਮਾਰ, ਐਨਸ ਪ੍ਰੀਤ ਸ਼ਬਦ ਸੱਚ ਹੈ, ਹਰ ਸਰਵਸਾ ਪਾਵਣਿਆ, ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲ ਜਾਈ। ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲ ਲਾਈ, ਇਸ਼ਨਾਨ ਕਰੈ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰ, ਹਉ ਮੈਂ ਮੈਲ ਚੁਕਾਵਣਿਆ। ਰਤਨ ਪਦਾਰਥ ਘਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣਿਆ ਪਛਾਨਣਿਆ, ਆਪ ਉਪਾਏ ਤੇ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ, ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਝ ਮਹਲਾ ਤੀਜਾ, ਮਾਇਆ ਮੋਹ ਜਗ ਸਵਾਇਆ, ਤ੍ਰੈਗਣ ਦੀ ਸੈ ਮੋਹੇ ਮਾਇਆ, ਗੁਰਪ੍ਰਸਾਦੀ ਕੋ ਵਿਰਲਾ ਬੂਝੈ, ਤੁਥੇ ਪਦ ਲਿਵ ਲਾਵਣਿਆ, ਹਉ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿੱਤ ਲਾਏ, ਹਰ ਦਰ ਮਹਿਲੀ ਸ਼ੋਭਾ ਪਾਵਣਿਆ, ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤ ਜਿਨੇ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੀ, ਆਏ ਜਾਏ ਦੁੱਖ ਪਾਵਣਿਆ, ਜਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਤ ਸਤ ਸੰਜਮ ਸੱਚ ਕਮਾਵੇ, ਗੁਰਪੂਰੇ ਨਾਮ ਧਿਆਵਣਿਆ, ਭੀੜ ਐ ਤਨ ਪਰਮ ਭੁਲਾਣੀ, ਦੂਜੇ ਲਾਗੀ ਫਿਰ ਪਛਤਾਣੀ, ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁਖ ਨਾ ਪਾਵਣਿਆ, ਪਈ ਜੜੈ ਤਨ ਕੰਨ ਸੰਭਾਲੇ, ਗੁਰਪ੍ਰਸਾਦੀ ਵੇਖੈ ਨਾਲੇ, ਪਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ, ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਭਾਵ ਗੁਰ ਸ਼ਬਦ ਜਲਾਇਆ, ਇੱਕੋ ਰਵ ਰਿਆ ਘਟ ਅੰਤਰ, ਮਿਲ ਸਤ ਸੰਗਤ ਹਰ ਗੁਣ ਗਾ ਬਣਿਆ, ਸਤਿਗੁਰਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚਿਤ ਨ ਆਵੈ, ਬਿਨਾ ਮੈਂ ਬਹੁਤ ਦੁਖ ਪਾਵਣਿਆ, ਜਿਨ ਸੇਠ ਸਾਜੀ ਸੋਈ ਜਾਣੈ, ਆਪੇ ਮਿਲੇ ਸ਼ਬਦ ਪਛਾਣੈ, ਨਾਨਕ ਨਾਮ ਮਿਲਿਆ ਤਿੰਨ ਜਨ ਕਉ, ਜੰਤਰ ਮਸਤਕ ਲੇਖ ਲਿਖਾਵਣਿਆ, ਮਾਝ ਮਹਲਾ ਚੌਥਾ, ਆਦਿ ਪੁਰਖ ਪਰੰਪਰ ਆਪੇ, ਆਪੇ ਥਾਪੇ ਥਾਪ ਥਾਪੇ, ਸਭ ਮੈਂ ਵਰਤੈ ਏਕੋ ਸੋਈ, ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਸੁਭਾ ਪਾਵਣਿਆ, ਹਉ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ।
ਤਿਸ ਰੂਪ ਨਾ ਰੀਖਿਆ ਘੜਘੜ ਦੇਖਿਆ ਗੁਰਮੁਖ ਅਲਕ ਲਗਾਵਣਿਆ ਰਹਾਉ ਤੂੰ ਦਇਆਲ ਕਿਰਪਾਲ ਪ੍ਰਭ ਸੋਈ ਤੁਰ ਬਿਨ ਦੂਜਾ ਅਵਰ ਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰ ਭਗਤੀ ਭਰੇ ਤੇਰੇ ਭੰਡਾਰ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿ ਸਮਾਧ ਲਗਾਵਣਿਆ ਅੰਦਨ ਗੁਣ ਗਾਵਾਂ ਪ੍ਰਭ ਤੇਰੀ ਤੁਰਸਾ ਲਾਹੀ ਪ੍ਰੀਤਮ ਮੇਰੀ ਤੁਧ ਬਿਨ ਅਵਰ ਨ ਕੋਈ ਜਾਚਾਂ ਗੁਰਪ੍ਰਸਾਦੀ ਤੂੰ ਪਾਵਣਿਆ ਆਗਾਮੇ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਿਲੋਈ ਪੂਰੇ ਗੁਰ ਕਾ ਸ਼ਬਦ ਧਿਆਈ ਹੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਕਰਮੁਖ ਸਦਾ ਰਹਿ ਰੰਗ ਰਾਤੀ ਮੇਰੇ ਸੱਚੀ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਐ ਜਨ ਸਵਾਜੀ ਹਾਰੀ ਅੰਤਰ ਲੋ ਮਹਾਂ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਤੁਰ ਭਾਈ ਨਾਨਕਾ ਮਿਲੈ ਭੁਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹਲਾ ਪੰਜਵਾਂ ਕਰ ਪਹਿਲਾ ਅੰਤਰਿਆ ਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਆਗਾਮੈ ਗੁਜਰ ਸਭ ਤੋਂ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਹਉ ਵਾਰੀ ਜੀਉ ਵਾਰੀ ਕਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਕ ਸਿੱਧ ਜਿਸੈ ਕੋ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ ਤੀਸਾ ਖੋਜੈ ਤਾਂ ਕਹੋ ਗੁਰਮਿਲ ਹਿਰਦੈ ਗਾਵਣਿਆ ਆਠ ਪੈਰ ਤੁਰ ਜਾਪੇ ਭਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸਿਆਪੈ ਜਿਨ ਪੀਆ ਸੇਈ ਤ੍ਰਿਪਤਾ ਸੇ ਸੱਚੇ ਸੱਚੇ ਗਾਵਣਿਆ ਤਿਸਕਰ ਸਹਿਜਾ ਸੋਈ ਸੁਹੇਲਾ ਆਨੰਦ ਵਿਨੋਦ ਕਰੀ ਸਦਕੀਲਾ ਸੋ ਧਨਵੰਤਾ ਸੁਵਟ ਸ਼ਾਹਾ ਜੋ ਗੁਰਚਰਣੀ ਮਨ ਲਾਵਣਿਆ ਪਹਿਲੋਂ ਦੇ ਤੈਂ ਰਿਜਕ ਉਪਾਹਾ ਪਹਿਲੋਂ ਦੇ ਤੈਂ ਰਿਜਕ ਸਮਾਹਾ ਪਿੱਛੋਂ ਦੇ ਤੈਂ ਜੰਤ ਉਪਾਹਾ ਤੁਰ ਜੀਵਨ ਦਾਤਾ ਔਰ ਨਾ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਤੋਂ ਤੁੱਠਾ ਸੋ ਤੁਰ ਧਿਆਏ ਸਾਧ ਜਿਨਾਂ ਕਾ ਮੰਤਰ ਘੁਮਾਏ ਆਪ ਤਰੈ ਸਗਲੀ ਕੁਲ ਧਾਰੀ ਤਿਸ ਦਰਗਾਹ ਠਾਕ ਨਾ ਪਾਵਣਿਆ ਤੂੰ ਵੱਡਾ ਤੋ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਹਉ ਕੁਰਬਾਣੀ ਤੇਰੇ ਵੰਜਾ ਨਾਨਕਤਾ ਦਸਾਵਣਿਆ ਮਾਝ ਮਹਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗ੍ਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਬਿਨ ਬਾਧਾ ਕਿਨ ਬਿਨ ਛੂਟਾ ਕਿਨ ਬਿਨ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੁਖਹਿ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵਿਮੁਖੀਆ ਕਿਨ ਬਿਦ ਮਿਲੀਐ ਕਿਨ ਬਿਦ ਵਿਛਰਾਏ ਬਿਦ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਧਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹੋਮੈ ਬੰਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵਿਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਸ਼ਰੈ ਗੁਰਮੁਖ ਬਿਧ ਪ੍ਰਗਟਾਏ ਜੀਉ ਗੁਰਮੁਖ ਅੱਖਰ ਜੇ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਤੇ ਹੋਇਓ ਅਨੰਤਾ ਨਾਨਕ ਇੱਕ ਸਮਾਏ ਸਮਾਏ ਜੀਉ ਮਾਝ ਮਹਲਾ ਪੰਜਵਾਂ ਪ੍ਰਭ ਅਬਿਨਾਸੀ ਤਾਂ ਕਿਆ ਕਾੜਾ ਪ੍ਰਭ ਅਬਿਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਮੰਦਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘੜ ਘੜ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਂ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਰੋਰ ਤੂੰ ਦੇਵਣਹਾਰਾ ਭਗਤੀ ਭਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਦਇਆ ਧਾਰ ਰਾਖੇ ਤੁਰ ਸੇਈ ਪੂਰਾ ਕਰਮ ਸਮਾਵਣਿਆ ਆਂਧ ਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੈ ਪੂਰਨ ਅਵਨਾਸੀ ਕਹਿ ਸੰਤੋਖ ਨਾ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਰ ਨ ਪੋਹੈ ਤਿਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਰ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਰ ਬਿਨ ਅਵਰ ਨਾ ਜਾਣਿਆ ਜਿਸ ਕਉ ਤੂੰ ਪ੍ਰਭਇਆ ਸਹਾਈ ਤਿਸ ਤੱਤੀ ਵਾ ਉਹਨਾਂ ਲਾਗੈ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵਣਿਆ
ਤੂੰ ਉੱਚੇ ਥਾਹ ਅਪਾਰ ਅਮੂਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੁੱਲਾ, ਤੂੰ ਮੀਰਾ ਸਾਚੀ ਠਕੁਰਾਈ, ਨਾਨਕ ਬਲ ਬਲ ਜਾਮਣਿਆ, ਮਾਂਝ ਬਹਲਾ ਪੰਜਵਾਂ ਘਰ ਦੂਜਾ। ਨਿਤ ਨਿਤ ਦਈ ਸੰਭਾਲੀਐ, ਮੂਲ ਨ ਮਨੋ ਵਿਸਾਰੀਐ, ਰਹਾਉ ਸੰਤਾਂ ਸੰਗਤ ਪਾਈਐ, ਜਿੱਤ ਜਮ ਕੈ ਪੰਥ ਨਾ ਜਾਈਐ, ਤੋਸਾ ਹਰ ਕਾ ਨਾਮ ਲੈ, ਤੇਰੇ ਕੁਲੈ ਨਾ ਲਾਗੈ ਗਾਲ ਜੀਉ। ਜੋ ਸਿਮਰਨ ਦੇ ਸਾਈਐ, ਨਰਕ ਨ ਸੇਈ ਪਾਈਐ, ਤੱਤੀ ਵਾਉ ਨ ਲਗਈ, ਜਿਨ ਮਨ ਬੁੱਠਾ ਆਏ ਜੀਉ। ਸਹੀ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਤਿਨ ਜਿਨੀ ਸੰਜਿਆ, ਸਹੀ ਗੰਭੀਰ ਅਪਾਰ ਜੀਉ। ਹਰ ਅਮਿਓ ਰਸਾਇਣ ਜੀ ਪੀਵੀ ਐ, ਮੁੰਡ ਡਿੱਠਾ ਜਨ ਕੈ ਜੀਵੀ ਐ, ਕਾਰਜ ਸਭ ਸਵਾਰ ਲੈਣ, ਪੂਜੋ ਗੁਰ ਕੇ ਪਾਵ ਜੀਉ, ਜੋ ਹਰ ਕੀਤਾ ਆਪਣਾ, ਤਨੈ ਗੁਸਾਈ ਜਾਪਣਾ। ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦਾ ਭਾਗ ਜੀਉ, ਮਨ ਮੰਦੇ ਪ੍ਰਭ ਗਾਹੀਆਂ, ਰਸ ਭੋਗਣ ਪਾਤਸ਼ਾਹੀਆਂ, ਮੰਦਾ ਬੂੜਨਾ ਉਪਜੀਓ, ਤਰੀ ਸੱਚੇ ਕਾਰਾ ਲਾਗ ਜੀਉ। ਕਰਤਾ ਮਨ ਵਸਾਇਆ, ਜਨਮੈ ਕਫਲ ਪਾਇਆ, ਮਨ ਭਵਨ ਦਾ ਕੰਥਰ ਤੇਰਾ ਥਿਰ ਹੁਆ ਸੁਹਾਗ ਜੀਉ। ਅਟਲ ਪਦਾਰਥ ਪਾਇਆ, ਪੈ ਭੰਜਨ ਕੀ ਸ਼ਰਨ ਆਇਆ, ਲਾਈ ਅੰਚਲਨਾ ਨੇ ਤਾਰਿਆ, ਜਿੱਤਾ ਜਨਮ ਅਪਾਰ ਜੀਉ। ਇੱਕ ਓਅੰਕਾਰ ਸਤ ਗੁਰਪ੍ਰਸਾਦ, ਮਾਂਝ ਮਹਲਾ ਪੰਜਵਾਂ, ਕਰ ਤੀਜਾ ਹਰ ਜਪ, ਜਪੇ ਮਨ ਧੀਰੇ ਰਹਾਉ। ਸਿਮਰ ਸਿਮਰ ਗੁਰਦੇਵ, ਮਿਟ ਗਏ ਪੈ ਦੂਰੇ, ਸ਼ਰਨਿਆ ਵੈ ਪਾਰ ਬ੍ਰਹਮ ਕੀਤਾ ਫਿਰ ਕਾਹੇ ਝੂਰੇ, ਚਰਨ ਸੇਵ ਸੰਸਾਰ ਕੇ ਸਗਲ ਮਨੋਰਥ ਪੂਰੇ, ਘੜਘੜ ਏਕ ਵਰਤਦਾ ਜਲ ਥਲ ਮਈਲ ਪੂਰੇ, ਪਾਪ ਬਿਨਾ ਸੰਸੇਵਿਆ ਪਵਿੱਤਰ ਸੰਤਨ ਕੀ ਧੂਰੇ, ਸਭ ਛੁਡਾਈ ਖਸਮ ਆਪ ਹਰ ਜਾ ਭਈ ਠਰੂਰੇ, ਕਰਤੇ ਕੀ ਇਤ ਪਾਪ ਸੋ ਦੁਸ਼ਟ ਬੋਏ ਹੋਏ ਮੂਰੇ, ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜ਼ੂਰੇ। ਬਾਰਾਂ ਮਹਾਂ ਮਾਂਝ ਮਹਲਾ ਪੰਜਵਾਂ ਘਰ ਚੌਥਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੂ ਰਾਮ, ਚਾਰ ਕੁੰਡ ਦਾ ਦੇਸ਼ ਭਰਵੇਂ ਥਕਾਏ ਪ੍ਰਭ ਕੀ ਸ਼ਾਮ, ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸ਼ਾਕ ਮਿਲਾਵਤੀ ਉਪਜੈ ਨਾਹੀ ਦਾਮ, ਹਰ ਨਾ ਮਿਲੀਐ ਸਾਜਨੈ ਕਦ ਪਾਈਏ ਵਿਸ਼ਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਟ ਨਗਰ ਸੇਗਰਾਮ। ਸਰਬ ਸ਼ਿੰਗਾਰ ਤੰਬੋਲ ਰਸ, ਸੁਣਦੇ ਹੀ ਸਭ ਖਾਮ, ਪ੍ਰਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਰਨੇ ਚਲ ਧਾਮ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ, ਸੰਤ ਜਨ ਮਿਲ ਪਾਈਐ ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ, ਇਕ ਜੀਵਣਾ ਬਿਰਥਾ ਜਨਮ ਜਣਾ, ਜਲ ਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ, ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲਗਾ, ਵੈਸਾਖ ਤੀਰਨ ਕਿਉ ਵਾਂਡੀਆਂ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋ ਪੁੱਤਰ ਕਲੱਤਰ, ਨਾ ਸੰਗਤ ਨਾ ਹਰਿ ਵਿਨਾਸੀ, ਉਹ ਪਲਚ ਪਲਚ ਸਗਲੀ ਮੋਈ ਝੂਟੇ ਧੰਦੈ ਵੋ, ਇੱਕ ਸਰ ਕੇ ਨਾਮ ਬਿਨ ਅੱਗੇ ਲਈਆਂ ਖੋਹ, ਦਈ ਵਿਸਾਰ ਵਗੁੱਚਣਾ ਪ੍ਰਭ ਨਿਵਰ ਨਾ ਕੋਏ, ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ, ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ, ਵੈ ਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਪੇਟੈ ਹਰ ਸੋਏ, ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ, ਰੰਗ ਸਭੇ ਨਾਰਾਇਣ ਹੈ ਜਿਤੇ ਮਨ ਭਾਵਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸਹੀ ਕਈਆਂ ਧੰਨ, ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਾਨ।

जग जीवन पुरख त्याग कै मानस संधियासु। दुए भाए विगुचिया, दुए भाए विगुचिया गल पईस जम की फासु। जिहा बीजा सोलना मथै जो लिखियासु। रहण विहानी पछताणी, रहण विहानी पछताणी उड़ चले गए निरास। जिनको साधु भेटी है सो दरगाह होए खलास। कर कृपा प्रभ अपनी तिर दर्शन होए प्यास। प्रभ तुर बिंदु जाको नहीं नानकी अरदास। आषाढ़ सुहंदा तिस लगे जिस मन हर चरण निवास। सावन सरसी कामणी चरण कमल स्यों प्यार। मंत्र रत्ता सच रंग को नाम आधार। बिख्या रंग कूड़ाव्या दसन सवेशार। हर अमृत बूं सुहावनी मिल साधु पीवन हार। वंतरण प्रभ संग मौलिया समर्थ पुरख अपार। हर मिलना नु मन लोचदा कर मिलावन हार। जिनी सखी पर पाया हो तन कै सद बलिहार। नानक हरजी माया कर शब्द सवार नहार। सावन तन सुहागणी जिन राम नाम उरहार। पादोए परम पुलाणिया दूजै लगा हेत। लख शिंगार बनाया कारज नाही केत। जित दिन दे बिनस सीत ते बिलै कैसन प्रेत। पगट चलाइन दूत जम किसे न देनी भेत। छड खड़ो तीखे न माहे जिन स्यों लगा हेत। हथ मरूड़ै तन कपे स्याहो होआ सेत। जिहा बीजै सोलणै करमा संदड़ा खेत। नानक प्रभु शरणागती चरण बोहित प्रभु दे। तुसी भादो नरकन पाई है गुर रखण वाला हेतु। असुन प्रेमियो माहड़ा क्यों मिलिए हर जाए। मन तन प्यास दर्शन कणी कोई आण मिलावे माए। संसहाई प्रेम की हो तन कै लागा पाए। विण प्रभु क्यों सुख पाई है दूजी नाही जाए। जिनी चाख्या प्रेम रासे तृप्त रहे आगाए। आप त्याग बेनती करे लेह प्रभु लड़लाए। जो हर कंत मिलाइया से विछुड़ कत न जाए। प्रभण दूजा को नहीं नानक शरणाए। असू सुखी वसंदियां जिन्ना मया हर राय। कतक कर्म कमावणे दोष न काहू जोग। परमेश्वर ते भुलिया व्यापन सबे रोग। विमुख होए राम ते लगन जन्म विजोग। खिन मैं कौड़े हुए गए जितड़े माया भोग। बिच न कोई कर सकै किस तरह रूमै रोज। कीता किशु न हो बई लिखिया तुर संजोग। वड़भागी मेरा प्रभ मिलै तां उतरै सब बियोग। नानक प्रभु राख ले मेरे साहिब बंदी मोच। कतक होवै साध संग बिनसै सबे सोच। मंगिर माहे सुहंदियां और पिर संग बैठड़िया। तिनकी सुबह क्या गणी जे साहिब मिलणिया। तन मन मौलिया राम सिंह संसार सहेलणिया। साजना ते बारी से रहने की लड़ियां। तन दुख नक भूतरै से जमके बस पड़िया। जिनी रावया प्रभ अपना से दिसन नित खड़िया। रतन जवीर लाल हर कणत न जड़िया। नानक मंचै धूड़ तैन प्रभ सरणी दर पड़िया। मंगिर प्रभ राधना बौड़ न जन बड़िया। भोख तुखार न व्यापई कंठ मिलिया हर नाह। मन भेदिया चरनार बैन दर्शन लगड़ा साह। उठ गोविंद गोपाल राय शिवा स्वामी लाह। बिखिया पो न सकई मिल साधु गुण गाह। जहां ते उपजी तहां मिली सची प्री समाह। कर गै लीनी पार ब्रह्म बौड़ न बिछड़िया। बार जाऊं लखबेरिया सजने अग मैं गाह। शरण पई नारायण नानक दर पइयाह। पोख सुहंदा सर्व सुख जिस बख्शे वी प्रवाह। माग मजन संग साधुआ तूड़ी करे स्नान। हर का नाम त्याए सुन सबना नो कर दान। जन्म कर मल उतरै मन ते जाए गुमान। काम क्रोध न मोहिय बिनसै लोभ सुवान। सच्चै मार्ग चल दया उस्तत करे जहान। आठ सठ तीरथ सगल पुन जी दया परवान। जिसनु देवे दया कर सोई पुरख सजान। जिन्हां मिलिया प्रभ अपना नानक तन कुरबान।
ਵਾਗ ਸੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਅਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਐ ਮਿਲਾਏ ਸੇ ਸੁਭਾਵੀ ਸਰਵ ਸੁਖ ਹੁਣ ਦੁੱਖਾਂ ਨਾਹੀ ਜਾਏ ਚੁਪਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਿੰਘਾਂ ਮੰਗਲ ਗਾਵਹੀ ਗੀਤ ਗੋਬਿੰਦ ਲਾਏ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲ ਸੁਆਰਿਓ ਨਿਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖੀਆਂ ਵਾਹੁ ਨ ਜਨਮੈ ਧਾਏ ਜਿਹ ਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਾ ਲਾਹੀਐ ਜਿਸਨੂੰ ਤਿਲ ਨ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ ਸਰਵ ਸੁਖਾਂ ਨੇ ਚਰਨ ਹਰ ਭੋਜਨ ਵਿਖਮ ਤਰੀ ਪ੍ਰੇਮ ਭਗਤਨ ਪਾਈਆ ਵਿਖਿਆ ਨਾਹੀ ਜਰੀ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸਿਵ ਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਫਲੇ ਮਾਹ ਦਿਵਸ ਮੂਰਤ ਫਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਮਾਜ ਬਹਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਛੇਵੀਂ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸ਼ਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ ਹਰ ਪਿਰ ਬਿਨ ਚੈਨ ਪਾਈਐ ਖੋਇ ਡਿੱਠੀ ਸਭ ਗੈਣ ਆਪ ਘਮਾਣਿਆ ਵਿਛੜੀ ਦੋਸ਼ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਈ ਹੋਰ ਨਾਹੀ ਕਰਨ ਕਰੇਣ ਹਰ ਤਦਵਣ ਖਾਕੂਲਣਾ ਕਹੀਐ ਕਿੱਥੈ ਵੈਣ ਨਾਨਕੀ ਬੇਨੰਤੀ ਆ ਹਰ ਸੁਰ ਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣਿਆ ਹਰ ਸਮਰਥ ਪੁਰਖ ਅਪਾਰ ਮਰਨ ਜੀਵਨ ਆਰਾਧਣਾ ਸਭ ਨ ਕਾ ਆਧਾਰ ਸਸਰੈ ਪਈਐ ਤਸਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾਧ ਬੋਧ ਕੇ ਸ਼ੰਤਨ ਪਾਰਾਵਾਰ ਸੇਵਾ ਸਤਿ ਸੁਭਾਵ ਸੀ ਸੰਤਾਂ ਕੀ ਹੋਈ ਸ਼ਾਰ ਦੀਨਾ ਨਾ ਦਇਆਲ ਦੇਵ ਪਤ ਧਾਰਨ ਹਾਰ ਆਦਿ ਜੁਗਾ ਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਕਿਤੋਲਨਹਾਰ ਮੰਤਰ ਨਿਯੰਤਰ ਵਸ ਰਹੇ ਨਾਨਕ ਨਹੀਂ ਸ਼ੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੀਮ ਦੀ ਤਿਨਕਾ ਸਦ ਬਲਿਹਾਰ ਸੰਤਿ ਆਰਾਧਨ ਸਤ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀਨ ਜਿੰਦ ਗੁਰਸ਼ਬਦੀਆਂ ਰਾਧੀਐ ਜਪੀਆ ਨਿਰਮਲਵੰਤ ਕੀਮਤ ਕਹਿਣਾ ਭਜਾਈਐ ਪਰਮੇਸ਼ਰ ਬੇਅੰਤ ਜਿਸਵਾਂ ਵਸੈ ਨਾਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸਵਾਮੀ ਕੰਤ ਨਾਨਕ ਜੀਵੈ ਜਪ ਹਰੀ ਦੁਖ ਸਭ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੁਹਰਿਆ ਹੋਵੈ ਜੰਤ ਸਰਵ ਕਲਾ ਪ੍ਰਪੂਰਨੋ ਮੰਜ ਨਮਾਣੀ ਥਾਉ ਸਰਵ ਕਲਾ ਪ੍ਰਪੂਰਨੋ ਮੰਜ ਨਮਾਣੀ ਥਾਉ ਹਰ ਉੱਠ ਗਈ ਮਨ ਅੰਦਰੈ ਜਪ ਜਪ ਜੀ ਮਨ ਆਉ ਕਰ ਕਿਰ ਪ੍ਰਭੁ ਆਪਣੀ ਜਨ ਧੂੜੀ ਸੰਗ ਸਮਾਉ ਤਿਉ ਤੂੰ ਰੱਖ ਤਿਉ ਰਹਾਂ ਤਰਾ ਦਿੱਤਾ ਪੈ ਨ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਜਈ ਕਿੱਥੈ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਾਮਿਆ ਮਾਉ ਮਨ ਵਿਛੜਿਆ ਹਰ ਮੇਲੀ ਆਏ ਨਾਨਕੀ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਮਾਉ ਵਾਰ ਮਾਝ ਕੀ ਸਲੋਕ ਮਹਲਾ ਪਹਿਲਾ ਮਲਕ ਮਰੀਦ ਤਥਾ ਚੰਦਰਹੜਾ ਸੋਈਆ ਕੀ ਧੁਨੀ ਗਾਵਣੀ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹਲਾ ਪਹਿਲਾ ਗੁਰਦਾਤਾ ਗੁਰ ਹਿਵੇਂ ਘਰ ਗੁਰਦੀਪਕ ਤਿਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ ਮਹਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜਾਤ
ਸਤਵੇਂ ਸੰਜ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ਼, ਨਾਵੇਂ ਧੌਲੇ ਉਬੇ ਸਾ, ਦਸਵੇਂ ਦੱਦਾ ਹੋਆ ਸਵਾਹ। ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ

ਕਾਉ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ। ਮਹਲਾ ਪਹਿਲਾ। ਦਸ ਬਾਲਤਣ ਬੀ ਸਰਵਣ ਤੀ ਸਾਂ ਕਾ ਸੁੰਦਰ ਕਹਾਵੈ ਚਾਲੀ ਸੀ।

ਜਨਿਉ ਪਾਈਐ ਸਭ ਖੇਲ ਤੁਮਾਤੀ। ਇੱਕ ਆਵੈ ਇੱਕ ਜਾਹੇ ਉੱਠ, ਬਿਰਨਾਵੈ ਮਰ ਜਾਤੀ। ਗੁਰਮੁਖ ਰੰਗ ਚਰੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ। ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ, ਜੋ ਮਨ ਚਿੱਤ ਤੁਦ ਧਿਆਏ ਦੇ ਮੇਰੇ ਸੱਚਿਆ, ਬਲ ਬਲ ਹਾਂ ਤਿੰਨ ਜਾਤੀ। ਸਲੋਕ ਮਹਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅੱਖੀਂ ਦੇਖੈ ਜੇਵਾ ਭੁੱਲੈ, ਕੰਨੀ ਸੁਰਤ ਸਮਾਏ। ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ। ਜਿਨ ਰਚ ਰਚਿਆ ਤਿਸੇ ਨਾ ਜਾਣੈ, ਅੰਧਾ ਅੰਧ ਕਮਾਏ। ਜਾਂ ਭੱਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨਾ ਜਾਏ। ਨਾਨਕ ਗੁਰ ਬਿਨ ਨਾਹੈ ਪਤ, ਪਤ ਬਿਨ ਪਾਰ ਨਾ ਪਾਏ। ਮਹਲਾ ਦੂਜਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਸੁਰਤ ਮਤ ਚਤੁਰਾਈ ਤਾਂ ਕੀ, ਕਿਆ ਕਰ ਆਖ ਵਖਾਣੀਐ। ਅੰਤਰ ਬਹਿ ਕੇ ਕਰਮ ਕਮਾਵੇ, ਸੋਚੋਂ ਕੁੰਡੀ ਜਾਣੀਐ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀ ਹੈ। ਪੌੜੀ ਤੁਧਿਆਪੇ ਜਗਤ ਉਪਾਈ ਕਹਿ, ਤੁਧਿਆਪੇ ਧੰਦਾ ਲਾਇਆ। ਤੁਦੇ ਆਪੇ ਜਗਤ ਉਪਾਏ ਕਹਿ, ਤੁਦੇ ਆਪੇ ਧੰਦਾ ਲਾਇਆ। ਮੂਠ ਗੋਲੀ ਪਾਏ ਕਹਿ, ਤੁਦੇ ਆਪੋ ਜਗਤ ਖਵਾਇਆ। ਤਿਸ਼ਨਾ ਇੰਦਰ ਯਗਨ ਹੈ, ਨਾ ਤਿਪਤਾ ਭੁੱਖਾ ਧਿਆਇਆ। ਸੰਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਇਓ। ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਐ ਸੁਖ ਰੱਜਾ, ਜਾ ਤੁਰ ਪਾਇਆ ਕੁਲ ਉਧਾਰੀ ਆਪਣਾ। ਧਨ ਜਿਹੜੇ ਦੀ ਮਾਇਆ, ਸ਼ੁਭਾ ਸੁਰ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਸਲੋਕ ਮਹਲਾ ਦੂਜਾ। ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ। ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ। ਜੀਭੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕਹਿ, ਤੋ ਖਸਮੈ ਮਿਲਣਾ। ਮਹਲਾ ਦੂਜਾ। ਦਿਸੈ ਸੁਣੀਐ ਜਾਣੀਐ, ਸਭ ਨਾ ਪਾਇਆ ਜਾਏ। ਰੋਹਲਾ ਟੁੰਡਾ ਦੁਲਾ, ਕਿਉਂ ਗਲ ਲੱਗੈ ਤਾਏ। ਪੈ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ। ਨਾਨਕ ਹੈ ਸਿਆਣੀਏ, ਇਮ ਕੰਤ ਮਿਲਾਵਾ ਹੋਏ। ਪੌੜੀ। ਸਦਾ ਸਦਾ ਤੂੰ ਏਕ ਹੈ, ਤੋ ਦੂਜਾ ਖੇਲ ਰਚਾਇਆ। ਹਉ ਮੈਂ ਗਰਬ ਉਪਾਏ ਕਹਿ, ਲੋਹ ਬੰਤਰ ਜਨਤਾ ਪਾਇਆ। ਜਿਉਂ ਭਾਵੈ ਤਿਉਂ ਰੱਖ, ਤੂੰ ਸਭ ਕਰੇ ਤੇਰਾ ਕਰਾਇਆ। ਇੱਕ ਨਾ ਬਖਸ਼ੇ ਮੇਲ ਲੈ, ਗੁਰਮਤੀ ਤੂੰ ਦੈ ਪਾਇਆ।

ਪਰ ਹੈ ਇੱਕ ਸੱਚੀ ਕਰ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਅਲਿਪਤ ਰਹੀ ਜੋ ਤੁਧ ਭਾਇਆ ਉਹ ਅੰਦਰੋਂ ਬਾਹਰੋਂ ਨਿਰਮਲੀ ਸੱਚੇ ਨਾਏ ਸਮਾਇਆ ਸਲੋਕ ਮਹਲਾ ਪਹਿਲਾ ਸੋਇਨੀ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵੇ ਧਰਤੀ ਕਹਿ ਆਕਾਸ਼ ਯੁਰਦਰਾ ਸਿਰ ਭਾਰ ਪੁਰਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬਿਦਾ ਕਦੀ ਪੁਕਾਰ ਹੋਏ ਕੁਚੀਲ ਰਹਾ ਮਣਧਾਰੀ ਦੁਰ ਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ ਮਹਲਾ ਪਹਿਲਾ ਵਸਤਰ

ਬਾਹਰੋਂ ਮਲ ਮਲ ਧੋਵੈ। ਅੰਧਾ ਭੂਲ ਪਇਆ ਜਮਜਾਲੇ ਵਸਤ ਪਰਾਈ, ਆਪਣੀ ਕਰ ਜਾਣੈ ਹਉਮੈ ਵਿੱਚ ਦੁੱਖ ਘਾਲੇ। ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰਿ ਹਰਿ ਨਾਮ ਧਿਆਵੈ, ਨਾਮ ਜਪੀ ਨਾਮੋ ਅਰਾਧੀ ਨਾਮੇ ਸੁਖ ਸਮਾਵੈ ਪੌੜੀ। ਕਾਇਆ ਹੰਸ ਸੰਯੋਗ ਮੇਲ ਮਿਲਾਇਆ, ਤਿੰਨ ਹੀ ਕੀਆ ਵਿਯੋਗ ਜਿਨਿ ਉਪਾਇਆ। ਮੂਰਖ ਭੋਗੇ ਭੋਗ ਦੁੱਖ ਸੁਭਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ। ਹਰਖੋਂ

ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਬੀੜ ਝਗੜ ਚੁਕਾਇਆ, ਕਰਤਾ ਕਰੇ ਸਹੂਗ ਨਾ ਚਲੇ ਚਲਾਇਆ। ਸਲੋਕ ਮਹਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁਠਾਇਆ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੈ। ਮਹਲਾ ਚੌਥਾ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਹਾਤੈ ਸਗਮੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਏ, ਉਹ ਆਪ ਛੋਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰੀ ਛਡਾਏ। ਜਾਂ ਨਾਨਕ ਤਿਸ ਬਲਿਹਾਰ ਨੇ ਜੋ ਆਪ ਜਪੈ, ਅਵਰਾਂ ਨਾਮ ਜਪਾਏ। ਪੌੜੀ। ਇੱਕ ਕੰਦ ਮੂਲ ਚੁਣ ਖਾਹੇ, ਵਣ ਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫਿਰਹਿ ਜੋਗੀ ਸੰਨਿਆਸਾ। ਅੰਦਰ ਤ੍ਰਿਸ਼ਨਾ ਬਹੁਤ, ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ, ਜਮ ਕਾਲ ਸਿਰੋਂ ਨਾ ਉਤਰੈ ਤ੍ਰਿਵਿਧ ਮਨਸ਼ਾ। ਗੁਰਮਤੀ ਕਾਲ ਨਾ ਆਵੈ ਨੇੜੈ, ਜਾਂ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸ਼ਾ। ਸਲੋਕ ਮਹਲਾ ਪਹਿਲਾ।

ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਇ ਕਾ, ਦਿਲ ਹੱਛੈ ਮੁਖ ਲੇ, ਅਵਰ ਦਵਾਜੇ ਦੁਨੀ ਕੇ, ਝੂਠੇ ਅਮਲ ਕਰੇ ਹੋ। ਮਹਲਾ ਪਹਿਲਾ। ਜਾਹੋ ਨਾਹੀ ਤਾਂ ਕਿਆ ਆਖਾਂ, ਕਿ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਤਨਾ ਭਰਿਆ ਭਰ ਭਰ ਧੋਵਾਂ, ਆਪ ਨਾ ਪੁੱਜਾਂ ਲੋਕ ਬੁਝਾਈ, ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਏ ਕੈ ਦੱਸੇ ਰਾਹ ਹੈ, ਸਭ ਸੁਭਾਏ ਸੱਥ ਹੈ, ਅੱਗੇ ਗਿਆ ਮੋਹੇ ਮੋਹ ਪਾਹੇ, ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ, ਘੜੀ ਮੂਹਰਤ ਵਿਚਾਰਾ, ਤੂੰ ਗਣਤੈ ਕਿੰਨਨ ਪਾਇਓ, ਸੱਚੇ ਵਾਲਾ ਕਿਆ ਪਾਰਾ, ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਆ ਨਾਉ ਬੁੱਝੀਆ ਗੁਰਮਤੀ ਵਿਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾ ਮੰਨਿਆ ਅੰਦਰ ਸੱਚੇ ਸਚਿਆਰਾ, ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤਿ ਅਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਵਾਜ, ਤਸਬੀ ਸਤ ਭਾਵ ਸੀ, ਨਾਨਕ ਰੱਖੇ ਲਾਜ। ਮਹਲਾ ਪਹਿਲਾ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰੇ, ਜਾ ਮੁਰਦਾਰ ਨ ਖਾਏ। ਗੱਲੀ ਭਿਸਤ ਨਾ ਜਾਈਐ, ਛੁੱਟੈ ਸੱਚ ਕਮਾਏ, ਮਾਰਨ ਪਾਹੀ ਹਰਾਮੈ ਹੋਏ, ਹਲਾਲ ਨਾ ਜਾਏ, ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ। ਮਹਲਾ ਪਹਿਲਾ। ਪੰਜ ਨਿਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੈ ਦੇ ਵਪਾਰਾ, ਸਤਿਗੁਰ ਤੁਠੈ ਪਾਈਅਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲੱਧਿਆ ਅੰਧੇ ਭੌਂਕ ਮੋਏ ਕੁੜਿਆਰਾ, ਮਨਮੁਖ ਦੂਜੇ ਪਚ ਮੋਏ ਨਾ ਬੂਝੈ ਵਿਚਾਰਾ, ਇੱਕ ਸਬਾਜੋਂ ਦੂਜਾ ਕੋ ਨਹੀਂ ਕਿ ਸਾਗੈ ਕਰੇ ਪੁਕਾਰਾ, ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ, ਵਿਣ ਨਾ ਮੈਂ ਹੋਰ ਧਨ ਨਾਹੀ ਹੋਰ ਵਿਖਿਆ ਸਭ ਇਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ। ਸਲੋਕ ਮਹਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ, ਮਸਕਲਮਾਨਾ ਮਾਲ ਮਸਾਵੇ, ਹੋਏ ਮੁਸਲਮ ਦੀਨ ਵਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ, ਤਉ ਨਾਨਕ ਸਰਬ ਜੀਆਂ ਮੇ ਰਮਤ ਹੋਏ, ਤਾਂ ਮੁਸਲਮਾਨ ਕਹਾਵੇ। ਮਹਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਣੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸਿਆ ਸਰਾਮ ਦੇ ਬੁਲਾਵੈ, ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾ ਸੁਮਾਵੈ ਪੌੜੀ, ਰਾਜੇ ਰਈਅਤ ਸਿੱਕਦਾਰ ਕੋਏ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰੀ ਤੇ ਇੱਕ ਖਣੇ ਤਾਜ਼ੀ ਰਥ ਤੁਖਾਰ, ਹਾਥੀ ਪਾਖਰੇ ਬਾਗ ਮਿਲ ਕਰ ਬਾਰ ਕਿੱਥੇ ਸੀ ਆਪਣੇ, ਤੰਬੂ ਪਲੰਗ ਨਿਵਾਰ ਸਰਾਏ ਚੀ ਲਾਲਤੀ, ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ। ਸਲੋਕ ਮਹਲਾ ਪਹਿਲਾ।
ਨਦੀਆਂ ਹੋਵੇ ਧਿਣਵਾਂ, ਸੋਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਉ, ਪਰਬਤ ਸੋਇ ਨਾ ਰੁੱਪਾ ਹੋਵੇ, ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹਲਾ ਪਹਿਲਾ। ਪਾਰ 18 ਮੇਵਾ ਹੋਵੇ ਗਰੜਾ ਹੋਏ ਸੁਭਾਉ, ਚੰਦ ਸੂਰਜ ਦੋਏ ਫਿਰਦੇ ਰੱਖੀਆਂ ਨਿਚਲ ਹੋਵੇ ਥਾਉ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹਲਾ ਪਹਿਲਾ। ਜੇ ਦੇਹ ਹੈ ਦੁੱਖ ਲਾਈਐ, ਪਾਪ ਗ੍ਰਹਾਂ ਦੋਇ ਰਾਹ, ਰਤ ਪੀਣੇ ਰਾਜੇ ਸਰੈ ਉੱਪਰ ਰੱਖੀਆਂ, ਇਵੇਂ ਜਾਪੈ ਭਾਉ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੈ ਦੀਆਂ ਬੋਹਣੀਆਂ ਇਸਤਰੀਆਂ ਹੋਵਣ, ਨਾਨਕ ਸਭੋ ਜਾਓ, ਪੀ ਤੂੰ ਹੈ ਸਾਲਾਹਣਾ, ਆਖਣ ਲੈ ਨਾ ਚਾਓ। ਪੌੜੀ। ਵੱਧ ਫੈਲੀ ਗੈ ਬਾਨਾ, ਖਸਮ ਨਾ ਜਾਣੀ,

0: ਭਰਮੇ ਪਚੀਐ ਰਾਤ ਦੋਵੇਂ ਇੱਕ ਜਾਣੈ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੈ ਪਿਆ ਦਜ ਸੀ ਸਭਨੀਆਂ ਸੁਭਾਨ ਸੱਚ ਸਮਾਈਐ ਸਿੱਜੈ ਦਰਦੀ ਬਾਣੀ ਆਪ ਗਵਾਈਐ ਸਲੋਕ ਮਹਲਾ ਪਹਿਲਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣਨਾ ਮੈਂ ਪਤ ਗਿਆ ਗਵਾਏ ਮਹਲਾ ਪਹਿਲਾ ਕਿਆ ਖਾਧੈ ਕਿਆ ਪੈਂਦੈ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਭੋਗ ਬਿਲਾਸ ਕਿਆ ਲਸ਼ਕਰ ਕਿਆ ਨਿਭਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਮਿਣ ਸਭੇ ਟੋਲ ਵਿਨਾਸ਼ ਪੌੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਰਦੀ ਬਾਣੀਐ ਫੁਰਮਾਨੀਐ ਕਾਰ ਖਸਮ ਪਠਾਇਆ ਤੱਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਖਤੀ ਸਲੋਕ ਮਹਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਦਰ ਰਹੇ ਸੀ ਉਬਰੇ ਨਾਨਕ ਅਜ ਵਡਿੱਠ ਮਹਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ ਰਸ ਕਸ ਟਟਰ ਪਾਈਐ ਤਪੈ ਤੈ ਬਿਲ ਲਾਏ ਭੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ ਨਾਨਕ ਮਿੱਠੈ ਪੱਤਰੀਐ ਵੇਖੋ ਲੋਕਾ ਆਏ ਪੌੜੀ
1: ਪੌੜੀ
0: ਇੱਕ
1: ਨਾ ਮਾਰਨਾ ਚੈਤਾਸ ਘਨੇਰੀਆ ਮਰ ਮਰ ਜੰਮੇ ਨੈਤ ਕਿਸੇ ਨਾ ਘੇਰੀਆ ਆਪਣੜੇ ਮਨ ਚੈਤ ਕਹਿਣ ਚੰਗੇਰੀਆਂ ਜਨਮਾਜੇ ਨਿਤ ਨਿਤ ਮਨਮੁਖ ਏਰੀਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੰਦੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖ਼ਤ ਸਲਾਮ ਲਿਖਿਆ ਭਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਏ ਪੀ ਸੋ ਕੁੱਤੀ ਧਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਬਲੇ ਪਚਾਸ ਸੋਇਨੇ ਚੌਣੇ ਸੋਇਨਾ ਪਾਈਏ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਤਹੇ ਨਾ ਹੋਏ ਕਪਾਸ ਨਾਨਕ ਮੂਰਖ ਇਹੋ ਗੁਣ ਬੋਲੇ ਸਦਾ ਵਿਨਾਸ਼ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਾਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੁਹਾਰ ਗੋਰੀ ਛੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੇ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਡ ਵਰਤੇ ਸੰਸਾਰ, ਮੂਰਖ ਗੰਡ ਪਵੇ ਮੋਹ ਮਾਰ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਡ ਪਵੇ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ, ਏ ਖੋਟੇ ਅਖਰੇ ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਈਏ, ਖੋਟੇ ਸਿੱਟੀਏ ਬਾਹਰ ਬਾਰ, ਖੋਟੇ ਸੱਚੀ ਦਰਗਾਹ ਸੁੱਟੀਏ, ਕਿਸ ਆਗੇ ਕਰੀ ਪੁਕਾਰ। ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸੱਚੀ ਦਰਗਾਹ ਮੰਨੀਏ ਗੁਰ ਕੇ ਪ੍ਰੇਮ ਪਿਆਰ, ਗਣਤ ਤਿਨਾ ਕੀ ਕੋ ਕਿਆ ਗਣੇ, ਜੋ ਆਪ ਬਖਸ਼ੇ ਕਰਤਾਰ। ਸਲੋਕ ਮਹਲਾ ਪਹਿਲਾ। ਹਮ ਜੇਰ ਜਿਮੀ ਦੁਨੀਆਂ ਪੀਰਾ ਮਸਾਈ ਕਰ ਆਇਆ, ਮੈਂ ਰਬਦ ਬਾਦਸ਼ਾਹ ਆਪ ਜੂ ਖੁਦਾਏ, ਏਕ ਤੁਈ ਏਕ ਤੁਈ। ਮਹਲਾ ਪਹਿਲਾ। ਨਾ ਦੇਵ ਦਾਨ ਬਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਮਹਲਾ ਪਹਿਲਾ। ਨਾ ਦਾਦੇ ਦਹੰਦ ਆਦਮੀ, ਨਾ ਸਪਦ ਜੇ ਦੁਮੀ, ਏਕ ਏਕ ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਮਹਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਾ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੁਈ ਏਕ ਤੁਈ। ਮਹਲਾ ਪਹਿਲਾ। ਨਾ ਰਿਜਕ ਦਸ ਆ ਕਸੇ, ਹਮਾਰਾ ਏਕ ਆਸ ਬਸੇ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਮਹਲਾ ਪਹਿਲਾ। ਪ੍ਰੰਦੇ ਨਾ ਗ੍ਰਾਹ ਜਰ, ਦਰਖਤ ਆਪ ਆਸ ਕਰ, ਦਹਿੰਦ ਸੂਈ ਏਕ ਤੁਈ ਏਕ ਤੁਈ। ਮਹਲਾ ਪਹਿਲਾ। ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਕੇ ਕੋਏ, ਕਲਾ ਧਾਰੇ ਹਿਰੇ ਸੂਈ, ਏਕ ਤੁਈ ਏਕ ਤੁਈ। ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸੱਚ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਮਨ ਮੁਖ ਸਦਾ ਕੂੜ ਆਰ ਭਰਮ ਭੁਲਾਣਿਆ, ਵੈਸ਼ਨਾ ਅੰਦਰ ਵਾਸ ਸਾਧ ਨਾ ਜਾਣਿਆ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
3: ਚੱਲ ਪਿਆ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,
4: ਵਾਹਿਗੁਰੂ।
3: ਆ ਜਾਓ ਫਿਰ।

गुरु गरीब नवाज, गरीब नवाज, गरीब नवाज, साजन तेरे चर।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਾਵ ਸੁਰਤੀ ਮਿਲ ਸੁਰਤ ਕਮਾਈ ਸਾਵ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਤਵੈਣ ਸ੍ਰੀ ਕਿਰਨ ਨਾ ਪਾਈ ਆ ਕਰਮ ਮਿਲੇ ਨਾ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇਣ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾ ਗੁਰੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗੇ ਵਡਭਾ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਭਾਗਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿਤਾ ਰਸ ਪਾਇਆ